ਸਤਿਗੁਰੂ ਵਿੱਟੋ ਵਾਰਿਆ ਜਿਤ ਮਿਲਿਆ ਕਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜੰਦੇ ਨੇਤਰ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰ ਹੈ ਬੋਇਤਾ ਬਿਰਲਾ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ ਰਾਮ ਕਲੀ

दान दाना सिर दान नाम दान श्री अमृत सार साहिब जी दे दर्शन इशनान।

ਕੜਾਹਾਂ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ। ਤਿਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਾਹਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ।

ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾਂ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਾਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਤਿਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ

ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬਗਲ ਸਮਾਧਨ ਮੁਖ ਝੂਠ ਵਿਭੁਖੁਨ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲੀਲਾ ਟੰਗ ਦੇ ਧੋਤੀ ਪਸਤਕ ਪਾਟੰ ਜੇ ਜਾਣ

ਕਪਟ ਕਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ ਹੁਕਮ ਕੀ ਮਨ ਭਾਵਦੇ ਰਾਹ ਪੀੜੇ ਅੱਗੇ ਜਾਵਣਾ ਨੰਗਾ ਦੋ ਜਗ ਚੱਲਿਆ ਤਾਂ ਦੱਸਿਆ ਖਰਾ ਡਰਾਵਣਾ ਕਰੋ ਗੁਣ ਪਛੋਤਾਵਣਾ ਕਰੋ ਗੁਣ ਪਛੋਤਾਵਣਾ।

ਪਹਿਲਾ ਦੇਖ ਬਸੰਤ ਸੂਤ ਚਤ ਗੰਢੀ ਸਤਵਟ ਇਹ ਜਨੇ ਉਜੀ ਕਾ ਹੈ ਤਾਂ ਭਾਂਡੇ ਘੱਤ ਨਾ ਟੁੱਟੇ ਨਾ ਮਲਕੇ ਨਾ ਜਲੇ ਨਾ ਜਾਏ ਤਨ ਸਮਾਨ ਸਨਾਨ।

0: ਅੱਖੋਂ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇ ਵਡਿਆਈ ਆਪੇ ਕਰਮ ਕਰਾਇੰਦਾ ਵੱਡੋ ਵਡਾ ਮੇਰੇ ਨੀ ਸਿਰਾ ਸਿਰ ਧੰਦਾ ਲਾਇੰਦਾ ਨਦਰ ਭੱਠੀ ਜੇਕਰ ਸੁਲਤਾਨਾ ਕਾਲ ਕਰਾਇੰਦਾ।
1: ਹੁਣ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਆ ਵੇਵ 343.6 ਮੀਟਰ ਯੂਨਿਟਸ, 73 ਕਿਲੋ ਹਰਟਸ, ਟੀਆਰਐਮ 864 ਕਿਲੋ ਹਰਟਸ, ਐਫਐਮ 100.8 ਮੈਗਾ ਹਰਟਸ, ਐਫਐਮ 100.9 ਮੈਗਾ ਹਰਟਸ ਅਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 6 ਵਜੇ

ਮੇਰੇ ਵੀ 347.6 ਮੀਟਰ ਜਾਂ 873 ਕਿਲੋ ਹਰਟਸ ਦੀ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਗਿਆਨ ਅੰਮ੍ਰਿਤ।

0: ਤੁਹਾਡੇ ਰਾਹ ਵਿੱਚ ਚਾਹੇ ਗੁਲਾਬ ਦੇ ਫੁੱਲ ਆਉਣ ਜਾਂ ਫਿਰ ਕੰਡੇ, ਬਿਨਾਂ ਅਟਕਿਆਂ ਤੁਰੇ ਜਾਣ ਵਿੱਚ ਹੀ ਉੱਨਤੀ ਹੈ।
1: ਇਹ ਸੀ ਅੱਜ ਦਾ ਗਿਆਨ ਅੰਮ੍ਰਿਤ। ਲੋ ਹੁਣ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਜੇਕਰ ਪਰਮਾਤਮਾ ਕੁਝ ਦੇ ਰਿਹਾ ਹੈ ਤਾਂ ਇਹ ਉਸਦਾ ਆਸ਼ੀਰਵਾਦ ਹੈ। ਇਹ ਤੁਹਾਡੀ ਸੁਰੱਖਿਆ ਦੇ ਵਿੱਚ ਹੈ ਅਤੇ ਜਿੱਥੇ ਉਡੀਕ ਹੁੰਦੀ ਹੈ ਉੱਥੇ ਕੁਝ ਬਿਹਤਰ ਦੀ ਤਿਆਰੀ ਹੁੰਦੀ ਹੈ। ਸੋ ਪਰਮਾਤਮਾ 'ਤੇ ਹਮੇਸ਼ਾ ਆਪਣਾ ਭਰੋਸਾ ਬਣਾਈ ਰੱਖੋ।

ਹੁਕਮ ਤੇਰੇ ਵਿੱਚ ਚੱਲ ਦਿਨੇ ਪੰਛੀ ਪਵਨ ਫਕੀਰ ਮਿੱਟੀ ਚੋਂ ਹੀ ਜਨਮ ਲਿਆ ਤੇ ਮਿੱਟੀ ਦੇ ਵਿੱਚ ਹੀ ਅਖੀਰ।

ਸਾਨੂੰ ਅਕਸਰ ਲੱਗਦਾ ਹੈ ਕਿ ਪਰਮਾਤਮਾ ਸਾਡੀ ਅਰਦਾਸ ਨਹੀਂ ਸੁਣਦਾ, ਪਰ ਸੱਚ ਤਾਂ ਇਹ ਹੈ ਕਿ ਉਹ ਹਰ ਪਲ ਸਾਡੀ ਰੱਖਿਆ ਕਰਦਾ ਹੈ। ਸਾਨੂੰ ਸਿਰਫ ਮੁਸੀਬਤਾਂ ਦਾ ਪਤਾ ਹੈ ਜੋ ਸਾਹਮਣੇ ਵਾਪਰਦੀਆਂ ਨੇ, ਪਰ ਕਿੰਨੀਆਂ ਹੀ ਅਣਹੋਣੀਆਂ ਪਰਮਾਤਮਾ ਸਾਡੇ ਤੋਂ ਪਰਦੇ ਵਿੱਚ ਟਾਲ ਦਿੰਦਾ ਹੈ। ਕਦੋਂ ਗਲਤ ਰਸਤੇ ਵਿੱਚ ਚੱਲਦੇ ਉਹ ਸਾਡਾ ਮਨ ਆਪਣੇ ਆਪ ਫੇਰ ਦਿੰਦਾ ਹੈ, ਕਦੋਂ ਦੇਰ ਨਾਲ ਜਾਣ ਨਾਲ ਸਾਨੂੰ ਵੱਡੇ ਸੰਕਟ ਤੋਂ ਟਾਲ ਦਿੰਦਾ ਹੈ। ਪਰਮਾਤਮਾ ਦੀ ਕਿਰਪਾ ਸ਼ੋਰ ਸ਼ਰਾਬੇ ਨਾਲ ਨਹੀਂ ਹੁੰਦੀ, ਉਹ ਮੌਨ ਹੋ ਕੇ ਆਪਣੇ ਹੱਥ ਸਾਡੇ ਸਿਰ 'ਤੇ ਧਰ ਦਿੰਦਾ ਹੈ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਮੇਰੇ ਵੀ 343.6 ਮੀਟਰ ਜਾਂ 873 ਕਿਲੋ ਹਰਟਸ ਦੀ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਖੇਤੀਬਾੜੀ ਪ੍ਰੋਗਰਾਮ।

0: ਮਰੀਦੀਆਂ
1: ਚਲੋ ਗੱਲ ਹੈ ਖਾਣਾ ਪੀਣਾ ਮੌਜਾਂ ਇਹ ਸਾਰੀਆਂ ਹੋਣੀਆਂ ਚਾਹੀਦੀਆਂ ਹੈ ਰੰਗਾ ਸਿੰਘ ਜੀ ਇਹਦੇ ਨਾਲ ਨਿਰਾਪੁਰਾ ਇਕੱਲੀ ਮੌਜ ਜਿਹੜੀ ਉਹ ਵੀ ਕੰਮ ਨਹੀਂ ਆਉਂਦੀ
0: ਕੰਮ ਵੀ ਕਰਨੇ ਪੈਣਾ
1: ਕੰਮ ਵੀ ਕਰਨਾ ਪੈਣਾ ਤੇ ਜਿਹੜਾ ਕੰਮ ਕਰਕੇ ਮਿਹਨਤ ਕਰਕੇ ਮੌਜ ਹੈ ਨਾ ਉਹਦੇ ਨਾਲ ਦੀ ਮੌਜ ਕਿਤੇ ਨਹੀਂ ਮਿਲਦੀ ਵਿਹਲੇ ਬੰਦੇ ਦੀ ਕਾਹਦੀ ਮੌਜ ਹੈ
0: ਨਾ ਜੀ ਨਾ
1: ਸੋ ਇਸ ਕਰਕੇ ਕਿਸਾਨੀ ਤਾਂ ਰੰਗਾ ਸਿੰਘ ਜੀ ਕੰਮ ਐਸਾ ਹੈ ਕਿ ਭੰਡਾ ਭੰਡੋਰੀ ਆ ਕਿੰਨਾ ਕੁ ਭਾਰ ਇੱਕ ਮੁੱਠੀ ਚੱਕ ਲੈ ਦੂਜੀ ਤਿਆਰ ਕਿਉਂਕਿ ਕਿਸਾਨੀ ਹੁਣ ਸਿਰਫ ਫਸਲੀ ਕਿਸਾਨੀ ਤਾਂ ਹੈ ਨਹੀਂ ਕਿਸਾਨੀ ਦੇ ਵਿੱਚ ਸਾਡੇ ਹੋਰ ਵੀ ਕੰਮ ਹੈ ਕਿਉਂਕਿ ਦੇਖੋ ਅੱਜ ਰੰਗਾ ਸਿੰਘ ਜੀ ਖੇਤੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਲਵੇਰੇ ਪਾਲਣ ਦਾ ਜਿਹੜਾ ਧੰਦਾ ਹੈ ਡੇਅਰੀ ਦਾ ਧੰਦਾ ਹੈ ਉਹ ਅਸੀਂ ਮੁੱਖ ਧੰਦਿਆਂ ਦੇ ਵਿੱਚ ਸ਼ਾਮਿਲ ਅਸੀਂ ਇਹਨੂੰ ਕਰ ਲਿਆ ਹੈ
0: ਕਰ ਲਿਆ ਜੀ ਕਰ
1: ਉਹ ਸਾਡਾ ਮੁੱਖ ਧੰਦਾ ਹੈ ਤੇ ਉਹਦੇ ਵਿੱਚ ਲੋਹਾਂ ਚਾਹੇ ਤੁਸੀਂ ਗਾਈਆਂ ਰੱਖੀਆਂ ਚਾਹੇ ਤੁਸੀਂ ਮੱਝਾਂ ਰੱਖੀਆਂ ਹੈ ਉਹਨਾਂ ਦੇ ਚਾਰੇ ਦੀਆਂ ਜਿਹੜੀਆਂ ਲੋੜਾਂ ਹੈ ਕਹਿੰਦੇ 12 ਮਹੀਨੇ 30 ਦਿਨ ਜੇ ਚਾਰਾ ਆਪਾਂ ਉਪਲਬਧ ਕਰਾਉਂਦੇ ਹਾਂ ਨਾ ਰੰਗਾ ਸਿੰਘ ਜੀ
0: ਜੀ
1: ਇੱਕ ਤੇ ਦੁੱਧ ਦੀ ਜਿਹੜੀ ਗੁਣਵੱਤਾ ਬਣੀ ਰਹਿੰਦੀ ਹੈ
0: ਬਿਲਕੁਲ
1: ਪਸ਼ੂ ਖੁਸ਼ ਹੋ ਕੇ ਖਾਂਦੇ ਹੈ ਤੇ ਤੁਹਾਨੂੰ ਸਸਤਾ ਵੀ ਪੈਂਦਾ ਹੈ ਲਵੇਰਾ
0: ਜੇ ਤੁਸੀਂ ਆਪ ਬੀਜੋ ਤਾਂ
1: ਹਾਂ ਸੋ ਇਸ ਕਰਕੇ ਕਿਉਂਕਿ ਜਿਹਨਾਂ ਦਿਨਾਂ ਦੇ ਵਿੱਚ ਰੰਗਾ ਸਿੰਘ ਜੀ ਆਪਣੇ ਕੋਲ ਨਹੀਂ ਹੁੰਦਾ ਨਾ ਚਾਰਾ ਉਹਨਾਂ ਦਿਨਾਂ ਦੇ ਵਿੱਚ ਆਪਾਂ ਜਿਹੜਾ ਹੈ ਅਚਾਰ ਵੀ
0: ਤਿਆਰ
1: ਬਣਾ ਕੇ ਰੱਖ ਸਕਦੇ ਹਾਂ ਤੇ ਇਹ ਤੋਂ ਇਲਾਵਾ ਹੇ ਵੀ ਤਿਆਰ ਕੀਤਾ ਜਾ ਸਕਦਾ ਹੈ ਇਹ ਦੋਨਾਂ ਸੀਜ਼ਨਾਂ ਦੇ ਵਿੱਚ ਹਾੜੀ ਸੌਣੀ ਦੇ ਵਿੱਚ ਦੋਨਾਂ ਸੀਜ਼ਨਾਂ ਦੇ ਵਿੱਚ ਆਪਾਂ ਇਹ ਕੰਮ ਕਰ ਸਕਦੇ ਹਾਂ
0: ਜੀ
1: ਹੁਣ ਗੱਲ ਇਹ ਆ ਜਾਂਦੀ ਹੈ ਕਿ ਆਹ ਸਮਾਂ ਜਿਹੜਾ ਸਾਡੇ ਕੋਲ ਬੜਾ ਢੁਕਵਾਂ ਹੈ ਕਿ ਅਸੀਂ ਚਾਰਿਆਂ ਦੀ ਵਿਉਂਤਬੰਦੀ ਕਰੀਏ
0: ਬਿਲਕੁਲ
1: ਚਾਰਿਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇਸ ਮੌਸਮ ਦਾ ਬਰਸੀਂ ਇੱਕ ਐਸਾ ਚਾਰਾ ਹੈ ਜਿਹਨੂੰ ਅਸੀਂ ਮੁੱਖ ਚਾਰਿਆਂ ਦੇ ਵਿੱਚ ਗਿਣਦੇ ਹਾਂ ਤੇ ਇਹਦੀ ਕਾਸ਼ਤ ਦਾ ਉੱਤਮ ਸਮਾਂ ਵਿਉਂਤਬੰਦੀ ਦਾ ਸਾਡੇ ਕੋਲ ਉੱਤਮ ਸਮਾਂ ਹੈ ਰੰਗਾ ਸਿੰਘ ਜੀ ਬਰਸੀਂ ਦੀ ਫਸਲ ਜਿਹੜੀ ਹੈ ਨਵੰਬਰ ਤੋਂ ਲੈ ਕੇ ਜੂਨ ਦੇ ਅੱਧ ਤੱਕ
0: ਅੱਛਾ
1: ਪੌਸ਼ਟਿਕ ਤੇ ਸਵਾਦੀ ਤੇ ਕਈ ਕਟਾਈਆਂ ਦੇਣ ਵਾਲਾ ਚਾਰਾ ਹੈ
0: ਵਾਹ ਜੀ ਵਾਹ ਪਸ਼ੂ ਬਹੁਤ ਖੁਸ਼ ਹੋ ਕੇ ਖਾਂਦਾ
1: ਮੈਂ ਕਿਹਾ ਜੀ ਪੁੱਛੋ ਖੁਸ਼ ਨਾ ਤੇ ਉੱਗਣ ਤੇ ਵਧਣ ਫੁੱਲਣ ਲਈ ਦਰਮਿਆਨੇ ਤਾਪਮਾਨ ਦੀ ਲੋੜ ਹੈ ਬਹੁਤੀ ਠੰਡ ਜਾਂ ਕੋਹਰਾ ਇਹ ਥੋੜ੍ਹਾ ਜਿਹਾ ਇਹਦੇ ਲਈ ਮਾਰ ਕਰਦਾ
0: ਅੱਛਾ
1: ਬਰਸੀਂ ਦੀ ਕਾਸ਼ਤ ਲਈ ਜਿਹੜੀਆਂ ਜ਼ਮੀਨਾਂ ਦਰਮਿਆਨੇ ਤੋਂ ਭਾਰੀਆਂ ਤੇ ਕੱਲਣ ਵਾਲੀ ਜ਼ਮੀਨ ਦੇ ਵਿੱਚ ਵੀ ਆਪਾਂ ਇਹਦੀ ਕਾਸ਼ਤ ਕਰ ਲੈਂਦੇ ਹਾਂ
0: ਜੀ
1: ਇਹਦੇ ਲਈ ਆਪਣੇ ਕੋਲ BL 43 ਕਿਸਮ ਹੈ BL 42 ਕਿਸਮ ਹੈ BL 10 ਕਿਸਮ ਹੈ ਤੇ ਰੰਗਾ ਸਿੰਘ ਜੀ BL 1 ਕਿਸਮ ਵੀ ਹੈ
0: ਜੀ
1: ਖੇਤ ਨੂੰ ਰੰਗਾ ਸਿੰਘ ਜੀ ਚੰਗੀ ਤਰ੍ਹਾਂ ਤਿਆਰ ਕਰਨ ਲਈ 2-3 ਨਾਰ ਵਾਹੁਣਾ ਹਰ ਵਾਹੀ ਤੋਂ ਬਾਅਦ ਸੁਹਾਗਾ
0: ਅੱਛਾ
1: ਤੇ ਫਸਲ ਬੀਜਣ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਪੱਧਰਾ
0: ਜੀ
1: ਕਹਿਣ ਦਾ ਮਤਲਬ ਇਹ ਹੈ ਕਿਉਂਕਿ ਬੀਜ ਹਲਕੇ ਹੁੰਦੇ ਆ
0: ਠੀਕ
1: ਬਹੁਤ ਹਲਕੇ ਹੁੰਦੇ ਆ ਘਾਹ ਫੂਸ ਢੇਲੇ ਇਹ ਚੀਜ਼ਾਂ ਇਹਦੇ 'ਚ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ ਜਿਹੜੀ ਪੈਲੀ 'ਚ ਆਪਾਂ ਬਰਸੀਂ ਬੀਜਣੀ
0: ਸਮਝ ਗਿਆ
1: ਬਾਕੀ ਸਮਾਂ ਆਪਣੇ ਕੋਲ ਖੁੱਲ੍ਹਾ ਹੈ ਇੱਕ ਖਾਸ ਜਿਹੜਾ ਧਿਆਨ ਇਹ ਰੱਖਣਾ ਕਿ ਬਰਸੀਂ ਜੇਕਰ ਨਵੇਂ ਖੇਤ 'ਚ ਬੀਜਣਾ ਹੋਵੇ ਨਾ ਤਾਂ ਬਰਸੀਂ ਦੇ ਬੀਜ ਨੂੰ ਟੀਕਾ ਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ
0: ਠੀਕ
1: ਇਹ ਟੀਕਾ ਮਤਲਬ ਇਹ ਨਹੀਂ ਕਿ ਡਾਕਟਰ ਕੋਲ ਲੈ ਕੇ ਜਾ ਕੇ ਟੀਕਾ ਲਵਾਉਣਾ
0: ਨਾ ਜੀ
1: ਪੈਕਟ ਮਿਲਦਾ ਹੈ
0: ਦਵਾਈ ਆਉਂਦੀ ਆ ਥੋੜੀ ਜਿਹੀ ਲੱਗਦੀ ਹੈ
1: ਹਾਂ ਤੇ ਇਸ ਨਾਲ ਹਰੇ ਚਾਗ ਦਾ ਝਾੜ ਵੀ ਵੱਧ ਮਿਲਦਾ ਹੈ ਰੰਗਾ ਸਿੰਘ ਜੀ 1 ਏਕੜ ਦੇ ਬੀਜ ਨੂੰ ਘੱਟ ਤੋਂ ਘੱਟ ਪਾਣੀ ਨਾਲ ਭਿਉਂ ਲਓ ਤੇ ਟੀਕੇ ਦਾ 1 ਪੈਕਟ ਭਿੱਜੇ ਹੋਏ ਬੀਜ ਨੂੰ ਚੰਗੀ ਤਰ੍ਹਾਂ ਲਾ ਦਿਓ ਪੱਕੇ ਫਰਸ਼ ਦੇ ਉੱਪਰ ਆਪਾਂ ਨੇ ਜਾਂ ਤਰਪਾਲ ਦੇ ਉੱਤੇ ਇਹ ਕੰਮ ਕਰਨਾ ਹੈ ਤੇ ਛਾਂ 'ਚ ਸੁਕਾਉਣਾ ਹੈ ਤੇ ਉਸੇ ਦਿਨ ਹੀ ਹੋ ਸਕੇ ਤਾਂ ਸ਼ਾਮ ਨੂੰ
0: ਜੀ
1: ਇਹ ਨਹੀਂ ਉਹਨੂੰ ਲਾ ਕੇ ਰੱਖ ਲੈਣਾ ਛੱਟਾ ਜਿਹੜਾ ਖੜ੍ਹੇ ਪਾਣੀ 'ਚ ਦੇਣਾ
0: ਠੀਕ
1: ਤਾਂ ਜੋ ਸੂਰਜ ਦੀ ਧੁੱਪ ਨਾਲ ਟੀਕੇ ਦਾ ਅਸਰ ਜਾਇਆ ਨਾ ਹੋਵੇ ਤੇ ਜੀਵਾਣੂ ਖਾਦ ਦਾ ਟੀਕਾ ਜਿਹੜਾ ਹੈ ਇਹ ਆਪਾਂ ਤੁਹਾਨੂੰ ਪਤਾ ਹੀ ਹੈ ਖੇਤੀਬਾੜੀ ਯੂਨੀਵਰਸਿਟੀ ਵੀ ਹੈ ਕ੍ਰਿਸ਼ੀ ਵਿਗਿਆਨ ਕੇਂਦਰ ਫਾਰਮ ਸਲਾਹਕਾਰ ਸੇਵਾ ਕੇਂਦਰ ਇਹਨਾਂ ਤੋਂ ਬੜੀ ਆਸਾਨੀ ਨਾਲ ਸਾਨੂੰ ਮਿਲ ਜਾਂਦਾ ਹੈ
0: ਬਿਲਕੁਲ ਜੀ
1: ਤੇ ਰੰਗਾ ਸਿੰਘ ਜੀ 1 ਏਕੜ ਦੇ ਲਈ ਨਾ 8-10 ਕਿਲੋ ਬੀਜ ਇਹ ਸਿਫਾਰਸ਼ ਕੀਤਾ ਜਾਂਦਾ
0: ਬਰਸੀਮ ਦਾ
1: ਹਾਂ ਬੀਜ ਦਾ ਛੱਟਾ ਦੇਣ ਸਮੇਂ ਮੌਸਮ ਦਾ ਸ਼ਾਂਤ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਪਹਿਲਾਂ ਹੀ ਮੈਂ ਦੱਸਿਆ ਹੈ ਕਿ ਇਹਦੇ ਬੀਜ ਬੜੇ ਹਲਕੇ ਹੁੰਦੇ ਆ
0: ਜੀ
1: ਜੇਕਰ ਹਵਾ ਚੱਲਦੀ ਹੋਵੇ ਨਾ ਤਾਂ ਸੁੱਕੇ ਖੇਤ 'ਚ ਬੀਜ ਦਾ ਛੱਟਾ ਦਿਓ ਅਤੇ ਬਾਅਦ ਵਿੱਚ ਛਾਪਾ ਫੇਰ ਕੇ ਪਾਣੀ ਲਾ ਦਿਓ ਬਰਸੀਮ ਦਾ ਬੀਜ ਕਾਸ਼ਨੀ ਦੇ ਬੀਜ ਤੋਂ ਰਹਿਤ ਹੋਣਾ ਚਾਹੀਦਾ
0: ਠੀਕ
1: ਹੈ ਬਰਸੀਮ ਦੇ ਬੀਜ ਨੂੰ ਪਾਣੀ 'ਚ ਡੋਬੋ ਅਤੇ ਕਾਸ਼ਨੀ ਦਾ ਬੀਜ ਉੱਪਰ ਆ ਜਾਊ ਅਤੇ ਉਹਨੂੰ ਛਾਣੀ ਨਾਲ ਬੱਚਿਆਂ ਨੂੰ ਵੱਖਰਾ ਕਰ ਲਓ
0: ਜੀ
1: ਕਿਉਂਕਿ ਕਾਸ਼ਨੀ ਨੁਕਸਾਨਦੇਹ ਚੀਜ਼ ਹੈ ਤੇ ਵਧੇਰੇ ਤੇ ਚੰਗਾ ਚਾਰਾ ਲੈਣ ਲਈ ਬਰਸੀਮ ਦੇ ਪੂਰੇ ਬੀਜ 'ਚ ਨਾ 750 ਗ੍ਰਾਮ ਸਰੋਂ ਦਾ ਬੀਜ ਮਿਲਾ ਦਿਓ
0: ਅੱਛਾ ਜੀ
1: ਹਾਂ ਬਰਸੀਮ 'ਚ ਜਵੀ ਰਲਾ ਕੇ ਵੀ ਬੀਜਣੀ ਚੰਗੀ ਮੰਨੀ ਜਾਂਦੀ ਹੈ
0: ਜੀ
1: ਇਸ ਤਰ੍ਹਾਂ ਕਰਨ ਸਮੇਂ ਬਰਸੀਮ ਦਾ ਜਿਹੜਾ ਪੂਰਾ ਬੀਜ ਤੇ ਜਵੀ ਦਾ ਜਿਹੜਾ 12 ਕਿਲੋ ਬੀਜ ਆਪਾਂ ਵਰਤਣਾ ਹੈ ਅਜਿਹਾ ਚਾਰਾ ਬੀਜਣ ਸਮੇਂ ਨਾ ਪਹਿਲਾਂ ਜਵੀ ਦਾ ਬੀਜ ਖਿਲਾਰ ਕੇ ਹਲ ਨਾਲ ਜ਼ਮੀਨ 'ਚ ਮਿਲਾਉਣਾ ਚਾਹੀਦਾ ਤੇ ਬਾਅਦ ਦੇ ਵਿੱਚ ਸਿੰਚਾਈ ਕਰਕੇ ਬਰਸੀਮ ਦੇ ਬੀਜ ਦਾ ਛੱਟਾ ਜਿਹੜਾ ਖੜ੍ਹੇ ਪਾਣੀ 'ਚ ਆਪਾਂ ਦੇ ਸਕਦੇ ਹਾਂ
0: ਠੀਕ ਹੈ ਜੀ
1: ਇਹ ਤੋਂ ਇਲਾਵਾ ਰੰਗਾ ਸਿੰਘ ਜੀ ਇਹਦੇ 'ਚ ਰਾਈ ਘਾਹ ਵੀ ਮਿਲਾ ਕੇ ਬੀਜਿਆ ਜਾ ਸਕਦਾ ਹੈ
0: ਅੱਛਾ
1: ਇਹਦੇ ਨਾਲ ਵੀ ਸਾਨੂੰ ਗੁਣਕਾਰੀ ਮਿਸ਼ਰਣ ਵਾਲਾ ਚਾਰਾ ਮਿਲ ਜਾਂਦਾ ਹੈ ਰੰਗਾ ਸਿੰਘ ਜੀ ਬਿਜਾਈ ਦੇ ਸਮੇਂ 6 ਟਨ ਰੂੜੀ ਦੀ ਖਾਦ
0: ਅੱਛਾ
1: ਤੇ 20 ਕਿਲੋ ਫਾਸਫੋਰਸ ਤੱਤ
0: ਜੀ
1: ਜਿਹੜਾ 125 ਕਿਲੋ ਸੁਪਰ 'ਚ ਸਾਨੂੰ ਮਿਲਣਾ ਹੈ ਇਹ ਬਤਨਾ ਜੇਕਰ ਦੇਸੀ ਰੂੜੀ

0: ਦੀ ਵਰਤੋਂ ਨਾ ਕੀਤੀ ਗਈ ਹੋਵੇ ਤਾਂ ਫਿਰ ਬਚਿਆ 10 ਕਿਲੋ ਨਾਈਟ੍ਰੋਜਨ, ਕਹਿਣ ਦਾ ਭਾਵ ਕਿ 22 ਕਿਲੋ ਯੂਰੀਆ, 30 ਕਿਲੋ ਫਾਸਫੋਰਸ, ਇਹ ਫੀ ਏਕੜ ਦੇ ਹਿਸਾਬ ਆਪਾਂ ਵਰਤਣਾ ਹੈ,
1: ਸਮਝ ਗਏ।
0: ਅਤੇ ਸੁਪਰ ਖਾਦ ਦੀ ਜਿਹੜੀ ਵਰਤੋਂ ਨਾਲ ਨਾ ਕੁਝ ਮਾਤਰਾ ਸਲਫਰ ਵੀ ਜਿਹੜੀ ਹੈ ਇਹ ਜ਼ਮੀਨ ਨੂੰ ਮਿਲ ਜਾਂਦੀ ਹੈ।
1: ਠੀਕ।
0: ਜਿੱਥੇ ਬਰਸੀਮ 'ਚ ਰਾਈ ਘਾਹ ਮਿਲਾ ਕੇ ਬੀਜਿਆ ਹੋਵੇ ਉੱਥੇ 10 ਕਿਲੋ ਨਾਈਟ੍ਰੋਜਨ ਫੀ ਏਕੜ ਹਰ ਕਟਾਈ ਦੇ ਪਿੱਛੋਂ ਪਾਉਣੀ ਹੈ, ਇਹਦੀ ਲੋੜ ਹੈ,
1: ਸਮਝ ਗਏ,
0: ਅਲੱਗ ਤੌਰ 'ਤੇ
1: ਜੀ।
0: ਰੰਗਾ ਸਿੰਘ ਜੀ, ਮੈਂਗਨੀਜ਼ ਦੀ ਘਾਟ ਜਿਹੜੀ ਆਮ ਤੌਰ 'ਤੇ ਆ ਜਾਂਦੀ ਹੈ, ਖਾਸ ਤੌਰ 'ਤੇ ਹਲਕੀਆਂ ਰੇਤਲੀਆਂ ਜ਼ਮੀਨਾਂ 'ਚ
1: ਜੀ,
0: ਇਹਦੀਆਂ ਨਿਸ਼ਾਨੀਆਂ ਚੰਗੀ ਤਰ੍ਹਾਂ ਉਦੋਂ ਦਿਸਦੀਆਂ ਜਦੋਂ ਫਸਲ ਕੱਟਣ 'ਤੇ ਹੋਵੇ
1: ਜੀ।
0: ਇਹਦੀ ਘਾਟ ਜੇ ਦੇਖੀ ਜਾਵੇ ਨਾ ਉੱਥੇ 0.5% ਮੈਗਨੀਜ਼ ਸਲਫੇਟ, ਇਹਦਾ ਘੋਲ ਧੁੱਪ ਵਾਲੇ ਦਿਨ 'ਚ ਇਹ ਹਫ਼ਤੇ ਦੇ ਫਰਕ ਦੇ ਨਾਲ 3 ਛਿੜਕਾਅ ਆਪਾਂ ਕਰਨੇ ਹੈ, ਅਤੇ ਇਹ ਛਿੜਕਾਅ ਕਟਾਈ ਕਰਨ ਤੋਂ 2 ਹਫ਼ਤੇ ਬਾਅਦ ਕਰਨਾ ਹੈ। ਇਹ ਤੋਂ ਇਲਾਵਾ ਨਦੀਨ ਹੈ ਜਿਹਨਾਂ 'ਚ 68 ਹੈ। ਰੰਗਾ ਸਿੰਘ ਜੀ, ਜਿਹਨਾਂ ਖੇਤਾਂ 'ਚ 68 ਦੀ ਸਮੱਸਿਆ ਹੋਵੇ ਨਾ ਉੱਥੇ ਬਰਸੀਮ 'ਚ ਰਾਇਆ ਰਲਾ ਕੇ ਬੀਜੋ।
1: ਅੱਛਾ।
0: ਕਿਉਂਕਿ ਰਾਇਆ ਦੀ ਫਸਲ ਛੇਤੀ ਵੱਧਦੀ ਹੈ ਅਤੇ ਨਦੀਨ ਨੂੰ ਦੱਬ ਲੈਂਦੀ ਹੈ
1: ਜੀ।
0: ਜਿੱਥੇ ਇਸ ਨਦੀਨ ਦੀ ਸਮੱਸਿਆ ਵਧੇਰੇ ਹੋਵੇ ਨਾ ਉੱਥੇ ਬਿਜਾਈ ਜਿਹੜੀ ਹੈ ਅਕਤੂਬਰ ਦੇ 2 ਹਫ਼ਤੇ ਤੱਕ ਪਛੇਤੀ ਕਰੋ, ਕਿਉਂਕਿ ਉਸ ਵੇਲੇ ਤਾਪਮਾਨ ਘਟਣ ਕਾਰਨ ਨਦੀਨ ਘੱਟ ਉੱਗਦਾ ਹੈ
1: ਜੀ।
0: ਬਾਕੀ ਬੱਚਿਆਂ ਨੂੰ ਹੈ ਪਹਿਲਾਂ ਪਾਣੀ ਜਿਹੜਾ ਬੜਾ ਜ਼ਰੂਰੀ ਹੈ, ਚੰਗੇਰੀ ਫਸਲ ਲਈ ਪਾਣੀ ਛੇਤੀ ਦੇਣਾ ਚਾਹੀਦਾ ਹੈ, ਇਹ ਉੱਗਣ ਦੀ ਵੀ ਸਹਾਇਤਾ ਮਿਲਦੀ ਹੈ। ਪਹਿਲਾਂ ਪਾਣੀ ਹਲਕੀਆਂ ਜ਼ਮੀਨਾਂ 'ਚ 3-5 ਦਿਨਾਂ ਪਿੱਛੋਂ, ਭਾਰੀਆਂ ਜ਼ਮੀਨਾਂ 6-8 ਦਿਨਾਂ ਪਿੱਛੋਂ,
1: ਸਮਝ ਗਏ।
0: ਇਹ ਤੋਂ ਬਾਅਦ ਵਾਲੇ ਪਾਣੀ ਜਿਹੜਾ ਗਰਮੀਆਂ ਦੇ ਵਿੱਚ 8-10 ਦਿਨਾਂ ਦੇ ਵਕਤ, ਅਤੇ ਸਰਦੀਆਂ ਦੇ ਵਿੱਚ ਤਾਂ ਬੱਚਿਆਂ ਨੂੰ ਫਿਰ 10-15 ਦਿਨਾਂ ਦੇ ਜਿਹੜਾ ਜ਼ਮੀਨ ਅਤੇ ਮੌਸਮ ਦੇ ਅਨੁਸਾਰ ਆਪਾਂ
1: ਦੇਣਾ ਹੈ।
0: ਸੋ ਰੰਗਾ ਸਿੰਘ ਜੀ, ਗੱਲ ਹੈ ਵੀ ਚਾਰੇ ਦੀਆਂ ਫਸਲਾਂ ਹੋਰ ਵੀ ਸਾਡੇ ਕੋਲ ਬਹੁਤ ਸਾਰੀਆਂ ਹੈ ਜਿਨ੍ਹਾਂ ਨੂੰ ਆਪਾਂ ਕਾਸ਼ ਥੱਲੇ ਲੈ ਸਕਦੇ ਹਾਂ, ਜਿੱਦਾਂ ਜਵੀ ਹੈ, ਜਵੀ ਦਾ ਚਾਰਾ ਵੀ ਜਿਹੜਾ ਹੈ ਸਾਡੇ ਪਸ਼ੂ ਬੜੇ ਖੁਸ਼ ਹੋ ਕੇ ਖਾਂਦੇ ਹੈ। ਸੋ ਗੱਲ ਰੰਗਾ ਸਿੰਘ ਜੀ ਵਿਉਂਤਬੰਦੀ 'ਤੇ ਆ ਜਾਂਦੀ ਹੈ ਕਿ ਤੁਸੀਂ ਜੇ ਆਪਣੀ ਵਿਉਂਤਬੰਦੀ ਦੇ ਵਿੱਚ ਚਾਰਿਆਂ ਦਾ ਜਿਹੜਾ ਹੈ ਇਹ ਮੰਨ ਕੇ ਚੱਲੋ ਕਿ ਅਸੀਂ 12 ਮਹੀਨੇ 30 ਦਿਨ ਜਿਹੜਾ ਪਸ਼ੂਆਂ ਨੂੰ ਚਾਰਾ ਦੇਣਾ ਹੈ, ਰਾਈ ਘਾਹ ਹੈ, ਲੂਸਣ ਹੈ, ਸ਼ਫਤਲ ਹੈ, ਸਿੰਜੀ ਹੈ, ਬਾਕੀ ਤੁਹਾਨੂੰ ਅਚਾਰ ਦੀ ਗੱਲ ਕੀਤੀ ਸੀ ਅਤੇ ਉਹ ਆਪਾਂ ਅਚਾਰ ਵੀ ਤਿਆਰ ਕਰ ਸਕਦੇ। ਸੋ ਇਹ ਗੱਲਾਂ ਬਾਤਾਂ ਦਾ ਧਿਆਨ ਆਪਾਂ ਰੱਖਾਂਗੇ ਅਤੇ ਸਾਰਾ ਸਾਲ ਜਿਹੜਾ ਹੈ ਪਸ਼ੂਆਂ ਨੂੰ ਚਾਰਾ ਦੇ ਸਕਦੇ
1: ਦੇ ਸਕਦੇ ਆ।
0: ਚਲੀਏ ਆਪਾਂ,
1: ਚਲੀਏ ਜੀ।
0: ਜੈ ਹਿੰਦ ਜੀ,
1: ਜੈ ਹਿੰਦ ਜੀ।

0: ਏਸੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ। ਇਹ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਗਿਆ।
1: ਭੂਆ ਇੱਕ ਗੱਲ ਤਾਂ ਦੱਸ, ਤੈਨੂੰ ਕੀ ਪਸੰਦ ਹੈ?
2: ਮੈਨੂੰ ਤਾਂ ਭਾਈ ਸਭ ਦੀ ਪਸੰਦ ਪਸੰਦ ਹੈ।
1: ਸਭ ਦੀ ਪਸੰਦ
2: ਉਹੀ ਜਿਹੜਾ ਸ਼ੁੱਕਰਵਾਰ ਨੂੰ ਸ਼ਾਮ 8:30 ਵਜੇ ਰੂਲੀਆ ਰਾਮ ਲੋਕਾਂ ਦੀਆਂ ਚਿੱਠੀਆਂ ਪੜ੍ਹਦਾ। ਜਦੋਂ ਰੂਲੀਆ ਰਾਮ ਲੋਕਾਂ ਦੀਆਂ ਚਿੱਠੀਆਂ ਪੜ੍ਹਦਾ ਤੇਰਾ ਫੁੱਫੜ ਬੜਾ ਮੇਰੇ ਲੜਦਾ।
1: ਕਾਹਤੋਂ ਭੂਆ?
2: ਮੈਂ ਕਿਹਾ ਤੂੰ ਵੀ ਫਰਮਾਇਸ਼ੀ ਪ੍ਰੋਗਰਾਮ 'ਚ ਚਿੱਠੀਆਂ ਪਾਇਆ ਕਰ, ਐਵੇਂ ਬਹੁਤਾ ਮੈਨੂੰ ਦੇਖ ਕੇ ਮੂੰਹ ਨਾ ਬਣਾਇਆ ਕਰ।
1: ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨ ਵਾਸਤੇ ਸਭ ਦੀ ਪਸੰਦ ਪ੍ਰੋਗਰਾਮ ਚ ਚਿੱਠੀਆਂ ਪਾ ਸਕਦੇ ਹੋ। ਸਾਡਾ ਪਤਾ ਸਭ ਦੀ ਪਸੰਦ, ਇੰਚਾਰਜ ਦੇਹਾਤ ਪ੍ਰੋਗਰਾਮ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 144001, ਹਰ ਸ਼ੁੱਕਰਵਾਰ ਸ਼ਾਮ 6:30 ਵਜੇ।
0: ਮੀਡੀਆ ਰੇਟ 347.6 ਮੀਟਰ ਜਾਂ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਸ਼੍ਰੀ ਰਾਮ ਚਰਿਤ ਮਾਨਸ 'ਚੋਂ ਲੜੀਵਾਰ ਪਾਠ ਮਾਨਸ ਗਾਂਧੀ 215ਵੀਂ ਕੜੀ।

ਹੁਣੇ ਤੁਸੀਂ ਸ਼੍ਰੀ ਰਾਮ ਚਰਿਤ ਮਾਨਸ ਚੋਂ ਲੜੀਵਾਰ ਪਾਠ ਮਾਨਸ ਗਾਂਧੀ 215ਵੀਂ ਕੜੀ ਸਰਵਨ ਕਰ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਪਰਿਚੇ। ਲੋ ਪਰਿਚੇ ਤਹਿਤ ਤੁਹਾਨੂੰ ਦੱਸ ਦਈਏ ਸਾਡੇ ਇਸ ਮੀਟਰ ਤੋਂ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ। ਹੁਣ ਤਾਂ ਥੋੜ੍ਹੀ ਦੇਰ ਬਾਅਦ ਸਵੇਰੇ 7:02 ਤੋਂ ਲੈ ਕੇ 8 ਤੱਕ ਤੁਸੀਂ ਸੁਣੋਗੇ ਮਨੋਰੰਜਨ ਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ।

0: ਪੰਜਾਬੀ ਫਿਲਮੀ ਗੀਤਾਂ ਦਾ ਆਨੰਦ ਮਾਣੋਗੇ ਪ੍ਰੋਗਰਾਮ ਮਹਿਕ ਪੰਜਾਬੀ ਦੇ ਤਹਿਤ ਸਮਾਂ ਰਹੇਗਾ ਸਵੇਰੇ 8:40 9:02 ਤੇ ਸਵੇਰੇ ਤੁਸੀਂ ਫਿਲਮ ਸੰਗੀਤ ਦਾ ਪ੍ਰੋਗਰਾਮ ਸੁਣੋਗੇ ਤੇ ਅੱਜ ਦਾ ਇਹ ਪ੍ਰੋਗਰਾਮ ਦੀ ਥੀਮ ਰਹੇਗੀ ਗੁਰੂ ਦੀ ਮਹਿਮਾ ਸਰੋਤੇ ਆਪਣੇ ਖਤਾਂ ਦੇ ਜਵਾਬ ਸੁਣਨਗੇ ਪ੍ਰੋਗਰਾਮ ਹੋਏਗਾ ਤੁਹਾਡੀ ਚਿੱਠੀ ਮਿਲੀ ਸਮਾਂ ਰਹੇਗਾ ਸਵੇਰੇ 9:30 ਜਨ ਸੇਵਾ ਤੋਂ ਦੇਸ਼ ਸੇਵਾ ਇਸ ਖਾਸ ਪ੍ਰੋਗਰਾਮ ਤਹਿਤ ਅੱਜ ਤੁਸੀਂ ਧਾਰਾ 370 ਦੇ ਉੱਤੇ ਜਾਣਕਾਰੀ ਪ੍ਰਾਪਤ ਕਰੋਗੇ ਸਮਾਂ ਸਵੇਰੇ 10:00 ਹੈਲੋ ਫਰਮਾਇਸ਼ ਇਹ ਪ੍ਰੋਗਰਾਮ ਤੁਸੀਂ ਸੁਣੋਗੇ ਸਵੇਰੇ 10:30 11:05 ਤੇ ਸਮਾਂ ਰਹੇਗਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦਾ 3:12 ਤੇ ਪਰਿਵਾਰਿਕ ਪ੍ਰੋਗਰਾਮ ਵਸਦੇ ਵੇੜੇ ਪੇਸ਼ ਕੀਤਾ ਜਾਏਗਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਚੱਲ ਰਹੇ ਜੰਗਲੀ ਜੀਵ ਹਫ਼ਤਾ ਅਤੇ ਛੂਤਛਾਤ ਵਿਰੋਧੀ ਹਫ਼ਤਾ ਸਬੰਧੀ ਜਾਣਕਾਰੀ ਦਿੱਤੀ ਜਾਏਗੀ ਤੇ ਸਿਲਸਿਲਾ ਰਹੇਗਾ ਝਾਂਜਰਾਂ ਦੇ ਬੋਰ ਦੁਪਹਿਰ 1:15 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ ਇਸ ਪ੍ਰੋਗਰਾਮ ਦੇ ਦੌਰਾਨ ਸਮਾਚਾਰ ਆਪੋ ਆਪਣੇ ਸਮੇਂ ਤੇ ਨਸ਼ਰ ਕੀਤੇ ਜਾਣਗੇ ਦੁਪਹਿਰ 2:30 ਰੰਗਲੀ ਧਰਤੀ ਪ੍ਰੋਗਰਾਮ ਦੇ ਤਹਿਤ ਅੱਜ ਤੁਸੀਂ ਨਿਰਮਲ ਸਿੰਘ ਧਾਰੀਵਾਲ ਦੇ ਗਾਏ ਲੋਕ ਗੀਤ ਸੁਣੋਗੇ ਸ਼ਾਮ 4:02 ਤੇ ਸਮਾਂ ਰਹੇਗਾ ਪ੍ਰੋਗਰਾਮ ਖੇਡ ਸੰਸਾਰ ਦਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਤੁਸੀਂ ਸਰਵਣ ਕਰੋਗੇ ਸ਼ਾਮ 4:30 ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਤੁਸੀਂ ਸਰਵਣ ਕਰੋਗੇ ਸ਼ਾਮ 5:30 ਸ਼ਾਮ 6:30 ਕਿਸਾਨ ਵਾਣੀ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਿਸਾਨ ਸਮਾਚਾਰ ਕਿਸਾਨ ਸੰਦੇਸ਼ ਪੇਂਡੂ ਨੌਜਵਾਨਾਂ ਦੀ ਜੀਵਨ ਪੱਧਰ ਉੱਪਰ ਚੁੱਕਣ ਲਈ ਸਹਾਇਕ ਧੰਦੇ ਇਸ ਵਿਸ਼ੇ ਦੇ ਉੱਤੇ ਡਾਕਟਰ ਮਨਦੀਪ ਸ਼ਰਮਾ ਜਾਣਕਾਰੀ ਦੇਣਗੇ ਸ਼ਾਮ 7:00 ਤੁਸੀਂ ਸੁਣੋਗੇ ਪੰਜਾਬੀ ਗੀਤ 7:10 ਤੇ ਸਾਡੇ ਦਿੱਲੀ ਕੇਂਦਰ ਤੋਂ ਵਿਸ਼ੇਸ਼ ਪ੍ਰੋਗਰਾਮ ਜਨ ਸੇਵਾ ਤੋਂ ਦੇਸ਼ ਸੇਵਾ ਪ੍ਰਸਾਰਿਤ ਕੀਤਾ ਜਾਵੇਗਾ 7:45 ਤੇ ਸਾਹਿਤ ਸੁਧਾ ਪ੍ਰੋਗਰਾਮ ਤਹਿਤ ਸੰਸਕ੍ਰਿਤ ਸਾਹਿਤ ਵਿੱਚ 9 ਗ੍ਰਹਿ ਪੂਜਨ ਇਸ ਵਿਸ਼ੇ ਤੇ ਡਾਕਟਰ ਮੀਨੂ ਤਲਵਾਰ ਦੀ ਵਾਰਤਾ ਸੁਣਾਈ ਜਾਏਗੀ ਸਪੌਂਸਰਡ ਪ੍ਰੋਗਰਾਮ ਲਮਹੇ ਦਾ ਸਮਾਂ ਰਹੇਗਾ 7:55 ਤੇ 8:05 ਤੇ ਤੁਸੀਂ ਕੁਝ ਹਿੰਦੀ ਗੀਤ ਸੁਣੋਗੇ ਤੇ 8:10 ਤੇ ਜਨ ਸੇਵਾ ਤੋਂ ਦੇਸ਼ ਸੇਵਾ ਪ੍ਰੋਗਰਾਮ ਦੇ ਵਿੱਚ ਨਵੀਂ ਸਿੱਖਿਆ ਨੀਤੀ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ 8:40 ਤੇ ਪੰਜਾਬੀ ਗੀਤ ਪੇਸ਼ ਕੀਤੇ ਜਾਣਗੇ 9:15 ਸਾਡੇ ਦਿੱਲੀ ਕੇਂਦਰ ਤੋਂ ਸਪੋਟਲਾਈਟ ਸੁਣੋਗੇ 9:30 ਵਿਗਿਆਨ ਭਾਰਤੀ ਅਤੇ ਰਾਤ 10:00 ਵੀਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸਾਡੇ ਦਿੱਲੀ ਕੇਂਦਰ ਤੋਂ ਸੁਣਾਈਆਂ ਜਾਣਗੀਆਂ ਤੇ ਰਾਤ 10:20 ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਪੰਡਿਤ ਮਨੂ ਕੁਮਾਰ ਸੇਨ ਦਾ ਸਿਤਾਰ ਵਾਦਨ ਸੁਣੋਗੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਤੋਂ ਬਾਅਦ ਦੁਪਹਿਰ 3:02 ਤੇ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਰਾਤ 11:10 ਤੇ ਸਮਾਂ ਰਹੇਗਾ ਪ੍ਰੋਗਰਾਮ ਸੌਕਾਤ ਦਾ ਏਸੀ ਪਰਿਚੇ ਤਹਿਤ ਪ੍ਰੋਗਰਾਮਾਂ ਦਾ ਵੇਰਵਾ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਇਸ ਵੇਲੇ 6:55 ਹੋਣ ਜਾ ਰਹੇ ਨੇ ਹੁਣ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੰਸਕ੍ਰਿਤ ਵਿੱਚ ਸਮਾਚਾਰ ਸੁਣੋਗੇ
1: आकाशवाणी संप्रति वार्ताः श्रूयन्ताम् प्रवाचकः पुनीत त्रिपाठी अथ वार्ताः प्रधानमंत्री नरेन्द्र मोदी ह्यः भारतीय विमान चालकेन कैप्टन स्मिथ मछर इत्यनेन सह दूरभाष माध्यमेन संवादं कृतवान् सह चालकेन कृतस्य आक्रमणस्य प्रतिरोधं कुर्वता तेन फ्लाई दुबई विमाने दुबईतः तल अवीव नगरं प्रति गच्छताम् 80

0: ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਸਰਹੱਦੀ ਜ਼ਿਲ੍ਹਿਆਂ ਵਿੱਚ ਅਧਿਆਤਮਿਕ ਨਸ਼ਾ ਛੁਡਾਓ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ। ਮੁੱਖ ਮੰਤਰੀ ਨੇ ਕੇਂਦਰੀ ਖੁਰਾਕ ਅਤੇ ਜਨਤਕ ਵੰਡ ਮੰਤਰੀ ਪ੍ਰਹਲਾਦ ਜੋਸ਼ੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਭੰਡਾਰਨ ਲਈ ਥਾਂ ਦੀ ਘਾਟ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਪੰਜਾਬ ਵਿੱਚ BSF ਨੇ ਤਰਨ ਤਾਰਨ ਸੈਕਟਰ ਵਿੱਚ ਦੋ ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਮੁਕਾਇਆ ਹੈ। ਜਲੰਧਰ ਪੁਲਿਸ ਨੇ ਫਗਵਾੜਾ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਪਟਿਆਲਾ ਪੁਲਿਸ ਨੇ ਰਾਜਪੁਰਾ ਦੀ ਚਿਤਕਾਰਾ ਯੂਨੀਵਰਸਿਟੀ ਵਿੱਚ ਹਾਲ ਹੀ 'ਚ ਹੋਈ ਗੜਬੜੀ ਦੇ ਸੰਬੰਧ 'ਚ ਕੁੱਲ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਤਪਦਿਕ ਵਿਰੁੱਧ ਲੜਾਈ ਨੂੰ ਲੋਕ ਲਹਿਰ ਬਣਾਉਣ ਦਾ ਸੱਦਾ ਦਿੱਤਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗੈਰ ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਦੋ ਵੱਖ ਵੱਖ ਨੈਟਵਰਕਾਂ ਦਾ ਪਰਦਾਫਾਸ਼ ਕਰਦਿਆਂ 4 ਵਿਅਕਤੀਆਂ ਨੂੰ 10 ਕਿਲੋ ਹੀਰੋਇਨ ਅਤੇ 10 ਗੈਰ ਕਾਨੂੰਨੀ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾ. ਜਤਿੰਦਰ ਸਿੰਘ ਨੇ ਅੱਜ ਕਿਹਾ ਹੈ ਕਿ ਰੋਬੋਟਿਕਸ ਮੈਡੀਸਨ ਦੇ ਵੱਖ ਵੱਖ ਖੇਤਰਾਂ ਵਿੱਚ ਇੱਕ ਅਹਿਮ ਸਾਧਨ ਬਣਨ ਜਾ ਰਿਹਾ ਹੈ। ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਦੇ ਚੇਅਰਮੈਨ ਮਨੋਜ ਗੋਇਲ ਨੇ ਦੱਸਿਆ ਹੈ ਕਿ ਦੇਸ਼ ਭਰ ਵਿੱਚ ਖਾਦੀ 'ਤੇ ਇੱਕ ਵਿਸ਼ੇਸ਼ ਛੋਟ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਛੋਟ ਅੱਜ ਤੋਂ ਅਗਲੇ ਮਹੀਨੇ ਦੀ 16 ਤਾਰੀਖ ਤੱਕ ਉਪਲਬਧ ਹੈ। ਪੰਜਾਬ ਨੇ ਸਵੈ ਇੱਛਾ ਨਾਲ ਖੂਨਦਾਨ ਕਰਨ ਵਿੱਚ ਰਾਸ਼ਟਰੀ ਪੱਧਰ 'ਤੇ 3ਰਾ ਸਥਾਨ ਹਾਸਿਲ ਕੀਤਾ ਹੈ ਅਤੇ ਏਸ਼ੀਆਈ ਖੇਡਾਂ ਵਿੱਚ ਸ਼ਾਟਪੁੱਟ ਮੁਕਾਬਲੇ ਵਿੱਚ ਲਗਾਤਾਰ 3ਰਾ ਤਮਗਾ ਜਿੱਤ ਕੇ ਪਟਿਆਲਾ ਪਰਤੇ ਪੰਜਾਬ ਪੁਲਿਸ ਦੇ TSP ਅਤੇ ਓਲੰਪੀਅਨ ਅਤੇ ਤਜਿੰਦਰਪਾਲ ਸਿੰਘ ਤੂਰ ਦਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਡ ਪ੍ਰੇਮੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਹ ਸੀ ਹੁਣ ਤੱਕ ਦੀਆਂ ਮੁੱਖ ਖ਼ਬਰਾਂ।
1: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਮੇਰੇ 343.673 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਮਨੋਰੰਜਨ ਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ।

ਪਿਆਰ ਨਾਲ ਬੋਲੇ ਬੋਲ ਦਿਲ ਨੂੰ ਜਗਾਉਂਦੇ ਨੇ, ਹੌਸਲੇ ਦੇ ਦੀਵੇ ਅੰਦਰ ਸਦਾ ਜਗਾਉਂਦੇ ਨੇ, ਸੱਚ ਦੀ ਰਾਹ ਉੱਤੇ ਨਿਡਰ ਹੋ ਕੇ ਤੁਰਨਾ ਸਿਖਾਉਂਦੇ ਨੇ, ਮਿਹਨਤ ਦੇ ਰੰਗ ਨਾਲ ਸੁਪਨੇ ਸਜਾਉਂਦੇ ਨੇ। ਹਾਰ ਆਵੇ ਤਾਂ ਉਸਨੂੰ ਸਬਕ ਬਣਾ ਲੈਂਦੇ ਨੇ, ਡਿੱਗ ਪਈਏ ਤਾਂ ਫਿਰ ਖੜ ਕੇ ਮੁਸਕਰਾ ਲੈਂਦੇ ਨੇ। ਸੋਹਣੀ ਸਵੇਰ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਤੇ ਅਦਾਬ, ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ, ਇਸਤਕਬਾਲ ਆਪ ਸਭ ਜੀ ਦਾ ਅੱਜ ਦੇ ਇਸ ਪਿਆਰੇ ਜਿਹੇ ਮਨੋਰੰਜਨ ਤੇ ਜਾਣਕਾਰੀਆਂ ਭਰੇ ਸਫ਼ਰ ਦੇ ਵਿੱਚ। ਜਿਵੇਂ ਉਸਦੀ ਜ਼ਿੰਦਗੀ ਦੇ ਰਾਹ ਕਦੇ ਵੀ ਸੌਖੇ ਨਹੀਂ ਹੁੰਦੇ, ਕਈ ਵਾਰ ਮੁਸ਼ਕਿਲਾਂ ਸਾਡੇ ਹੌਸਲਿਆਂ ਨੂੰ ਪਰਖਦੀਆਂ ਨੇ, ਪਰ ਸਾਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ਮਿਹਨਤ ਕਰਦੇ ਰਹੋ, ਆਪਣੇ ਸੁਪਨਿਆਂ ਤੇ ਵਿਸ਼ਵਾਸ ਰੱਖੋ ਤੇ ਰੱਬ ਤੇ ਭਰੋਸਾ ਬਣਾਈ ਰੱਖੋ, ਕਿਉਂਕਿ ਜਦੋਂ ਰੱਬ ਦਿੰਦਾ ਹੈ ਤਾਂ ਸਾਡੀ ਸੋਚ ਤੋਂ ਵੀ ਵੱਧ ਦਿੰਦਾ। ਬਸ ਤੁਸੀਂ ਤੁਰਦੇ ਰਹੋ, ਇੱਕ ਨਾ ਇੱਕ ਦਿਨ ਮੰਜ਼ਿਲ ਤੁਹਾਨੂੰ ਜ਼ਰੂਰ ਮਿਲੇਗੀ। ਤੇ ਸਾਡੇ ਇਸ ਪ੍ਰੋਗਰਾਮ ਦੀ ਮੰਜ਼ਿਲ ਠੀਕ 8 ਵਜੇ ਤੱਕ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦੇ, ਜਾਣਕਾਰੀਆਂ ਸਾਂਝੀਆਂ ਕਰਦੇ ਤੇ ਬਹੁਤ ਸਾਰੇ ਗੀਤਾਂ ਦੇ ਨਾਲ ਇਸ ਸਫ਼ਰ ਨੂੰ ਤੈਅ ਕਰਦੇ ਹੋਏ 8 ਵਜੇ ਤੱਕ ਆਪਣੀ ਮੰਜ਼ਿਲ ਤੇ ਪਹੁੰਚੇਗੀ। ਤੇ ਇਸ ਸਫ਼ਰ ਦੇ ਦੌਰਾਨ ਤੁਸੀਂ ਸਾਰਿਆਂ ਨੇ ਬਣੇ ਰਹਿਣਾ ਮੇਰੇ ਨਾਲ, ਸ਼ੁਰੂਆਤ ਇਸ ਖੂਬਸੂਰਤ ਗੀਤ ਨਾਲ।

ਕਹਿੰਦੇ ਨੇ ਕਿ ਸਿਰਫ ਨਕਸ਼ਾ ਦੇਖਣ ਦੇ ਨਾਲ ਕੋਈ ਮੰਜ਼ਿਲ ਤੇ ਨਹੀਂ ਪਹੁੰਚ ਜਾਂਦਾ, ਉੱਥੇ ਪਹੁੰਚਣ ਦੇ ਲਈ ਕਦਮ ਵਧਾਉਣੇ ਪੈਂਦੇ ਨੇ। ਅੱਜ ਸਾਡੇ ਕੋਲ ਗਿਆਨ ਦੀ ਕੋਈ ਕਮੀ ਨਹੀਂ ਹੈ, ਇੰਟਰਨੈਟ ਹੈ, ਕਿਤਾਬਾਂ ਹੈ, ਮੋਟੀਵੇਸ਼ਨ ਸਭ ਕੁਝ ਹੈ, ਪਰ ਯਾਦ ਰੱਖਿਓ ਗਿਆਨ ਹੋਣਾ ਵੱਡੀ ਗੱਲ ਨਹੀਂ ਹੁੰਦਾ, ਗਿਆਨ ਦੀ ਵਰਤੋਂ ਕਰਨਾ ਵੱਡੀ ਗੱਲ ਹੈ। ਇਸੇ ਗੱਲ ਨੂੰ ਸਮਝਾਉਂਦੀ ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨ ਜਾ ਰਹੀ।

ਵੀ ਇੱਕ ਵਾਰ ਇੱਕ ਨੌਜਵਾਨ ਮਹਾਤਮਾ ਬੁੱਧ ਦੇ ਕੋਲ ਗਿਆ ਤੇ ਕਹਿਣ ਲੱਗਾ, ਭਗਵਾਨ ਮੈਂ ਰੋਜ਼ ਤੁਹਾਡੇ ਪ੍ਰਵਚਨ ਸੁਣਦਾ ਪਰ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਅ ਨਹੀਂ ਆ ਰਿਹਾ। ਮਹਾਤਮਾ ਬੁੱਧ ਨੇ ਮੁਸਕੁਰਾ ਕੇ ਪੁੱਛਿਆ, ਭਾਈ ਤੂੰ ਰਹਿੰਦਾ ਕਿੱਥੇ ਆ? ਤਾਂ ਉਸਨੇ ਕਿਹਾ ਕਿ ਫਲਾਂ ਬਸਤੀ ਦੇ ਵਿੱਚ ਰਹਿੰਦਾ। ਬੁੱਧ ਨੇ ਫਿਰ ਪੁੱਛਿਆ ਕਿ ਤੂੰ ਇੱਥੇ ਬੈਠੇ ਬੈਠੇ ਬਿਨਾਂ ਚੱਲੇ ਆਪਣੇ ਘਰ ਪਹੁੰਚ ਸਕਦਾ? ਤਾਂ ਨੌਜਵਾਨ ਹੱਸਿਆ ਤੇ ਬੋਲਿਆ, ਇਹ ਕਿਵੇਂ ਹੋ ਸਕਦਾ ਗੁਰੂ ਬਰ, ਘਰ ਪਹੁੰਚਣ ਲਈ ਤਾਂ ਚੱਲਣਾ ਪਵੇਗਾ, ਮਿਹਨਤ ਕਰਨੀ ਪਵੇਗੀ। ਬੁੱਧ ਨੇ ਕਿਹਾ, ਬਸ ਇਹੀ ਤੇਰੇ ਸਵਾਲ ਦਾ ਜਵਾਬ ਹੈ, ਸਿਰਫ ਚੰਗੀਆਂ

ਇਹ ਜੋ ਕੱਲ ਤੱਕ ਕਰਦੇ ਆਏ ਹਾਂ ਤਾਂ ਸਾਨੂੰ ਨਤੀਜੇ ਵੀ ਉਹੀ ਮਿਲਣਗੇ ਜੋ ਕੱਲ ਤੱਕ ਮਿਲਦੇ ਆਏ ਨੇ। ਜੇ ਆਪਣੀ ਜ਼ਿੰਦਗੀ ਬਦਲਣੀ ਹੈ ਤਾਂ ਸੁਣਨ ਦੇ ਨਾਲ ਨਾਲ ਕਰਨਾ ਵੀ ਪਵੇਗਾ, ਕਿਉਂਕਿ ਲਿਖੀ ਹੋਈ ਖੁਰਾਕ ਜਾਂ ਰੈਸਪੀ ਪੜ੍ਹਨ ਦੇ ਨਾਲ ਵੀ ਢਿੱਡ ਨਹੀਂ ਭਰਦਾ। ਉਸ ਦੇ ਲਈ ਤੁਹਾਨੂੰ ਉਹ ਰੈਸਪੀ ਬਣਾਉਣੀ ਪਏਗੀ, ਮਿਹਨਤ ਕਰਨੀ ਪਏਗੀ ਤੇ ਫਿਰ ਰੋਟੀ ਉਸ ਰੈਸਪੀ ਨੂੰ ਖਾਣਾ ਵੀ ਪਵੇਗਾ। ਸੋ ਸੁਣਨਾ ਇੱਕ ਬੀਜ ਦੀ ਤਰ੍ਹਾਂ, ਪਰ ਉਸ ਦੇ ਉੱਤੇ ਅਮਲ ਕਰਨਾ ਉਸ ਬੀਜ ਨੂੰ ਪਾਣੀ ਦੇਣ ਵਰਗਾ। ਬਿਨਾਂ ਪਾਣੀ ਦੇ ਬੀਜ ਕਦੇ ਦਰਖਤ ਨਹੀਂ ਬਣਦਾ। ਦੁਨੀਆਂ ਦਾ ਸਭ ਤੋਂ ਵੱਡਾ ਫਾਸਲਾ ਸੁਣਨ ਅਤੇ ਕਰਨ ਦੇ ਵਿਚਕਾਰ ਹੀ ਹੁੰਦਾ। ਜਿਸ ਨੇ ਇਹ ਫਾਸਲਾ ਮਿਟਾ ਦਿੱਤਾ ਉਸ ਦੀ ਜ਼ਿੰਦਗੀ ਬਦਲ ਗਈ। ਤੇ ਫਿਰ ਦੋਸਤੋ, ਅੱਜ ਤੋਂ ਸਿਰਫ ਤੇ ਸਿਰਫ ਸੁਣਨਾ ਬੰਦ ਕਰੋ, ਸੁਣੀਆਂ ਹੋਈਆਂ ਚੰਗੀਆਂ ਗੱਲਾਂ ਤੇ ਅਮਲ ਕਰਨਾ ਸ਼ੁਰੂ ਕਰੋ। ਕਦਮ ਵਧਾਓਗੇ ਤਾਂ ਹੀ ਮੰਜ਼ਿਲ ਤੁਹਾਨੂੰ ਮਿਲੇਗੀ, ਕਿਉਂਕਿ ਮੰਜ਼ਿਲ ਸਿਰਫ ਤੁਹਾਡਾ ਹੀ ਇੰਤਜ਼ਾਰ ਕਰ ਰਹੀ ਹੈ।

ਦੋਸਤੋ ਜਦੋਂ ਦਿਮਾਗ ਇੱਕੋ ਸਮੇਂ 10 ਚੀਜ਼ਾਂ ਦੇ ਵਿੱਚ ਉਲਝਿਆ ਹੋਵੇ ਤਾਂ ਮਨ ਨੂੰ ਟਿਕਾ ਕਿੱਥੇ ਮਿਲੇ। ਕਦੇ ਕੋਈ ਅਧੂਰਾ ਸੁਪਨਾ ਯਾਦ ਆਉਂਦਾ ਹੈ, ਕਦੇ ਆਉਣ ਵਾਲੇ ਕੱਲ ਦੀ ਚਿੰਤਾ ਸਤਾਉਂਦੀ ਹੈ ਤੇ ਕਦੇ ਬੀਤੇ ਹੋਏ ਪਲਾਂ ਦੀਆਂ ਯਾਦਾਂ ਮਨ ਨੂੰ ਘੇਰ ਲੈਂਦੀਆਂ ਨੇ। ਇਨਸਾਨ ਦਾ ਦਿਮਾਗ ਵੀ ਕਿੰਨੀਆਂ ਅਜੀਬ ਹੈ। ਸਰੀਰ ਤਾਂ ਇੱਕ ਥਾਂ ਬੈਠਾ ਹੁੰਦਾ ਪਰ ਖਿਆਲਾਂ ਦਾ ਸਫ਼ਰ ਪਤਾ ਨਹੀਂ ਕਿੰਨੀਆਂ ਦੁਨੀਆਂ ਘੁੰਮਾਉਂਦਾ ਹੈ। ਘੁੰਮਦਾ ਸੀ ਵੀ ਆਉਣਾ ਵੀ ਹੁਣ ਇਤਿਹਾਸ ਦੇ ਪੰਨਿਆਂ ਨੂੰ ਜਦੋਂ ਅਸੀਂ ਫਰੋਲਣਾ ਹੈ, ਜਦੋਂ ਗੱਲ ਬੀਤੇ ਸਮੇਂ ਦੀ ਖੂਬਸੂਰਤ ਯਾਦਾਂ ਦੀ ਤੇ ਇਤਿਹਾਸ ਦੀ ਚਾਲੀ ਪਈ ਹੈ ਤਾਂ ਫਿਰ ਕਿਉਂ ਨਾ ਦੇਖਿਆ ਜਾਵੇ ਕਿ ਅੱਜ ਦੀ ਤਾਰੀਖ ਯਾਨੀ 3 ਅਕਤੂਬਰ ਸਾਡੇ ਇਤਿਹਾਸ ਦੇ ਵਿੱਚ ਕੀ ਮਹੱਤਵ ਰੱਖਦਾ ਹੈ। ਕੌਣ ਸੀ ਉਹ ਸ਼ਖਸੀਅਤ ਜਿਨ੍ਹਾਂ ਨੇ ਅੱਜ ਦੇ ਦਿਨ ਇਤਿਹਾਸ ਰਚਿਆ, ਜਾਂ ਕਿਹੜੀ ਵੱਡੀ ਘਟਨਾ ਨੇ ਦੁਨੀਆਂ ਨੂੰ ਬਦਲ ਦਿੱਤਾ, ਜਾਂ ਫਿਰ ਕਿਹੜੀਆਂ ਘਟਨਾਵਾਂ ਜਾਂ ਕਿਹੜੀਆਂ ਸ਼ਖਸੀਅਤਾਂ ਨੇ ਅੱਜ ਦਾ ਦਿਨ ਇਤਿਹਾਸ ਦੇ ਵਿੱਚ ਦਰਜ ਕਰ ਦਿੱਤਾ। ਜੀ ਅੱਜ ਹੈ 3 ਅਕਤੂਬਰ ਯਾਨੀ ਸਾਲ ਦਾ 276ਵਾਂ ਦਿਨ ਤੇ ਹੁਣ ਇਸ ਸਾਲ ਨੂੰ ਅਲਵਿਦਾ ਕਹਿਣ ਦੇ ਲਈ ਸਿਰਫ 99 ਦਿਨ ਹੀ ਬਾਕੀ ਰਹਿ ਗਏ ਨੇ। ਪਰ ਦੇਖਦੇ ਹਾਂ ਕਿ ਅੱਜ ਦੀ ਤਾਰੀਖ ਦੇ ਵਿੱਚ ਕੀ ਖਾਸ ਘਟਨਾਵਾਂ ਵਿਸ਼ਵ ਪੱਧਰ ਤੇ ਜਾਂ ਭਾਰਤ ਦੇ ਵਿੱਚ ਖਾਸ ਵਾਪਰੀਆਂ ਨੇ। ਸਭ ਤੋਂ ਪਹਿਲਾਂ ਗੱਲ ਉਸ ਮਾਧਿਅਮ ਦੀ ਜਿਸ ਰਾਹੀਂ ਮੈਂ ਤੇ ਤੁਸੀਂ ਇਸ ਵੇਲੇ ਜੁੜੇ ਹੋਏ ਹਾਂ। ਜੀ ਹਾਂ, ਸਾਡਾ ਪਿਆਰਾ ਰੇਡੀਓ। ਦੋਸਤੋ, ਅੱਜ ਦੇ ਦਿਨ ਹੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਬੇਹੱਦ ਪ੍ਰਸਿੱਧ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ ਸਫਲਤਾਪੂਰਵਕ 12 ਸਾਲਾਂ ਨੂੰ ਪੂਰਾ ਕਰ ਲਿਆ। 3 ਅਕਤੂਬਰ 2014 ਨੂੰ ਵਿਜੇ ਦਸ਼ਮੀ ਦੇ ਦਿਨ ਇਸ ਦੀ ਪਹਿਲੀ ਕੜੀ ਪ੍ਰਸਾਰਿਤ ਹੋਈ ਸੀ, ਜਿਸ ਨੇ ਰੇਡੀਓ ਦੇ ਇਤਿਹਾਸ ਦੇ ਵਿੱਚ ਇੱਕ ਨਵਾਂ ਅਧਿਆਇ ਲਿਖਿਆ। ਤੇ ਜਦੋਂ ਗੱਲ ਰਾਜਨੀਤੀ ਦੀ ਕਰੀਏ ਤਾਂ ਸਾਲ 1957 ਦੇ ਵਿੱਚ ਅੱਜ ਦੇ ਦਿਨ ਰਿਪਬਲਿਕ ਪਾਰਟੀ ਆਫ ਇੰਡੀਆ ਦੀ ਸਥਾਪਨਾ ਹੋਈ ਸੀ। ਸਾਲ 2000 ਦੇ ਵਿੱਚ ਅੱਜ ਦੇ ਦਿਨ ਹੀ ਭਾਰਤ ਅਤੇ ਰੂਸ ਨੇ ਇੱਕ ਬਹੁਤ ਹੀ ਮਹੱਤਵਪੂਰਨ ਰਣਨੀਤਿਕ ਸਾਂਝੇਦਾਰੀ ਦੇ ਦਸਤਾਵੇਜ਼ਾਂ ਤੇ ਦਸਤਖਤ ਕੀਤੇ ਸਨ, ਜਿਸ ਨੇ ਦੋਵੇਂ ਦੇਸ਼ਾਂ ਦੀ ਦੋਸਤੀ ਨੂੰ ਇੱਕ ਨਵੀਂ ਉਚਾਈ ਦਿੱਤੀ। 1984 ਦੇ ਵਿੱਚ ਅੱਜ ਦੇ ਦਿਨ ਹੀ ਭਾਰਤ ਦੀ ਸਭ ਤੋਂ ਲੰਬੀ ਦੂਰੀ ਤੈਅ ਕਰਨ ਵਾਲੀ ਟ੍ਰੇਨ ਹਿਮਸਾਗਰ ਐਕਸਪ੍ਰੈਸ ਨੂੰ ਪਹਿਲੀ ਵਾਰ ਹਰੀ ਝੰਡੀ ਦਿਖਾਈ ਗਈ। ਜੰਮੂ ਤਵੀ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਯਾਨੀ ਕਸ਼ਮੀਰ ਤੋਂ ਕੰਨਿਆਕੁਮਾਰੀ ਨੂੰ ਇੱਕ ਧਾਗੇ ਵਿੱਚ ਪਰੋਣ ਵਾਲੀ ਇਸ ਟ੍ਰੇਨ ਦਾ ਸਫ਼ਰ ਅੱਜ ਦੇ ਦਿਨ ਹੀ ਸ਼ੁਰੂ ਹੋਇਆ ਸੀ। ਹੁਣ ਅਸੀਂ ਇਤਿਹਾਸ ਦੇ ਉਹਨਾਂ ਮਹਾਨ ਸ਼ਖਸੀਅਤਾਂ ਨੂੰ ਨਮਨ ਕਰਦੇ ਹਾਂ ਵੀ ਜੋ ਅੱਜ ਦੇ ਦਿਨ ਸਾਨੂੰ ਅਲਵਿਦਾ ਕਹਿ ਗਈਆਂ ਨੇ। ਅੱਜ ਭਾਰਤ ਦੀ ਪਹਿਲੀ ਮਹਿਲਾ ਗ੍ਰੈਜੂਏਟ ਫਿਜੀਸ਼ੀਅਨ ਡਾਕਟਰ ਕੰਦਬਨੀ ਗੌਂਗਲੀ ਜੀ ਦੀ ਪੁੰਨਿਆ ਤਿਥੀ ਹੈ, ਜਿਨ੍ਹਾਂ ਨੇ ਮੁਸ਼ਕਿਲ ਦੌਰ ਦੇ ਵਿੱਚ ਔਰਤਾਂ ਦੇ ਲਈ ਸਿੱਖਿਆ ਦੇ ਦਰਵਾਜ਼ੇ ਖੋਲ੍ਹੇ। ਨਾਲੇ ਇੱਕ ਮਸ਼ਹੂਰ ਪ੍ਰੋਗਰਾਮ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਦੇ ਵਿੱਚ ਨੱਟੂ ਕਾਕਾ ਦੇ ਕਿਰਦਾਰ ਨਾਲ ਸਭ ਨੂੰ ਹਸਾਉਣ ਵਾਲੇ ਮਸ਼ਹੂਰ ਟੀਵੀ ਕਲਾਕਾਰ ਘਨਸ਼ਾਮ ਨਾਇਕ ਜੀ ਦੀ ਵੀ ਅੱਜ ਵਰਸੀ ਹੈ। ਫਿਲਮੀ ਦੁਨੀਆਂ ਦੀ ਗੱਲ ਕਰੀਏ ਤਾਂ ਬਾਰਡਰ ਅਤੇ ਐਲਸੀਓ ਕਾਰਗਿਲ ਵਰਗੀਆਂ ਦੇਸ਼ ਭਗਤੀ ਦੀਆਂ ਸ਼ਾਨਦਾਰ ਫਿਲਮਾਂ ਬਣਾਉਣ ਵਾਲੇ ਦਿੱਗਜ ਫਿਲਮ ਨਿਰਮਾਤਾ ਜੇਪੀ ਦੱਤਾ ਜੀ ਦਾ ਅੱਜ ਜਨਮ ਦਿਨ ਹੈ, ਜਿਨ੍ਹਾਂ ਨੇ ਵੀ ਪਰਦੇ ਤੇ ਇਤਿਹਾਸ ਨੂੰ ਜਿਉਂਦਾ ਕੀਤਾ। ਅੱਜ ਦੇ ਦਿਨ ਅਸੀਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਦੋਸਤੋ, ਕੱਲ ਯਾਨੀ 2 ਅਕਤੂਬਰ ਤੋਂ ਲੈ ਕੇ 8 ਅਕਤੂਬਰ ਤੱਕ ਪੂਰੇ ਭਾਰਤ ਦੇ ਵਿੱਚ ਦੋ ਬਹੁਤ ਹੀ ਖਾਸ ਹਫ਼ਤੇ ਮਨਾਏ ਜਾ ਰਹੇ ਨੇ। ਪਹਿਲਾ ਹੈ ਰਾਸ਼ਟਰੀ ਵਨ ਜੀਵ ਸੁਰੱਖਿਆ ਹਫ਼ਤਾ ਤੇ ਦੂਜਾ ਛੂਤਛਾਤ ਵਿਰੋਧੀ ਹਫ਼ਤਾ। ਇਸ ਸਭ ਦੇ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੇ ਵੀ ਅੱਜ ਦੀ ਸਵੇਰ ਬਹੁਤ ਹੀ ਖੁਸ਼ ਖਬਰੀ ਵੱਡੀ ਸਾਡੇ ਲਈ ਲੈ ਕੇ ਆਈ ਹੈ। ਮਾਨਵਤੀਆਂ ਵਾਲੀਆਂ ਖ਼ਬਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਏਸ਼ੀਅਨ ਗੇਮਸ ਦੇ ਨਾਲ ਸੰਬੰਧਿਤ। ਪਰ ਪ੍ਰੋਗਰਾਮ ਦੇ ਵਿੱਚ ਜਿੱਥੇ ਵੀ ਤੁਹਾਡੇ ਨਾਲ ਜਾਣਕਾਰੀਆਂ ਦੇ ਨਾਲ ਰੋਚਕਤਾ ਬਣਾਈ ਰੱਖਦੇ ਹਾਂ, ਉੱਥੇ ਗੀਤਾਂ ਦੀ ਵੀ ਤਾਂ ਆਪਣੀ ਇੰਪੋਰਟੈਂਸ ਹੁੰਦੀ ਹੈ। ਤੇ ਫਿਰ ਚੱਲੀਏ ਇਤਿਹਾਸ ਦੇ ਵਿੱਚੋਂ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ ਤੁਹਾਡੇ ਲਈ ਕੱਢ ਕੇ ਲਿਆਏ ਹਾਂ, ਆਓ ਇਸ ਦਾ ਆਨੰਦ ਮਾਣਦੇ ਹਾਂ।

0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਜੀ ਦੋਸਤੋ, ਖੇਡਾਂ ਦੇ ਮੈਦਾਨ ਤੋਂ ਆਈ ਜਿਹੜੀ ਤਾਜ਼ਾ ਰਿਪੋਰਟ ਹੈ ਨਾ, ਉਹ ਬਹੁਤ ਹੀ ਰੋਮਾਂਚਕ ਹੈ। ਸਾਡੇ ਖਿਡਾਰੀ ਲਗਾਤਾਰ ਦੇਸ਼ ਦੀ ਝੋਲੀ ਦੇ ਵਿੱਚ ਮੈਡਲ ਪਾ ਕੇ ਤਿਰੰਗੇ ਦੀ ਸ਼ਾਨ ਵਧਾ ਰਹੇ ਨੇ। ਅੱਜ ਦੀ ਸਵੇਰ ਸਿਰਫ ਚੜੀ ਨਹੀਂ ਹੈ, ਸਗੋਂ ਸੋਨੇ ਦੇ ਰੰਗ ਦੇ ਵਿੱਚ ਰੰਗੀ ਗਈ ਹੈ। ਚਾਹ ਦੀ ਚੁਸਕੀ ਤਾਂ ਰੋਜ਼ ਕੜਕ ਹੁੰਦੀ ਹੈ।

ਪਰ ਅੱਜ ਸਾਡੇ ਖਿਡਾਰੀਆਂ ਦੀ ਜਿੱਤ ਦੀ ਚਮਕ ਚਾਰੇ ਪਾਸੇ ਭੜਕ ਰਹੀ ਹੈ। ਜੀ ਹਾਂ ਦੋਸਤੋ, ਜਪਾਨ ਦੀ ਧਰਤੀ ਤੇ ਭਾਰਤੀ ਸ਼ੇਰਾਂ ਨੇ ਅਜਿਹੀ ਦਹਾੜ ਮਾਰੀ ਹੈ ਕਿ ਵੱਡੇ ਵੱਡੇ ਸੂਰਮਿਆਂ ਨੂੰ ਭਾਜੜਾ ਪਾ ਦਿੱਤੀਆਂ ਨੇ। ਜਪਾਨ ਦੇ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ 2026 ਸਾਡੇ ਭਾਰਤੀ ਖਿਡਾਰੀਆਂ ਨੇ ਉਹ ਮੱਲਾਂ ਮਾਰੀਆਂ ਨੇ ਕਿ ਦੁਨੀਆਂ ਦੇਖਦੀ ਰਹਿ ਗਈ। ਭਾਰਤ ਹੁਣ ਦੁਨੀਆਂ ਦੇ ਮੋਹਰੀ 5 ਦੇਸ਼ਾਂ ਦੀ ਮੈਡਲ ਸੂਚੀ ਦੇ ਵਿੱਚ ਸ਼ਾਮਲ ਹੋ ਚੁੱਕਾ ਹੈ। 16 ਸੋਨੇ, 25 ਚਾਂਦੀ ਅਤੇ 35 ਕਾਂਸੀ ਦੇ ਤਗਮਿਆਂ ਦੇ ਨਾਲ ਭਾਰਤ ਨੇ ਕੁੱਲ 76 ਮੈਡਲ ਆਪਣੀ ਝੋਲੀ ਪਾ ਲਏ ਨੇ। ਸਾਡੀ ਮਹਿਲਾ ਹਾਕੀ ਟੀਮ ਨੇ ਚੀਨ ਨੂੰ 1-0 ਦੇ ਨਾਲ ਜਿੱਤ ਕਰਕੇ 44 ਸਾਲਾਂ ਬਾਅਦ ਸੋਨ ਤਗਮਾ ਜਿੱਤਿਆ ਅਤੇ ਸਿੱਧਾ 2028 ਲੋਸ ਏਂਜਲਿਸ ਓਲੰਪਿਕ ਦੀ ਟਿਕਟ ਪੱਕੀ ਕਰ ਲਈ ਹੈ। ਤੀਰਅੰਦਾਜ਼ੀ ਵਿਚ ਵੀ ਕਮਾਲ ਹੋਇਆ ਹੈ। ਕੁਮਕੁਮ, ਅੰਕਿਤਾ ਅਤੇ ਕੀਰਤੀ ਦੀ ਤਿਕੜੀ ਨੇ ਤਗੜੀ ਮੰਨੇ ਜਾਣ ਵਾਲੀ ਦੱਖਣੀ ਕੋਰੀਆ ਨੂੰ ਹਰਾ ਕੇ ਗੋਲਡ ਤੇ ਨਿਸ਼ਾਨਾ ਲਾਇਆ। ਇਸੇ ਤਰ੍ਹਾਂ ਵੀ ਬਰਥਡੇ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਆਪਣੇ 29ਵੇਂ ਜਨਮ ਦਿਨ ਤੇ ਚੀਨੀ ਮੁੱਕੇਬਾਜ਼ ਨੂੰ 5-0 ਦੇ ਨਾਲ ਧੂੜ ਚਟਾ ਕੇ ਦੇਸ਼ ਨੂੰ ਸੋਨੇ ਦਾ ਤੋਹਫਾ ਦਿੱਤਾ। ਸੁਜੀਤ ਕਲਕਲ ਨੇ ਕੁਸ਼ਤੀ ਚ ਪਹਿਲਾ ਗੋਲਡ ਜਿੱਤਿਆ ਅਤੇ ਮਹਿਲਾ ਕਬੱਡੀ ਟੀਮ ਨੇ ਈਰਾਨ ਨੂੰ 37-34 ਦੇ ਨਾਲ ਹਰਾ ਕੇ ਚੌਥੀ ਵਾਰ ਸੋਨਾ ਚੁੰਮਿਆ। ਸਾਡੇ ਸ਼ੇਰਾਂ ਤੇ ਸ਼ੇਰਨੀਆਂ ਨੇ ਤਾਂ ਵੀ ਸਾਬਿਤ ਕਰ ਦਿੱਤਾ ਹੈ ਕਿ ਅਸੀਂ ਕਿਸੇ ਤੋਂ ਘੱਟ ਨਹੀਂ। ਖੇਡ ਮੈਦਾਨ ਤੋਂ ਆ ਰਹੀਆਂ ਇਹਨਾਂ ਖਬਰਾਂ ਨੇ ਅੱਜ ਦੀ ਸਵੇਰ ਨੂੰ ਹੋਰ ਸੁਹਾਵਣਾ ਬਣਾ ਦਿੱਤਾ ਹੈ ਤੇ ਅਸੀਂ ਆਪਣੇ ਖਿਡਾਰੀਆਂ ਨੂੰ ਹੋਰ ਬੂਸਟਅਪ ਕਰਨ ਦੇ ਲਈ ਇੱਕ ਜੋਸ਼ ਭਰੇ ਗੀਤ ਦੇ ਨਾਲ ਵੀ ਉਹਨਾਂ ਦੇ ਵਿੱਚ ਹੋਰ ਜੋਸ਼ ਭਰ ਦਿੰਦੇ ਹਾਂ।

ਦੋਸਤੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਸੋਹਣੀ ਸਵੇਰ ਪ੍ਰੋਗਰਾਮ ਸੁਣ ਰਹੇ ਹੋ ਅਤੇ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਉੱਥੇ ਵੀ ਤੁਹਾਡੇ ਮਨੋਰੰਜਨ ਦੇ ਲਈ ਗੀਤ ਸੰਗੀਤ ਵੀ ਤੁਹਾਡਾ ਸਾਥ ਦੇ ਰਹੇ ਨੇ ਅਤੇ ਹੁਣ ਅੱਗੇ ਵੱਧਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਹੋਰ ਇੱਕ ਜਾਣਕਾਰੀ ਦੇ ਨਾਲ। ਦੋਸਤੋ ਕੋਈ ਵੀ ਇਨਸਾਨ ਆਪਣੇ ਜਨਮ ਜਾਂ ਜਾਤ ਦੇ ਨਾਲ ਵੱਡਾ ਛੋਟਾ ਨਹੀਂ ਹੁੰਦਾ, ਉਸ ਦੇ ਕਰਮ ਅਤੇ ਉਸ ਦੀ ਇਨਸਾਨੀਅਤ ਹੀ ਉਸ ਦੀ ਅਸਲੀ ਪਛਾਣ ਹੁੰਦੀ ਹੈ। ਕੱਲ੍ਹ ਯਾਨੀ 2 ਅਕਤੂਬਰ ਤੋਂ ਲੈ ਕੇ 8 ਅਕਤੂਬਰ 2026 ਤੱਕ ਪੂਰੇ ਦੇਸ਼ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਹਫ਼ਤਾ ਮਨਾਇਆ ਜਾ ਰਿਹਾ ਹੈ, ਛੂਤਛਾਤ ਵਿਰੋਧੀ ਹਫ਼ਤਾ ਹੈ ਯਾਨੀ ਐਂਟੀ ਅਨਟੱਚਬਿਲਿਟੀ ਵੀਕ। ਜੇਕਰ ਹੁਣ ਗੱਲ ਕਰੀਏ ਇਸ ਨੂੰ ਮਨਾਉਣ ਦੀ ਸ਼ੁਰੂਆਤ ਕਦੋਂ ਹੋਈ ਤਾਂ ਇਸ ਦਾ ਇਤਿਹਾਸ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਅੰਦੋਲਨਾਂ ਦੇ ਨਾਲ ਜੁੜਿਆ ਹੋਇਆ। ਗਾਂਧੀ ਜੀ ਨੇ ਸਮਾਜ ਵਿੱਚੋਂ ਇੱਕ ਕੁਪ੍ਰਥਾ ਨੂੰ ਖਤਮ ਕਰਨ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਸੀ। ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਸਮਾਜਿਕ ਬਰਾਬਰੀ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ 2 ਅਕਤੂਬਰ ਤੋਂ ਇਸ ਹਫ਼ਤੇ ਨੂੰ ਮਨਾਉਣ ਦਾ ਅਧਿਕਾਰਿਤ ਫੈਸਲਾ ਕੀਤਾ ਤਾਂ ਜੋ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰ ਦਾ ਸਤਿਕਾਰ ਮਿਲ ਸਕੇ। ਇਸ ਹਫ਼ਤੇ ਨੂੰ ਮਨਾਉਣ ਦਾ ਮੁੱਖ ਮਕਸਦ ਹੈ ਕਿ ਸਾਡੇ ਸਮਾਜ ਦੇ ਵਿੱਚ ਸਦੀਆਂ ਤੋਂ ਚੱਲੀ ਆ ਰਹੀ ਜਾਤ ਪਾਤ ਅਤੇ ਛੂਤ ਛਾਤ ਵਰਗੀ ਮਾਨਸਿਕ ਬਿਮਾਰੀ ਨੂੰ ਜੜ੍ਹ ਤੋਂ ਹੀ ਖਤਮ ਕੀਤਾ ਜਾਵੇ। ਭਾਰਤੀ ਸੰਵਿਧਾਨ ਦੇ ਧਾਰਾ 17 ਦੇ ਤਹਿਤ ਇਸ ਨੂੰ ਪੂਰੀ ਤਰ੍ਹਾਂ ਗੈਰ ਕਾਨੂੰਨੀ ਐਲਾਨਿਆ ਗਿਆ ਹੈ। ਇਹ ਹਫ਼ਤਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਦੋਂ ਤੱਕ ਅਸੀਂ ਆਪਸੀ ਭੇਦਭਾਵ ਖਤਮ ਨਹੀਂ ਕਰਾਂਗੇ ਉਦੋਂ ਤੱਕ ਇੱਕ ਸਿਹਤਮੰਦ ਅਤੇ ਮਜ਼ਬੂਤ ਸਮਾਜ ਦਾ ਨਿਰਮਾਣ ਨਹੀਂ ਹੋ ਸਕਦਾ। ਦੋਸਤੋ ਅੱਜ ਅਸੀਂ 2026 ਦੇ ਵਿੱਚ ਜੀ ਰਹੇ ਹਾਂ, ਜਿੱਥੇ ਅਸੀਂ ਡਿਜੀਟਲ ਦੁਨੀਆ ਦੇ ਵੱਲ ਅੱਗੇ ਵੱਧ ਰਹੇ ਹਾਂ ਉੱਥੇ ਹੀ ਸਾਨੂੰ ਆਪਣੀ ਮਾਨਸਿਕਤਾ ਨੂੰ ਵੀ ਵੱਡਾ ਕਰਨਾ ਪਵੇਗਾ। ਆਓ ਇਸ ਹਫ਼ਤੇ ਇਹ ਪ੍ਰਣ ਲਈਏ ਕਿ ਅਸੀਂ ਵੀ ਕਿਸੇ ਦੇ ਨਾਲ ਜਾਤ ਜਾਂ ਧਰਮ ਦੇ ਨਾਲ ਕੋਈ ਫਰਕ ਨਹੀਂ ਕਰੀਏ ਅਤੇ ਸਭ ਨੂੰ ਬਰਾਬਰ ਅਤੇ ਪਿਆਰ ਦਾ ਸਤਿਕਾਰ ਦੇਈਏ, ਕਿਉਂਕਿ ਮਾਨਸ ਕੀ ਜਾਤ ਸਭ ਏਕ ਪਹਿਚਾਨਵੋ, ਇਹੀ ਸਾਡੀ ਅਸਲ ਖੂਬਸੂਰਤੀ ਹੈ। ਇਸੇ ਖੂਬਸੂਰਤੀ ਦਾ ਆਨੰਦ ਮਾਣਦੇ ਹਾਂ ਇੱਕ ਹੋਰ ਖੂਬਸੂਰਤ ਗੀਤ ਦੇ ਨਾਲ।

ਜਦੋਂ ਸੋ ਕਦੇ ਤੁਸੀਂ ਸੋਚਿਆ ਹੈ ਕਿ ਇੱਕ ਨਿੱਕਾ ਜਿਹਾ ਪੰਛੀ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਹਰ ਸਾਲ ਇੱਕੋ ਥਾਂ 'ਤੇ ਕਿਵੇਂ ਪਹੁੰਚ ਜਾਂਦਾ, ਨਾ ਉਸਦੇ ਹੱਥ ਦੇ ਵਿੱਚ ਕੋਈ ਨਕਸ਼ਾ ਹੈ, ਨਾ ਕੋਈ GPS ਹੈ, ਫਿਰ ਵੀ ਰਸਤਾ ਬਿਲਕੁਲ ਸਹੀ? ਇਹ ਕੁਦਰਤ ਦਾ ਇੱਕ ਅਦਭੁਤ ਕ੍ਰਿਸ਼ਮਾ ਹੈ ਜੀ। ਪ੍ਰਵਾਸੀ ਪੰਛੀਆਂ ਦੀ ਸਾਲਾਨਾ ਯਾਤਰਾ, ਜਦੋਂ ਸਤੰਬਰ ਅਕਤੂਬਰ ਮਹੀਨੇ ਤੋਂ ਉੱਤਰੀ ਇਲਾਕਿਆਂ ਦੇ ਵਿੱਚ ਠੰਡ ਵਧਣੀ ਸ਼ੁਰੂ ਹੁੰਦੀ ਹੈ, ਤਾਂ ਸਾਈਬੇਰੀਆ, ਆਰਕਟਿਕ, ਰੂਸ, ਮੰਗੋਲੀਆ, ਤਿੱਬਤ ਅਤੇ ਕਜ਼ਾਕਿਸਤਾਨ ਵਰਗੇ ਦੂਰ ਦੁਰਾਡੇ ਇਲਾਕਿਆਂ ਤੋਂ ਲੱਖਾਂ ਪੰਛੀ ਭਾਰਤ ਵੱਲ ਰੁੱਖ ਕਰਦੇ ਨੇ, ਕਿਉਂਕਿ ਵੀ ਉੱਥੇ ਪਾਣੀ ਜਿਹੜਾ ਉਹ ਜੰਮ ਜਾਂਦਾ ਹੈ ਅਤੇ ਖਾਣਾ ਮਿਲਣਾ ਮੁਸ਼ਕਿਲ ਹੋ ਜਾਂਦਾ ਹੈ। ਅਤੇ ਭਾਰਤ ਦੇ ਵਿੱਚ ਸਰਦੀਆਂ ਦੌਰਾਨ ਝੀਲਾਂ, ਦਰਿਆ, ਦਲਦਲੀ ਇਲਾਕੇ, ਖੇਤ ਅਤੇ ਮੱਛੀਆਂ ਵਾਲੇ ਤਲਾਬ ਇਹਨਾਂ ਲਈ ਖਾਣੇ ਅਤੇ ਸੁਰੱਖਿਅਤ ਆਸਰੇ ਦਾ ਕੰਮ ਕਰਦੇ ਨੇ। ਹਿਮਾਲਿਆ ਵੀ ਉੱਤਰ ਤੋਂ ਆਉਣ ਵਾਲੀਆਂ ਬਹੁਤ ਠੰਡੀਆਂ ਹਵਾਵਾਂ ਤੋਂ ਭਾਰਤ ਦੇ ਕਈ ਹਿੱਸਿਆਂ ਨੂੰ ਬਚਾਉਂਦਾ ਹੈ। ਕਹਿੰਦੇ ਵੀ ਸਤੰਬਰ ਅਕਤੂਬਰ ਅਤੇ ਨਵੰਬਰ ਤੱਕ ਇੱਥੇ ਅਮੂਰ ਫਾਲਕਨ, ਰੋਜ਼ੀ ਸਟਾਰਲਿੰਗ, ਬੱਤਖਾਂ, ਹੰਸ ਅਤੇ ਫਲੇਮਿੰਗੋ ਵਰਗੇ ਪੰਛੀਆਂ ਦੀ ਗਿਣਤੀ ਵਧਣ ਲੱਗਦੀ ਹੈ। ਖਾਸ ਕਰਕੇ ਬਾਰ ਹੈਡਡ ਗੂਜ਼ ਦੀ ਯਾਤਰਾ ਹੈਰਾਨ ਕਰਨ ਵਾਲੀ ਹੁੰਦੀ ਹੈ। ਇਹ ਪੰਛੀ ਹਿਮਾਲਿਆਂ ਦੇ ਉੱਪਰੋਂ ਲਗਭਗ 8 ਤੋਂ 9 ਹਜ਼ਾਰ ਮੀਟਰ ਦੀ ਉਚਾਈ ਤੱਕ ਉੱਡ ਸਕਦਾ ਹੈ, ਜਿੱਥੇ ਆਕਸੀਜਨ ਵੀ ਬਹੁਤ ਘੱਟ ਹੁੰਦੀ ਹੈ। ਪਰ ਸਵਾਲ ਮੇਰਾ ਉਹੀ ਹੈ ਵੀ ਇਹ ਕੀ

ਪੰਛੀ ਰਸਤਾ ਕਿਵੇਂ ਪਛਾਣਦੇ ਨੇ, ਕਿਵੇਂ ਲੱਭਦੇ ਨੇ? ਵਿਗਿਆਨੀਆਂ ਮੁਤਾਬਕ ਕੁਝ ਪੰਛੀ ਧਰਤੀ ਦੇ ਚੁੰਬਕੀ ਖੇਤਰ ਨੂੰ ਮਹਿਸੂਸ ਕਰ ਸਕਦੇ ਨੇ। ਇਸ ਤੋਂ ਇਲਾਵਾ ਉਹ ਸੂਰਜ ਦੀ ਦਿਸ਼ਾ, ਤਾਰਿਆਂ ਅਤੇ ਧਰਤੀ ਦੀਆਂ ਭੂਗੋਲਿਕ ਨਿਸ਼ਾਨੀਆਂ ਦੀ ਮਦਦ ਦੇ ਨਾਲ ਵੀ ਆਪਣਾ ਰਸਤਾ ਲੱਭ ਲੈਂਦੇ ਨੇ। ਭਾਰਤ ਵਿੱਚ ਇਹ ਮਹਿਮਾਨ ਪੰਛੀ ਕੱਛ, ਸਾਂਬਰ ਝੀਲ, ਕੇਵਲਾ ਦੇਵ, ਚਿਲਿਕਾ ਝੀਲ, ਦੀਪੋਰ ਬੀਲ ਅਤੇ ਕਈ ਹੋਰ ਵੈਟਲੈਂਡਸ ਦੇ ਵਿੱਚ ਨਜ਼ਰ ਆਉਂਦੇ ਨੇ। ਪੰਜਾਬ ਅਤੇ ਹਰਿਆਣਾ ਦੇ ਹਰੀਕੇ ਵੈਟਲੈਂਡਸ ਵੀ ਇਹਨਾਂ ਦੀਆਂ ਮਹੱਤਵਪੂਰਨ ਠਿਕਾਣਾ ਨੇ। ਅਤੇ ਜਦੋਂ ਵੀ ਸਰਦੀਆਂ ਖਤਮ ਹੋਣ ਲੱਗਦੀਆਂ ਤਾਂ ਫਰਵਰੀ ਦੇ ਅਖੀਰ ਤੋਂ ਇਹਨਾਂ ਦੀ ਵਾਪਸੀ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ। ਛੋਟੇ ਪੰਛੀ ਪਹਿਲਾਂ ਰਵਾਨਾ ਹੁੰਦੇ ਨੇ ਅਤੇ ਫਿਰ ਮਾਰਚ ਵਿੱਚ ਬੱਤਖਾਂ ਅਤੇ ਗੀਜ਼ ਵੀ ਅਪ੍ਰੈਲ ਤੱਕ ਹੋਰ ਪੰਛੀ ਵੀ ਆਪਣੇ ਮੂਲ ਇਲਾਕਿਆਂ ਤੱਕ ਕਹਿੰਦੇ ਵੀ ਵਾਪਸ ਚਲੇ ਜਾਂਦੇ ਨੇ। ਤਾਂ ਜੋ ਹੁਣ ਤੁਹਾਨੂੰ ਅਗਲੀ ਵਾਰ ਅਸਮਾਨ ਦੇ ਵਿੱਚ ਪੰਛੀਆਂ ਦੀ ਇੱਕ ਲੰਬੀ ਕਤਾਰ ਦਿਖਾਈ ਦੇਵੇ ਤਾਂ ਯਾਦ ਰੱਖਿਓ, ਇਹ ਸਿਰਫ ਪੰਛੀਆਂ ਦੀ ਉਡਾਨ ਨਹੀਂ ਸਗੋਂ ਕੁਦਰਤ ਵੱਲੋਂ ਲਿਖੀ ਹੋਈ ਹਜ਼ਾਰਾਂ ਕਿਲੋਮੀਟਰ ਦੀ ਲੰਬੀ ਯਾਤਰਾ ਹੈ ਜੋ ਉਹ ਤੈਅ ਕਰਨ ਜਾ ਰਹੇ ਨੇ। ਇਸੇ ਤਰ੍ਹਾਂ ਜਿਵੇਂ ਆਪਾਂ ਇਤਿਹਾਸ ਦੇ ਵਿੱਚ ਪਹਿਲਾਂ ਤੁਹਾਡੇ ਨਾਲ ਜ਼ਿਕਰ ਕੀਤਾ ਕਿ ਅਸੀਂ ਕੱਲ੍ਹ ਤੋਂ ਲੈ ਕੇ 8 ਅਕਤੂਬਰ ਦੇ ਤੱਕ ਜਿਹੜਾ ਆ ਉਹ ਵਾਈਲਡ ਲਾਈਫ ਵੀਕ ਵੀ ਮਨਾ ਰਹੇ ਹਾਂ, ਉਸ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਬਣੇ ਰਹੋ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ ਬਹੁਤ ਸਾਰੇ ਗੀਤਾਂ ਦੇ ਨਾਲ ਅਤੇ ਅਲੱਗ ਅਲੱਗ ਜਾਣਕਾਰੀਆਂ ਦੇ ਨਾਲ।

ਜੀ ਦੋਸਤੋ, ਕਹਿੰਦੇ ਆਇਆ ਕਿ ਵਿਰੋਧੀ ਤੁਹਾਡੇ 'ਤੇ ਹਰ ਤਰ੍ਹਾਂ ਦਾ ਚਿੱਕੜ ਸੁੱਟਣਗੇ ਕਿਉਂਕਿ ਤੁਹਾਨੂੰ ਸਾਫ਼ ਸੁਥਰਾ ਨਹੀਂ ਦੇ ਸਕਦੇ। ਚਿੱਕੜ ਦਾ ਜਵਾਬ ਪੱਥਰ ਜਾਂ ਚਿੱਕੜ ਦੇ ਨਾਲ ਨਹੀਂ ਬਲਕਿ ਸ਼ਾਂਤ ਰਹਿ ਕੇ ਦਿੱਤਾ ਜਾਂਦਾ। ਸਮਾਂ ਅਤੇ ਸੱਚਾਈ ਅਜਿਹੀ ਬਾਰਿਸ਼ ਹਨ ਜੋ ਹਰ ਦਾਗ ਧੋ ਦਿੰਦੇ ਨੇ। ਆਪਣੀ ਰੋਸ਼ਨੀ ਨੂੰ ਕਦੇ ਵੀ ਫਿੱਕਾ ਨਾ ਹੋਣ ਦਿਓ। ਜੇਕਰ ਕੋਈ ਬੁਰਾ ਭਲਾ ਕਹਿ ਵੀ ਦਿੰਦਾ ਹੈ ਤਾਂ ਫਿਰ ਉਸ ਨੂੰ ਬਸ ਅਣਗੋਲਿਆ ਕਰ ਦਿਓ। ਵੀ ਹੁਣ ਚੱਲਦੇ ਹਾਂ ਇੱਕ ਹੋਰ ਖਾਸ ਹਫ਼ਤੇ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ, ਜੋ ਕਿ 2 ਅਕਤੂਬਰ ਤੋਂ ਲੈ ਕੇ 8 ਅਕਤੂਬਰ ਤੱਕ ਪੂਰੇ ਭਾਰਤ ਦੇ ਵਿੱਚ ਬਹੁਤ ਹੀ ਖਾਸ ਹਫ਼ਤਾ ਇਹ ਮੰਨਿਆ ਜਾਂਦਾ ਹੈ। ਰਾਸ਼ਟਰੀ ਵਨ ਜੀਵ ਸੁਰੱਖਿਆ ਹਫ਼ਤਾ, ਨੈਸ਼ਨਲ ਵਾਈਲਡ ਲਾਈਫ ਵੀਕ। ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਇਹ ਹਫ਼ਤਾ ਵੀ ਕਿਉਂ ਮਨਾਇਆ ਜਾਂਦਾ, ਤਾਂ ਦੋਸਤੋ ਇਸ ਦਾ ਮਕਸਦ ਬਹੁਤ ਸਿੱਧਾ ਅਤੇ ਲੌਜੀਕਲ ਹੈ ਕਿ ਸਾਡੀ ਧਰਤੀ 'ਤੇ ਜਿੰਨਾ ਹੱਕ ਸਾਡਾ ਹੈ ਉਨਾ ਹੀ ਜੰਗਲਾਂ, ਰੁੱਖਾਂ ਅਤੇ ਜੰਗਲੀ ਜੀਵਾਂ ਦਾ ਵੀ ਹੈ। ਸੋ ਇਸ ਹਫ਼ਤੇ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਅਸੀਂ ਅਲੋਪ ਹੋ ਰਹੇ ਜਾਨਵਰਾਂ ਨੂੰ ਕਿਵੇਂ ਬਚਾਉਣਾ ਹੈ ਅਤੇ ਕੁਦਰਤ ਦੇ ਸੰਤੁਲਨ ਨੂੰ ਕਿਵੇਂ ਬਣਾਈ ਰੱਖਣਾ ਹੈ। ਜਦੋਂ ਅਸੀਂ ਇਸ ਦੇ ਇਤਿਹਾਸ ਦੇ ਉੱਤੇ ਨਜ਼ਰ ਮਾਰਦੇ ਹਾਂ ਤਾਂ ਪਹਿਲੀ ਵਾਰੀ ਇਹ ਹਫ਼ਤਾ 1952 ਦੇ ਵਿੱਚ ਮਨਾਇਆ ਗਿਆ ਸੀ, ਪਰ ਬਾਅਦ ਵਿੱਚ ਸਾਲ 1957 ਵਿੱਚ ਇਸ ਨੂੰ ਇੱਕ ਹਫ਼ਤੇ ਦੇ ਰੂਪ ਦੇ ਵਿੱਚ ਮਨਾਉਣ ਦੀ ਸ਼ੁਰੂਆਤ ਹੋਈ। ਯਾਨੀ ਇਸ ਵਾਰ ਸਾਲ 2026 ਵਿੱਚ ਅਸੀਂ 72ਵਾਂ ਵਨ ਜੀਵ ਸੁਰੱਖਿਆ ਹਫ਼ਤਾ ਮਨਾ ਰਹੇ ਹਾਂ। ਅਤੇ ਜਦੋਂ ਅਸੀਂ 2026 ਸਾਲ ਦੀ ਗੱਲ ਕੀਤੀ ਹੈ ਤਾਂ ਇਸ ਸਾਲ ਦੀ ਥੀਮ ਇਸ ਰੱਖੀ ਗਈ ਹੈ ਮਨਾਉਣ ਦੇ ਲਈ, ਕਨੈਕਟਿੰਗ ਹੈਬੀਟੇਟਸ ਥਰਾਈਵਿੰਗ ਵਾਈਲਡ ਲਾਈਫ। ਇਸ ਦਾ ਮਤਲਬ ਹੈ ਕਿ ਜੇਕਰ ਅਸੀਂ ਜੰਗਲੀ ਜੀਵਾਂ ਦੇ ਰਹਿਣ ਵਾਲੇ ਕੁਦਰਤੀ ਇਲਾਕਿਆਂ ਨੂੰ ਆਪਸ ਵਿੱਚ ਜੋੜ ਕੇ ਰੱਖਾਂਗੇ ਤਾਂ ਸਾਡੇ ਜੀਵ ਜੰਤੂ ਖੁਸ਼ਹਾਲ ਰਹਿ ਸਕਣਗੇ ਅਤੇ ਵੱਧ ਫੁੱਲ ਸਕਣਗੇ। ਸੋ ਆਓ ਆਪਾਂ ਵੀ ਸਾਰੇ ਕੋਸ਼ਿਸ਼ ਕਰੀਏ ਕਿ ਇਸ ਹਫ਼ਤੇ ਸਿਰਫ ਗੱਲਾਂ ਸੁਣਨ ਦੇ ਉੱਤੇ ਹੀ ਜ਼ੋਰ ਨਾ ਰੱਖੀਏ ਬਲਕਿ ਆਪਣੀ ਇਸ ਸੋਹਣੀ ਜਿਹੀ ਕੁਦਰਤ ਦੇ ਹੋਰ ਨੇੜੇ ਜਾਈਏ, ਜੰਗਲੀ ਜੀਵਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਚੀਏ ਅਤੇ ਉਹਨਾਂ ਨੂੰ ਬਚਾਈਏ। ਨਾਲ ਹੀ ਪੰਛੀਆਂ ਲਈ ਆਪਣੇ ਘਰਾਂ ਦੀਆਂ ਛੱਤਾਂ 'ਤੇ ਪਾਣੀ ਜ਼ਰੂਰ ਰੱਖੀਏ ਅਤੇ ਕੋਸ਼ਿਸ਼ ਕਰੀਏ ਜੰਗਲਾਂ ਨੂੰ ਕਟਾਈ ਤੋਂ ਬਚਾਉਣ ਦੀ ਜਾਂ ਫਿਰ ਵੱਧ ਤੋਂ ਵੱਧ ਰੁੱਖਾਂ ਨੂੰ ਲਗਾਉਣ ਦੀ।

ਜੀ ਦੋਸਤੋ, ਜਦੋਂ ਦੇਸ਼ ਦਾ ਆਖਰੀ ਵਿਅਕਤੀ ਵੀ ਆਤਮ ਨਿਰਭਰ ਬਣਦਾ ਹੈ, ਉਦੋਂ ਜਨ ਸੇਵਾ ਆਪਣੇ ਆਪ ਦੇ ਵਿੱਚ ਦੇਸ਼ ਸੇਵਾ ਦੇ ਵਿੱਚ ਬਦਲ ਜਾਂਦੀ ਹੈ। ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਜਨ ਸੇਵਾ ਤੋਂ ਦੇਸ਼ ਸੇਵਾ ਦੀ ਲੜੀ ਤਹਿਤ ਛੋਟੇ ਕਾਰੋਬਾਰੀਆਂ ਅਤੇ ਰੇਹੜੀ ਫੜੀ ਵਾਲਿਆਂ ਸਟਰੀਟ ਵੈਂਡਰਾਂ ਨੂੰ ਆਤਮ ਨਿਰਭਰ ਬਣਾਉਣ ਲਈ ਕਈ ਅਹਿਮ ਨੀਤੀਆਂ ਅਤੇ ਯੋਜਨਾਵਾਂ ਸ਼ੁਰੂ ਕਰ ਚੁੱਕੇ ਨੇ। ਇਹਨਾਂ ਵਿੱਚੋਂ ਸਭ ਤੋਂ ਪ੍ਰਮੁੱਖ ਹੈ PM ਸਵਾਨਿਧੀ ਯੋਜਨਾ। ਇਸ ਯੋਜਨਾ ਤਹਿਤ ਰੇਹੜੀ ਫੜੀ ਵਾਲਿਆਂ ਨੂੰ ਆਪਣਾ ਕੰਮ ਦੁਬਾਰਾ ਸ਼ੁਰੂ ਕਰਨ ਜਾਂ ਵਧਾਉਣ ਦੇ ਲਈ ਬਿਨਾਂ ਕਿਸੇ ਗਰੰਟੀ ਦੇ 10,000 ਤੋਂ 50,000 ਤੱਕ ਦਾ ਆਸਾਨ ਕਰਜ਼ਾ ਦਿੱਤਾ ਜਾਂਦਾ ਹੈ। ਸਮੇਂ ਸਿਰ ਕਰਜ਼ਾ ਚੁਕਾਉਣ ਵਾਲੇ ਕਾਰੋਬਾਰੀਆਂ ਨੂੰ ਵਿਆਜ ਵਿੱਚ 7% ਦੀ ਵਿਸ਼ੇਸ਼ ਛੋਟ ਮਿਲਦੀ ਹੈ, ਜਿਸ ਨਾਲ ਉਹਨਾਂ 'ਤੇ ਆਰਥਿਕ ਬੋਝ ਘਟਦਾ ਹੈ। ਇਸੇ ਤਰ੍ਹਾਂ ਡਿਜੀਟਲ ਭੁਗਤਾਨ ਅਪਣਾਉਣ ਵਾਲੇ ਛੋਟੇ ਦੁਕਾਨਦਾਰਾਂ ਨੂੰ ਕੈਸ਼ਬੈਕ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ, ਜਿਸ ਨਾਲ ਉਹਨਾਂ ਦਾ ਸਿਬਲ ਸਕੋਰ ਵੀ ਸੁਧਰਦਾ ਹੈ। ਇਸ ਨੀਤੀ ਦਾ ਮੁੱਖ ਮਕਸਦ ਛੋਟੇ ਵਪਾਰੀਆਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਵਿੱਚੋਂ ਕੱਢ ਕੇ ਬੈਂਕਿੰਗ ਪ੍ਰਣਾਲੀ ਦੇ ਨਾਲ ਜੋੜਨਾ ਅਤੇ ਉਹਨਾਂ ਨੂੰ ਸਨਮਾਨਜਨਕ ਰੋਜ਼ੀ ਰੋਟੀ ਪ੍ਰਦਾਨ ਕਰਨਾ ਹੈ। ਛੋਟਾ ਕਾਰੋਬਾਰ ਵੱਡਾ ਆਧਾਰ, ਇਹੀ ਹੈ PM ਮੋਦੀ ਦੀ ਨੀਤੀ ਦਾ ਸਾਰ। ਜਨ ਸੇਵਾ ਤੋਂ ਦੇਸ਼ ਸੇਵਾ ਲੜੀ ਦੇ ਵਿੱਚ ਸਵਾਨਿਧੀ ਯੋਜਨਾ ਨੇ ਦੇਸ਼ ਦੇ ਲੱਖਾਂ ਛੋਟੇ ਉੱਦਮੀਆਂ ਦੇ ਸੁਪਨਿਆਂ ਨੂੰ ਬੈਂਕਿੰਗ ਸਹੂਲਤਾਂ ਦੀ ਨਵੀਂ ਉਡਾਨ ਦਿੱਤੀ ਹੈ।

ਜੀ ਦੋਸਤੋ, ਕਹਿੰਦੇ ਆ ਵੀ ਜਿੰਨੀ ਵੱਡੀ ਕਾਮਯਾਬੀ ਉਨੀ ਵੱਡੀ ਪੀੜ ਅਤੇ ਕੁਝ ਤਾੜੀਆਂ ਮਾਰਨ ਵਾਲਿਆਂ ਦੀ ਅਤੇ ਕੁਝ ਪੈਰ ਖਿੱਚਣ ਵਾਲਿਆਂ ਦੀ। ਸਲਾਮ ਦੋਨਾਂ ਨੂੰ ਹੀ ਕਰਨੀ ਚਾਹੀਦੀ ਹੈ, ਕਿਉਂਕਿ ਇੱਕ ਹੌਂਸਲਾ ਦਿੰਦਾ ਅਤੇ ਦੂਜਾ ਝੰਜੋੜ ਕੇ ਹੋਰ ਮਜ਼ਬੂਤ ਬਣਨ ਦਾ ਸਬਕ ਦਿੰਦਾ। ਸੋ ਕਾਮਯਾਬੀ ਉਹੀ ਹੈ ਜੋ ਤਾੜੀਆਂ ਦੇ ਵਿੱਚ ਵੀ ਨਿਮਰ ਰੱਖੇ ਅਤੇ ਵਿਰੋਧ ਦੇ ਵਿੱਚ ਵੀ ਹੌਂਸਲਾ ਟੁੱਟਣ ਨਾ ਦੇਵੇ। ਅਖੀਰ ਮੰਜ਼ਿਲ ਉਹਨਾਂ ਨੂੰ ਹੀ ਮਿਲਦੀ ਹੈ ਜੋ ਲੋਕਾਂ ਦੀਆਂ ਆਵਾਜ਼ਾਂ ਨਹੀਂ ਆਪਣੇ ਇਰਾਦਿਆਂ ਦੀ ਆਵਾਜ਼ ਸੁਣਦੇ ਨੇ। ਇਸੇ ਸੁਨੇਹੇ ਦੇ ਨਾਲ ਅੱਜ ਦਾ ਪ੍ਰੋਗਰਾਮ ਸੋਹਣੀ ਸਵੇਰ ਮੈਨੂੰ ਪੂਜਾ ਹਾਂਡਾ ਨੂੰ ਹੁਣ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ, ਪਰ ਆਕਾਸ਼ਵਾਣੀ ਦੇ ਅਲੱਗ ਅਲੱਗ ਸਿਲਸਿਲਿਆਂ ਦੇ ਨਾਲ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ।

ਆਰਥਿਕਤਾ ਨੂੰ ਵਧਾਉਣ ਲਈ ਜ਼ਰੂਰੀ ਨੀਤੀਆਂ ਬਣਾਉਣ ਦੀ ਆਜ਼ਾਦੀ ਦਿੱਤੀ ਜਾਣੀ ਚਾਹੀਦੀ ਏ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਵੱਡੀਆਂ ਆਰਥਿਕਤਾਵਾਂ ਵਿੱਚੋਂ ਇੱਕ ਏ। ਭਾਰਤ ਦੀ ਆਰਥਿਕਤਾ 140 ਕਰੋੜ ਤੋਂ ਵੱਧ ਲੋਕਾਂ ਦੀ ਘਰੇਲੂ ਮੰਗ ਦੇ ਆਧਾਰਿਤ ਏ। ਉਨ੍ਹਾਂ ਕਿਹਾ ਕਿ ਭਾਰਤ ਡਿਜ਼ਾਈਨ ਤੋਂ ਲੈ ਕੇ ਤਿਆਰ ਵਸਤਾਂ ਤੱਕ ਪੂਰੀ ਉਤਪਾਦਨ ਲੜੀ ਵਿਕਸਿਤ ਕਰ ਰਿਹਾ ਅਤੇ ਵਿਸ਼ਵ ਸਪਲਾਈ ਲੜੀ ਵਿੱਚ ਇੱਕ ਭਰੋਸੇਯੋਗ ਭਾਈਵਾਲ ਬਣ ਰਿਹਾ। ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਦੀ ਉਤਪਾਦਨ ਸਮਰੱਥਾ ਘਰੇਲੂ ਅਤੇ ਆਲਮੀ ਜ਼ਰੂਰਤਾਂ ਨੂੰ ਪੂਰਾ ਕਰਦੀ ਏ ਅਤੇ ਭਾਰਤ ਕੋਲ ਜੀਵੀ ਵੱਲੋਂ ਪਛਾਣੇ ਗਏ ਖੇਤਰਾਂ ਵਿੱਚ ਜ਼ਰੂਰਤ ਤੋਂ ਜ਼ਿਆਦਾ ਉਤਪਾਦਨ ਦੀ ਸਮਰੱਥਾ ਨਹੀਂ ਏ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ 28 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਨੀਦਰਲੈਂਡ ਖੇਤੀਬਾੜੀ ਮੰਤਰੀ ਸਿਲਵੀਓ ਇਰਕਨਸ ਨਾਲ ਤਵੱਲੀ ਗੱਲਬਾਤ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸਹਿਯੋਗ ਬਾਰੇ ਚਰਚਾ ਕੀਤੀ। ਦੋਵਾਂ ਧਿਰਾਂ ਨੇ ਆਧੁਨਿਕ ਤਕਨਾਲੋਜੀ, ਨਵੀਨਤਾ ਅਤੇ ਗਿਆਨ ਦੇ ਵਟਾਂਦਰੇ ਰਾਹੀਂ ਉਤਪਾਦਕਤਾ ਵਧਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੋਵਾਂ ਧਿਰਾਂ ਨੇ ਖੇਤੀਬਾੜੀ ਅਤੇ ਬਾਗਬਾਨੀ ਦੇ ਖੇਤਰਾਂ ਵਿੱਚ 25 ਮੁਹਾਰਤ ਕੇਂਦਰ ਕਾਇਮ ਕਰਨ ਵਿੱਚ ਪ੍ਰਗਤੀ ਬਾਰੇ ਚਰਚਾ ਕੀਤੀ। ਦੋਵੇਂ ਦੇਸ਼ ਸਹਿਯੋਗ ਦੇ ਮੁੱਖ ਖੇਤਰਾਂ ਦੀ ਰੂਪਰੇਖਾ ਤਿਆਰ ਕਰਨ, ਇੱਕ ਪ੍ਰਭਾਵਸ਼ਾਲੀ ਅਤੇ ਸਪਸ਼ਟ ਢਾਂਚਾ ਵਿਕਸਿਤ ਕਰਨ ਅਤੇ ਇਸ ਨੂੰ ਲਾਗੂ ਕਰਨ ਵਾਲੀ ਇੱਕ ਕਾਰਜ ਯੋਜਨਾ ਰਾਹੀਂ ਬੀਜ ਖੇਤਰ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ਸਹਿਮਤ ਹੋਏ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਆਲਮੀ ਬਾਗਬਾਨੀ ਕੇਂਦਰ ਰਾਇਲਸੀਮਾ ਦੇ ਕਿਸਾਨਾਂ ਨੂੰ ਲਾਭ ਪਹੁੰਚਾਏਗਾ। ਕੱਲ੍ਹ ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਦੇ ਅਨਮਈਆ ਜ਼ਿਲ੍ਹੇ ਦੇ ਮਦਨਪੱਲੇ ਵਿੱਚ ਆਲਮੀ ਬਾਗਬਾਨੀ ਕੇਂਦਰ ਅਤੇ ਭਾਰਤੀ ਖੇਤੀਬਾੜੀ ਸਕੂਲ ਦਾ ਨੀਂਹ ਪੱਥਰ ਰੱਖਿਆ। ਇਸ ਸਮਾਗਮ ਵਿੱਚ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਅਤੇ ਉਪ ਮੁੱਖ ਮੰਤਰੀ ਪਵਨ ਕਲਿਆਣ ਵੀ ਮੌਜੂਦ ਸਨ। ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਆਂਧਰਾ ਪ੍ਰਦੇਸ਼ ਵਿੱਚ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਰਲ ਕੇ ਕੰਮ ਕਰ ਰਹੀਆਂ ਨੇ। ਉਨ੍ਹਾਂ ਨੇ ਕਿਸਾਨਾਂ ਲਈ ਬਿਹਤਰ ਪਾਣੀ, ਆਧੁਨਿਕ ਤਕਨਾਲੋਜੀ ਅਤੇ ਬਿਹਤਰ ਸਹੂਲਤਾਂ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪੀਐਮ ਕਿਸਾਨ, ਫਸਲ ਬੀਮਾ ਅਤੇ ਪੀਐਮ ਕੁਸੁਮ ਵਰਗੀਆਂ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ। ਖਜ਼ਾਨਾ ਮੰਤਰੀ ਨੇ ਕਿਹਾ ਕਿ ਭਾਰਤੀ ਖੇਤੀਬਾੜੀ ਸਕੂਲ ਕਿਸਾਨਾਂ ਨੂੰ ਨਵੀਆਂ ਤਕਨਾਲੋਜੀਆਂ ਅਤੇ ਬਿਹਤਰ ਖੇਤੀਬਾੜੀ ਵਿਧੀਆਂ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ। ਆਲਮੀ ਬਾਗਬਾਨੀ ਕੇਂਦਰ ਅੰਬ, ਕੇਲਾ, ਟਮਾਟਰ ਅਤੇ ਅਨਾਰ ਵਰਗੀਆਂ ਫਸਲਾਂ ਨੂੰ ਉਤਸ਼ਾਹਿਤ ਕਰਦੇ ਹੋਏ 10 ਜ਼ਿਲ੍ਹਿਆਂ ਨੂੰ ਕਵਰ ਕਰੇਗਾ। ਇਹ ਪ੍ਰੋਜੈਕਟ 3 ਪੜਾਵਾਂ ਵਿੱਚ ਪੂਰਾ ਹੋਏਗਾ ਅਤੇ ਇਸ ਦੀ ਲਾਗਤ ਕਰੀਬ 1 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਏ। ਵਧਦੀਆਂ ਊਰਜਾ ਜ਼ਰੂਰਤ ਕੀਮਤਾਂ ਨੂੰ ਘਟਾਉਣ ਲਈ ਇੱਕ ਤਾਲਮੇਲ ਵਾਲੇ ਯਤਨ ਵਿੱਚ G7 ਦੇਸ਼ 4 ਮਹੀਨਿਆਂ ਵਿੱਚ ਰਣਨੀਤਿਕ ਭੰਡਾਰਾਂ ਤੋਂ 10 ਕਰੋੜ ਬੈਰਲ ਤੱਕ ਤੇਲ ਜਾਰੀ ਕਰਨ ਲਈ ਸਹਿਮਤ ਹੋਏ ਨੇ, ਜਿਸ ਵਿੱਚ ਡੀਜ਼ਲ ਤੇ ਖਾਸ ਧਿਆਨ ਦਿੱਤਾ ਗਿਆ ਹੈ। ਇਹ ਤੇਲ ਜਾਰੀ ਕੀਤਾ ਜਾਣਾ ਅੰਤਰਰਾਸ਼ਟਰੀ ਊਰਜਾ ਏਜੰਸੀ IEA ਵੱਲੋਂ ਤਾਲਮੇਲ ਨਾਲ ਕੀਤਾ ਜਾਏਗਾ ਅਤੇ ਪਹਿਲੇ 20 ਦਿਨਾਂ ਦੇ ਅੰਦਰ ਡੀਜ਼ਲ ਦੀ ਕਾਫੀ ਮਾਤਰਾ ਉਪਲਬਧ ਕਰਾਈ ਜਾਏਗੀ। G7 ਦੇਸ਼ਾਂ ਨੇ ਇੱਕ ਵੀਡੀਓ ਕਾਨਫਰੰਸ ਮੀਟਿੰਗ ਤੋਂ ਬਾਅਦ ਇੱਕ ਬਿਆਨ ਵਿੱਚ ਇਸਦਾ ਐਲਾਨ ਕੀਤਾ। ਮੀਟਿੰਗ ਵਿੱਚ ਅਸਮਾਨ 'ਚ ਹੋ ਰਹੀਆਂ ਈਂਧਣ ਕੀਮਤਾਂ ਅਤੇ ਅਮਰੀਕਾ ਅਤੇ ਯੂਰਪ ਵਿਚਕਾਰ ਵੱਧ ਰਹੇ ਵਪਾਰਕ ਤਣਾਅ ਦਰਮਿਆਨ ਆਲਮੀ ਡੀਜ਼ਲ ਸਪਲਾਈ ਦੀ ਚਰਚਾ ਕੀਤੀ ਗਈ। ਮੌਜੂਦਾ G7 ਚੇਅਰਮੈਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਦੇਸ਼ ਪੈਟਰੋਲੀਅਮ ਉਤਪਾਦਾਂ, ਖਾਸ ਕਰਕੇ ਡੀਜ਼ਲ ਦੀਆਂ ਕੀਮਤਾਂ ਤੇ ਦਬਾਅ ਘੱਟ ਕਰਨ ਲਈ ਤਾਲਮੇਲ ਵਾਲੇ ਢੰਗ ਨਾਲ ਕੰਮ ਕਰਨ ਲਈ ਸਹਿਮਤ ਹੋਏ। ਇਹ ਮੀਟਿੰਗ ਅਜਿਹੇ ਸਮੇਂ ਹੋਈ ਏ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਮਕੀ ਦਿੱਤੀ ਏ ਕਿ ਜੇਕਰ ਯੂਰਪੀ ਦੇਸ਼ ਆਪਣੇ ਰਣਨੀਤਿਕ ਭੰਡਾਰਾਂ ਤੋਂ ਈਂਧਨ ਨਹੀਂ ਛੱਡਦੇ ਤਾਂ ਅਮਰੀਕੀ ਡੀਜ਼ਲ ਬਰਾਮਦ ਨੂੰ ਰੋਕ ਦੇਣਗੇ। ਅਗਲੇ ਮਹੀਨੇ ਹੋਣ ਵਾਲੀਆਂ ਮੱਧਕਾਲੀ ਕਾਂਗਰਸ ਚੋਣਾਂ ਤੋਂ ਪਹਿਲਾਂ ਰਿਪਬਲਿਕਨ ਪਾਰਟੀ ਲਈ ਉੱਚ ਘਰੇਲੂ ਈਂਧਨ ਦੀਆਂ ਕੀਮਤਾਂ ਇੱਕ ਮਹੱਤਵਪੂਰਨ ਰਾਜਨੀਤਿਕ ਚੁਣੌਤੀ ਪੈਦਾ ਕਰਦੀਆਂ ਨੇ। ਈਰਾਨ ਨਾਲ ਅਮਰੀਕਾ ਦੇ ਟਕਰਾਅ ਨੇ ਆਲਮੀ ਸਪਲਾਈ ਘਟਾ ਦਿੱਤੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ XHandle @AIRRN ਜਲੰਧਰ। ਸੰਯੁਕਤ ਰਾਸ਼ਟਰ ਨੇ ਭਾਰਤ ਵਿਚ ਗ੍ਰੀਨ ਐਨਰਜੀ ਕੋਰੀਡੋਰ ਦੇ ਤੀਜੇ ਪੜਾਅ GEC3 ਨੂੰ ਮਨਜ਼ੂਰੀ ਮਿਲਣ ਦਾ ਸਵਾਗਤ ਕੀਤਾ ਹੈ। ਕੇਂਦਰ ਸਰਕਾਰ ਨੇ ਇਸ ਯੋਜਨਾ ਲਈ 1,86,405 ਕਰੋੜ ਰੁਪਏ ਮਨਜ਼ੂਰ ਕੀਤੇ ਨੇ। ਇਸ ਵਿਚ 53,082 ਕਰੋੜ ਦੀ ਕੇਂਦਰੀ ਸਹਾਇਤਾ ਸ਼ਾਮਲ ਏ। ਇਸ ਯੋਜਨਾ ਦਾ ਉਦੇਸ਼ ਬਿਜਲੀ ਟਰਾਂਸਮਿਸ਼ਨ ਨੈਟਵਰਕ ਨੂੰ ਮਜ਼ਬੂਤ ਕਰਨਾ ਅਤੇ ਬੈਟਰੀ ਸਟੋਰੇਜ ਦੀ ਸਹੂਲਤ ਨੂੰ ਵਧਾਉਣਾ ਹੈ। ਸੰਯੁਕਤ ਰਾਸ਼ਟਰ ਜਲਵਾਯੂ ਤਬਦੀਲੀ ਦੇ ਕਾਰਜਕਾਰੀ ਸਕੱਤਰ ਸਾਈਮਨ ਸਟੀਨ ਨੇ ਕਿਹਾ ਕਿ ਇਸ ਯੋਜਨਾ ਨਾਲ ਭਾਰਤ ਆਪਣੀ ਵੱਧ ਰਹੀ ਨਵਿਆਉਣਯੋਗ ਊਰਜਾ ਸਮਰੱਥਾ ਦਾ ਬਿਹਤਰ ਤਾਲਮੇਲ ਕਰ ਸਕੇਗਾ। ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਅੱਜ ਉਜੈਨ ਵਿਚ 255 ਕਰੋੜ ਰੁਪਏ ਦੀ ਲਾਗਤ ਵਾਲੇ ਡੇਅਰੀ ਪਲਾਂਟ ਦਾ ਉਦਘਾਟਨ ਕਰਨਗੇ। ਇਸ ਮੌਕੇ ਕਈ ਡੇਅਰੀ ਪ੍ਰੋਜੈਕਟਾਂ ਦੀ ਸ਼ੁਰੂਆਤ ਵੀ ਕੀਤੀ ਜਾਏਗੀ। ਸ੍ਰੀ ਸ਼ਾਹ ਭੋਪਾਲ ਵਿਚ ਗੌ ਪਾਲਕ ਸੰਮੇਲਨ ਵਿਚ ਵੀ ਸ਼ਾਮਲ ਹੋਣਗੇ। ਸ੍ਰੀ ਸ਼ਾਹ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਨਗੇ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ ਮੋਹਨ ਯਾਦਵ ਵੀ ਸ੍ਰੀ ਸ਼ਾਹ ਨਾਲ ਮੌਜੂਦ ਰਹਿਣਗੇ। ਸ੍ਰੀ ਸ਼ਾਹ ਪਸ਼ੂ ਪਾਲਣ ਦੇ ਖੇਤਰ ਵਿਚ ਵਧੀਆ ਕੰਮ ਕਰਨ ਵਾਲੀਆਂ ਔਰਤ

0: ਗੋਪਾਲਕਾ ਨੂੰ ਸਨਮਾਨਿਤ ਵੀ ਕਰਨਗੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਆਕਾਸ਼ਵਾਣੀ ਤੇ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ ਅੱਜ 12 ਸਾਲ ਪੂਰੇ ਹੋ ਗਏ ਨੇ। ਮਨ ਕੀ ਬਾਤ ਦਾ ਪਹਿਲਾ ਐਪੀਸੋਡ 3 ਅਕਤੂਬਰ 2014 ਨੂੰ ਵਿਜੇ ਦਸ਼ਮੀ ਵਾਲੇ ਦਿਨ ਪ੍ਰਸਾਰਿਤ ਹੋਇਆ ਸੀ। ਹਾਲ ਹੀ ਵਿਚ ਪ੍ਰਧਾਨ ਮੰਤਰੀ ਨੇ ਇਸ ਪ੍ਰੋਗਰਾਮ ਦੀ 138ਵੀਂ ਕੜੀ ਵਿਚ ਦੇਸ਼ ਨੂੰ ਸੰਬੋਧਨ ਕੀਤਾ। ਗਾਂਧੀ ਜਯੰਤੀ ਦੇ ਮੌਕੇ ਤੇ ਕੱਲ ਦੇਸ਼ ਭਰ ਵਿਚ ਵਿਸ਼ੇਸ਼ ਗ੍ਰਾਮ ਸਭਾਵਾਂ ਕਰਾਈਆਂ ਗਈਆਂ। GPDP ਪੋਰਟਲ ਅਤੇ ਪੰਚਾਇਤ ਨਿਰਣੇ ਪੋਰਟਲ ਤੇ 2,45,000 ਤੋਂ ਵੱਧ ਵਿਸ਼ੇਸ਼ ਗ੍ਰਾਮ ਸਭਾਵਾਂ ਕਰਾਈਆਂ ਗਈਆਂ। ਸਥਾਨਕ ਨਿਵਾਸੀਆਂ, ਚੁਣੇ ਹੋਏ ਪ੍ਰਤੀਨਿਧੀਆਂ, ਪੰਚਾਇਤ ਅਹੁਦੇਦਾਰਾਂ ਤੇ ਅਧਿਕਾਰੀਆਂ ਨੇ ਇਨ੍ਹਾਂ ਗ੍ਰਾਮ ਸਭਾਵਾਂ ਵਿਚ ਉਤਸ਼ਾਹ ਤੇ ਸਰਗਰਮੀ ਨਾਲ ਹਿੱਸਾ ਲਿਆ। ਸੰਯੁਕਤ ਅਰਬ ਅਮੀਰਾਤ UAE ਦੇ ਅਧਿਕਾਰੀ ਫਲਾਈ ਦੁਬਈ ਉਡਾਨ ਘਟਨਾ ਦੀ ਜਾਂਚ ਕਰ ਰਹੇ ਨੇ। ਉਨ੍ਹਾਂ ਨੇ ਤਾਕੀਦ ਕੀਤੀ ਹੈ ਕਿ ਘਟਨਾ ਨੂੰ ਬਹੁਤ ਜ਼ਿਆਦਾ ਆਸਾਨ ਨਾ ਸਮਝਿਆ ਜਾਵੇ ਅਤੇ ਨਾ ਹੀ ਜਾਂਚ ਪੂਰੀ ਹੋਣ ਤੱਕ ਕੋਈ ਧਾਰਨਾਵਾਂ ਜਾਂ ਜਲਦਬਾਜ਼ੀ ਵੀ ਸਿੱਟੇ ਕੱਢਣੇ ਚਾਹੀਦੇ ਨੇ। ਘਟਨਾ ਦੌਰਾਨ ਕੈਪਟਨ ਸਮਿਤ ਬਚਾਰ ਦੀ ਹਿੰਮਤ ਅਤੇ ਤੁਰੰਤ ਕਾਰਵਾਈ ਦੀ ਪੂਰੀ UAE ਵਿਚ ਤਾਰੀਫ਼ ਹੋ ਰਹੀ ਏ। ਏਸ਼ੀਆਈ ਖੇਡਾਂ ਵਿਚ ਕਿਸ਼ੋਰ ਖਿਡਾਰਨ ਕੁਮਕੁਮ ਮੋਹਤ ਨੇ ਔਰਤਾਂ ਦੇ ਵਿਅਕਤੀਗਤ ਰਿਕਰਵ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਿਆ ਏ। ਇਸ ਤੋਂ ਪਹਿਲਾਂ ਕੁਮਕੁਮ ਨੇ ਸੈਮੀਫਾਈਨਲ ਵਿਚ ਚੀਨ ਨੂੰ ਹਰਾ ਕੇ 2028 ਲਾਸ ਏਂਜਲਿਸ ਓਲੰਪਿਕ ਲਈ ਭਾਰਤ ਲਈ ਕੋਟਾ ਪੱਕਾ ਕੀਤਾ। ਮਰਦਾਂ ਦੀ ਹਾਕੀ ਵਿਚ ਮੌਜੂਦਾ ਚੈਂਪੀਅਨ ਭਾਰਤ ਮਲੇਸ਼ੀਆ ਖਿਲਾਫ ਮੈਦਾਨ ਵਿਚ ਉਤਰੇਗਾ। ਕੱਲ ਭਾਰਤ ਦੀ ਔਰਤਾਂ ਦੀ ਹਾਕੀ ਟੀਮ ਨੇ ਫਾਈਨਲ ਵਿਚ ਮੌਜੂਦਾ ਚੈਂਪੀਅਨ ਚੀਨ ਨੂੰ 1-0 ਨਾਲ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ। ਦੇਸ਼ ਦੇ ਤਮਗਿਆਂ ਦੀ ਗਿਣਤੀ 77 ਹੋ ਗਈ ਏ, ਜਿਸ ਵਿਚ 17 ਸੋਨੇ ਦੇ, 25 ਚਾਂਦੀ ਦੇ ਅਤੇ 35 ਕਾਂਸੀ ਦੇ ਤਮਗੇ ਸ਼ਾਮਿਲ ਨੇ। ਆਖਿਰ ਚ ਖਾਸ ਖਬਰਾਂ। ਭਾਰਤ ਨੇ ਵਪਾਰ ਰੁਕਾਵਟਾਂ, ਡੰਪਿੰਗ ਅਤੇ ਅਣਉਚਿਤ ਕੀਮਤਾਂ ਤੈਅ ਕੀਤੇ ਜਾਣ ਨੂੰ ਹੱਲ ਕਰਨ ਲਈ ਵਿਸ਼ਵ ਵਪਾਰ ਸੰਗਠਨ ਮੁਤਾਬਿਕ ਉਪਾਵਾਂ ਲਿਖਿਆ ਹੈ। ਅਮਰੀਕਾ ਵਿਚ ਤੇਲ ਦੀਆਂ ਕੀਮਤਾਂ 'ਚ ਰਿਕਾਰਡ ਵਾਧੇ ਤੋਂ ਬਾਅਦ G7 ਦੇਸ਼ਾਂ ਦਾ 10 ਕਰੋੜ ਬੈਰਲ ਡੀਜ਼ਲ ਤੇ ਕੱਚਾ ਤੇਲ ਜਾਰੀ ਕਰਨ ਦਾ ਫੈਸਲਾ। ਸੰਯੁਕਤ ਰਾਸ਼ਟਰ ਨੇ ਭਾਰਤ ਵਿਚ ਗ੍ਰੀਨ ਐਨਰਜੀ ਕੋਰੀਡੋਰ ਦੇ ਤੀਜੇ ਪੜਾਅ GEC3 ਨੂੰ ਮਨਜ਼ੂਰੀ ਮਿਲਣ ਦਾ ਸਵਾਗਤ ਕੀਤਾ ਹੈ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਉਜੈਨ ਵਿਚ 255 ਕਰੋੜ ਰੁਪਏ ਦੀ ਲਾਗਤ ਵਾਲੇ ਡੇਅਰੀ ਪਲਾਂਟ ਦਾ ਨੀਂਹ ਪੱਥਰ ਰੱਖਣਗੇ। ਏਸ਼ੀਆਈ ਖੇਡਾਂ ਵਿਚ ਕਿਸ਼ੋਰ ਖਿਡਾਰਨ ਕੁਮਕੁਮ ਮੋਹਤ ਨੇ ਔਰਤਾਂ ਦੇ ਵਿਅਕਤੀਗਤ ਰਿਕਰਵ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਿਆ। ਮਰਦਾਂ ਦੀ ਹਾਕੀ ਵਿਚ ਮੌਜੂਦਾ ਚੈਂਪੀਅਨ ਭਾਰਤ ਮਲੇਸ਼ੀਆ ਖਿਲਾਫ਼ ਮੈਦਾਨ ਚ ਉਤਰੇਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਮਿਹਰਬਾਨ ਕਦਰਦਾਨ ਬੱਚੇ ਬੁੱਢੇ ਅਤੇ ਜਵਾਨ, 100 ਗੱਲਾਂ ਦੀ 1 ਗੱਲ ਹੈ ਸਹੀ। ਸਿਰਫ ਪੈਸੇ ਭੇਜਣ ਲਈ QR ਕੋਡ ਸਕੈਨ ਕਰੀਦਾ ਹੈ ਜਾਂ ਪਿੰਨ ਪਾਈਦਾ ਹੈ, ਪੈਸੇ ਮਿਲਣ ਲਈ ਨਹੀਂ।
3: RBI ਕਹਿੰਦਾ ਹੈ QR ਕੋਡ ਸਕੈਨ ਕਰਦੇ ਸਮੇਂ ਜਾਂ ਪਿੰਨ ਪਾਉਂਦੇ ਸਮੇਂ ਥੋੜਾ ਧਿਆਨ ਨਾਲ।
1: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ, ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਟੋਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
4: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ

0: ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਮੇਰੇ ਵੇਬ 347.6 ਮੈਗਾਹਰਟਜ਼ 73 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ। ਮਹਿਕ ਪੰਜਾਬ ਦੀ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਗੀਤ ਗੁਰਦਾਸ ਮਾਨ, ਜੱਸੀ ਗਿੱਲ ਤੇ ਸਾਥੀਆਂ ਦਾ ਗਾਇਆ ਦਿਲ ਵਿਲ ਪਿਆਰ ਵਿਆਰ ਫਿਲਮ ਦੇ ਵਿੱਚੋਂ ਲਿਆ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਪੰਜਾਬੀ ਫਿਲਮਾਂ ਦੇ ਵਿੱਚੋਂ ਗੀਤ ਸੁਣ ਰਹੇ ਹੋ ਅਤੇ ਹੁਣ ਅਗਲਾ ਗੀਤ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਨਿੱਕਾ ਜੈਲਦਾਰ ਫਿਲਮ ਦੇ ਵਿੱਚੋਂ ਲਿਆ।

ਆਓ ਹੁਣ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿੱਚ ਗੋਰਿਆਂ ਨੂੰ ਦਫਾ ਕਰੋ ਫਿਲਮ ਦੇ ਵਿੱਚੋਂ ਅੱਜ ਦੇ ਇਸ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ।

0: ਇੱਕ ਉਪਲਬਧੀ। ਪੰਜਾਬ ਨੇ ਸਵੈ ਇੱਛਾ ਨਾਲ ਖੂਨਦਾਨ ਕਰਨ ਵਿੱਚ ਰਾਸ਼ਟਰੀ ਪੱਧਰ 'ਤੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਏਸ਼ੀਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਕੱਲ੍ਹ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਦਿਆਂ 6 ਸੋਨੇ ਦੇ ਤਮਗੇ ਹਾਸਿਲ ਕੀਤੇ। ਭਾਰਤ ਦੀ ਔਰਤਾਂ ਦੀ ਹਾਕੀ ਟੀਮ ਨੇ ਚੀਨ ਨੂੰ ਹਰਾ ਕੇ 44 ਸਾਲਾਂ ਬਾਅਦ ਸੋਨੇ ਦਾ ਤਮਗਾ ਜਿੱਤਿਆ।
1: ਹੈਲੋ,
2: ਯਾ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦਿ ਆਪਕੇ ਕੋਈ ਪ੍ਰਸ਼ਨ ਹੈ ਤੋ ਕਿਰਪਿਆ ਸੇਵਾ ਕਰਮੀਓਂ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ। ਦਿਸ ਇਜ਼ ਦਿ ਇਨਕਮ ਟੈਕਸ ਡਿਪਾਰਟਮੈਂਟ।
3: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਮੀਡੀਆ ਵੇਵ 343.6 ਮੀਟਰ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਫਿਲਮ ਸੰਗੀਤ।

ਫਿਲਮ ਸੰਗੀਤ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ ਜੀ। ਦੋਸਤੋ, ਗੁਰੂ ਉਹ ਪਾਕ ਪਵਿੱਤਰ ਹਸਤੀ ਹੈ ਜੋ ਕੱਚੀ ਗਿੱਲੀ ਮਿੱਟੀ ਵਰਗੀ ਕੋਰੀ ਜ਼ਿੰਦਗੀ ਨੂੰ ਅਪਣਾਉਂਦਾ ਹੈ। ਆਪਣੀ ਮੁਹੱਬਤ, ਸਬਰ ਅਤੇ ਸਿੱਖਿਆ ਦੀਆਂ ਥਾਪੀਆਂ ਦੇ ਕੇ ਉਹ ਉਸ ਬੇਕਾਰ ਮਿੱਟੀ ਨੂੰ ਸੋਹਣੇ ਸੋਹਣੇ ਘੜਿਆਂ ਦਾ ਰੂਪ ਦਿੰਦਾ ਹੈ। ਉਹ ਸਾਡੀ ਰੂਹ ਨੂੰ ਤਰਾਸ਼ਦਾ ਹੈ, ਸਾਨੂੰ ਇੱਕ ਸ਼ਕਲ ਦਿੰਦਾ ਹੈ ਅਤੇ ਫਿਰ ਇਸ ਸਮਾਜ ਦੇ ਵਿੱਚ ਸਿਰ ਉੱਚਾ ਕਰਕੇ ਜੀਣ ਦੇ ਕਾਬਲ ਬਣਾਉਂਦਾ ਹੈ। ਬਿਲਕੁਲ ਉਵੇਂ ਹੀ ਜਿਵੇਂ ਘੁਮਿਆਰ ਮਿੱਟੀ ਦੇ ਲੋਦੇ ਨੂੰ ਥਾਪੜ ਥਾਪੜ ਕੇ ਇੱਕ ਖੂਬਸੂਰਤ ਘੜਾ ਜਾਂ ਉਸ ਤੋਂ ਬਰਤਨ ਬਣਾਉਂਦਾ ਹੈ, ਬਿਲਕੁਲ ਉਸੇ ਤਰ੍ਹਾਂ ਇੱਕ ਗੁਰੂ ਸਾਡੀ ਕੋਰੀ ਜ਼ਿੰਦਗੀ ਨੂੰ ਤਰਾਸ਼ ਕੇ ਇੱਕ ਬਿਹਤਰੀਨ ਇਨਸਾਨ ਬਣਾਉਂਦਾ ਹੈ। 5 ਅਕਤੂਬਰ ਨੂੰ ਪੂਰੀ ਦੁਨੀਆ ਵਿੱਚ ਵਰਲਡ ਟੀਚਰਸ ਡੇ ਮਨਾਇਆ ਜਾਂਦਾ ਹੈ। ਇਸੇ ਖਾਸ ਮੌਕੇ 'ਤੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੀ ਥੀਮ ਰੱਖੀ ਗਈ ਹੈ, ਗੁਰੂ ਕੀ ਮਹਿਮਾ। ਅੱਜ ਅਸੀਂ ਸੰਗੀਤ ਦੇ ਸੁਰਾਂ ਰਾਹੀਂ ਆਪਣੇ ਉਹਨਾਂ ਸਾਰੇ ਅਧਿਆਪਕਾਂ, ਮੈਂਟਰਸ ਅਤੇ ਗੁਰੂਆਂ ਨੂੰ ਸਲਾਮ ਕਰਾਂਗੇ ਜਿਨ੍ਹਾਂ ਨੇ ਸਾਨੂੰ ਹਨੇਰੇ ਵਿੱਚੋਂ ਕੱਢ ਕੇ ਚਾਨਣ ਦਾ ਰਾਹ ਦਿਖਾਇਆ, ਗਿਆਨ ਦੇ ਰਸਤੇ ਦੇ ਉੱਤੇ ਤੋਰਿਆ ਅਤੇ ਗਿਆਨ ਦੇ ਨਾਲ ਸਾਡੀ ਸ਼ਖਸੀਅਤ ਨੂੰ ਭਰਪੂਰ ਕੀਤਾ।

ਜੀ ਦੋਸਤੋ, ਜਦੋਂ ਗੱਲ ਗੁਰੂ ਦੀ ਹੋਵੇ ਤਾਂ ਬਾਲੀਵੁੱਡ ਨੇ ਵੀ ਗੁਰੂ ਸ਼ਿਸ਼ ਦੇ ਇਸ ਪਵਿੱਤਰ ਰਿਸ਼ਤੇ ਨੂੰ ਬਹੁਤ ਖੂਬਸੂਰਤ ਗੀਤਾਂ ਦੇ ਵਿੱਚ ਪਰੋਇਆ। ਜਿਵੇਂ ਇੱਕ ਮਾਹਰ ਕਾਰੀਗਰ, ਮੂਰਤੀਕਾਰ ਕੱਚੀ ਗਿੱਲੀ ਮਿੱਟੀ ਦੀ ਬੇਜਾਨ ਢੇਰੀ ਵਿੱਚੋਂ ਵੀ ਨਾ ਇੱਕ ਅਦਭੁਤ ਆਕਾਰ ਲੱਭ ਲੈਂਦਾ, ਬਿਲਕੁਲ ਉਵੇਂ ਹੀ ਸਾਡਾ ਅਧਿਆਪਕ, ਸਾਡਾ ਗੁਰੂ ਸਾਡੀਆਂ ਨਾਦਾਨੀਆਂ ਅਤੇ ਕਮੀਆਂ ਨੂੰ ਦੂਰ ਕਰਕੇ ਸਾਨੂੰ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਤੋਹਫ਼ਾ ਦਿੰਦਾ ਹੈ, ਗਿਆਨ ਔਰ ਇਨਸਾਨੀਅਤ ਦਾ। ਸਾਡੀ ਜ਼ਿੰਦਗੀ ਦੇ ਵਿੱਚ ਅਧਿਆਪਕ ਦਾ ਦਰਜਾ ਬਹੁਤ ਉੱਚਾ ਅਤੇ ਪਵਿੱਤਰ ਹੈ। ਭਾਰਤੀ ਸੰਸਕ੍ਰਿਤੀ ਵਿੱਚ ਅਧਿਆਪਕ ਨੂੰ ਗੁਰੂ ਕਿਹਾ ਗਿਆ ਹੈ, ਜਿਸ ਦਾ ਮਤਲਬ ਹੈ ਹਨੇਰੇ ਤੋਂ ਚਾਨਣ ਵੱਲ ਲੈ ਕੇ ਜਾਣ ਵਾਲਾ। ਮਾਤਾ ਪਿਤਾ ਬੱਚੇ ਨੂੰ ਜਨਮ ਦਿੰਦੇ ਨੇ, ਉਸ ਦਾ ਪਾਲਣ ਪੋਸ਼ਣ ਕਰਦੇ ਨੇ, ਪਰ ਇੱਕ ਅਧਿਆਪਕ ਉਸ ਬੱਚੇ ਨੂੰ ਸਮਾਜ ਵਿੱਚ ਜੀਣ ਦੇ ਕਾਬਿਲ ਬਣਾਉਂਦਾ ਹੈ। ਇਸ ਲਈ ਹੀ ਤਾਂ ਅਧਿਆਪਕ ਨੂੰ ਰਾਸ਼ਟਰ ਦਾ ਨਿਰਮਾਤਾ ਵੀ ਕਿਹਾ ਜਾਂਦਾ ਹੈ।

ਦੋਸਤੋ, ਸਾਡੇ ਮਾਤਾ ਪਿਤਾ ਸਾਨੂੰ ਦੁਨੀਆਂ ਵਿੱਚ ਲੈ ਕੇ ਆਉਂਦੇ ਨੇ, ਪਰ ਜੀਣਾ ਕਿਵੇਂ ਹੈ ਇਹ ਸਾਨੂੰ ਸਾਡਾ ਗੁਰੂ ਸਿਖਾਉਂਦਾ ਹੈ। ਗੁਰੂ ਸਿਰਫ ਉਹ ਨਹੀਂ ਜੋ ਸਕੂਲ ਜਾਂ ਕਾਲਜ ਦੇ ਵਿੱਚ ਬਲੈਕ ਬੋਰਡ 'ਤੇ ਪੜ੍ਹਾਉਂਦਾ, ਗੁਰੂ ਉਹ ਹਰ ਇਨਸਾਨ ਹੈ ਜੋ ਸਾਨੂੰ ਜ਼ਿੰਦਗੀ ਦਾ ਕੋਈ ਸਬਕ ਸਿਖਾ ਕੇ ਜਾਂਦਾ। ਇੱਕ ਬੱਚੇ ਦੀ ਜ਼ਿੰਦਗੀ

ਜੀ ਦੋਸਤੋ, ਕਿਸੇ ਵੀ ਇਨਸਾਨ ਦੀ ਸਫਲਤਾ ਉਸ ਦੇ ਚਰਿੱਤਰ ਤੇ ਨਿਰਭਰ ਕਰਦੀ ਹੈ। ਅਧਿਆਪਕ ਬਚਪਨ ਤੋਂ ਹੀ ਬੱਚਿਆਂ ਦੇ ਵਿੱਚ ਇਮਾਨਦਾਰੀ, ਅਨੁਸ਼ਾਸਨ, ਮਿਹਨਤ, ਸਮੇਂ ਦੀ ਪਾਬੰਦੀ ਅਤੇ ਦੂਜਿਆਂ ਦਾ ਸਤਿਕਾਰ ਕਰਨ ਵਰਗੇ ਚੰਗੇ ਗੁਣ ਭਰਦਾ ਹੈ। ਸਕੂਲ ਦੇ ਵਿੱਚ ਟੀਚਰ ਦੀ ਦਿੱਤੀ ਹੋਈ ਸਿੱਖਿਆ ਅਤੇ ਡਾਂਟ ਦੋਵੇਂ ਹੀ ਬੱਚੇ ਦੇ ਭਵਿੱਖ ਨੂੰ ਸਵਾਰਨ ਦੇ ਲਈ ਹੁੰਦੀਆਂ ਨੇ। ਜਿਵੇਂ ਇੱਕ ਘੁਮਿਆਰ ਮਿੱਟੀ ਦੇ ਘੜੇ ਨੂੰ ਬਾਹਰੋਂ ਤਾਂ ਥਾਪੜਦਾ ਹੈ ਪਰ ਅੰਦਰੋਂ ਸਹਾਰਾ ਦਿੰਦਾ ਹੈ, ਬਿਲਕੁਲ ਉਵੇਂ ਹੀ ਅਧਿਆਪਕ ਸਾਡੀ ਸ਼ਖਸੀਅਤ ਨੂੰ ਤਰਾਸ਼ਦੇ ਨੇ। ਉਹ ਸਿਰਫ ਅਕੈਡਮਿਕ ਸਿੱਖਿਆ ਹੀ ਸਾਨੂੰ ਨਹੀਂ ਦਿੰਦੇ ਬਲਕਿ ਕਿਤਾਬੀ ਗਿਆਨ ਦੇ ਨਾਲ ਨਾਲ ਨੈਤਿਕ ਸਿੱਖਿਆ ਦਾ ਵੀ ਧਿਆਨ ਜਿਹੜਾ ਉਹ ਰੱਖਿਆ ਜਾਂਦਾ ਹੈ ਅਤੇ ਸਿੱਖਿਆ ਨੂੰ ਵਧੀਆ ਅਤੇ ਮਨੋਰੰਜਕ ਢੰਗ ਦੇ ਨਾਲ ਬੱਚਿਆਂ ਤੱਕ ਕਿਵੇਂ ਪਹੁੰਚ ਸਕਦਾ ਹੈ ਇਹ ਅਧਿਆਪਕ ਹੀ ਜਾਣਦੇ ਨੇ ਅਤੇ ਬਾਖੂਬੀ ਇਹਨਾਂ ਵੱਖ ਵੱਖ ਤਰੀਕਿਆਂ ਦੇ ਨਾਲ ਬੱਚਿਆਂ ਦੇ ਵਿੱਚ ਸਿੱਖਿਆ ਦਾ ਪ੍ਰਸਾਰ ਕਰਦੇ ਨੇ।

ਜੀ ਦੋਸਤੋ, ਜਦੋਂ ਵੀ ਅਸੀਂ ਆਪਣੀ ਜ਼ਿੰਦਗੀ ਦੇ ਕਿਸੇ ਮੋੜ ਦੇ ਉੱਤੇ ਨਿਰਾਸ਼ ਹੁੰਦੇ ਹਾਂ ਜਾਂ ਕੋਈ ਗਲਤ ਰਾਹ ਚੁਣਨ ਲੱਗਦੇ ਹਾਂ ਤਾਂ ਅਧਿਆਪਕ ਇੱਕ ਸੱਚੇ ਮਾਰਗ ਦਰਸ਼ਕ ਵਜੋਂ ਸਾਡਾ ਹੱਥ ਫੜ ਲੈਂਦਾ। ਉਹ ਸਾਡਾ ਹੌਸਲਾ ਵਧਾਉਂਦਾ, ਸਾਨੂੰ ਮੁਸ਼ਕਿਲਾਂ ਦੇ ਨਾਲ ਲੜਨਾ ਸਿਖਾਉਂਦਾ। ਇਤਿਹਾਸ ਗਵਾਹ ਹੈ ਕਿ ਚੰਦਰਗੁਪਤ ਮੌਰਿਆ ਨੂੰ ਸਮਰਾਟ ਬਣਾਉਣ ਪਿੱਛੇ ਆਚਾਰਿਆ ਚਾਣਕਿਆ ਦੀ ਬੁੱਧੀ ਸੀ ਅਤੇ ਸਚਿਨ ਤੇਂਦੁਲਕਰ ਨੂੰ ਮਹਾਨ ਕ੍ਰਿਕਟਰ ਬਣਾਉਣ ਦੇ ਵਿੱਚ ਉਹਨਾਂ ਦੇ ਕੋਚ ਰਮਾਕਾਂਤ ਅਚਰੇਕਰ ਦਾ ਬਹੁਤ ਵੱਡਾ ਹੱਥ ਸੀ। ਇੱਕ ਚੰਗਾ ਅਧਿਆਪਕ ਦੇਸ਼ ਨੂੰ ਚੰਗੇ ਡਾਕਟਰ, ਇੰਜੀਨੀਅਰ, ਵਿਗਿਆਨੀ, ਜੱਜ, ਦੇਸ਼ ਭਗਤ, ਕਈ ਤਰ੍ਹਾਂ ਦੇ ਜਿਹੜੇ ਆ ਵਧੀਆ ਇੱਕ ਨਾਗਰਿਕ ਦੇ ਰੂਪ ਦੇ ਵਿੱਚ ਸਾਹਮਣੇ ਲੈ ਕੇ ਆਉਂਦਾ। ਸਮਾਜ ਵਿੱਚੋਂ ਅਨਪੜ੍ਹਤਾ, ਅੰਧ ਵਿਸ਼ਵਾਸ ਅਤੇ ਬੁਰਾਈਆਂ ਨੂੰ ਖਤਮ ਕਰਨ ਦੇ ਵਿੱਚ ਅਧਿਆਪਕ ਦੀ ਸਭ ਤੋਂ ਵੱਡੀ ਭੂਮਿਕਾ ਹੁੰਦੀ ਹੈ। ਜੇਕਰ ਅਧਿਆਪਕ ਨਾ ਹੁੰਦੇ ਤਾਂ ਅੱਜ ਦੁਨੀਆ ਇੰਨੀ ਕਦੇ ਵੀ ਤਰੱਕੀ ਨਾ ਕਰ ਪਾਉਂਦੀ।

ਦੋਸਤੋ ਤੁਹਾਨੂੰ ਆਪਣੇ ਸਕੂਲ ਦੇ ਦਿਨ ਯਾਦ ਨੇ ਜਦੋਂ ਅਸੀਂ ਕਲਾਸ ਦੇ ਵਿੱਚ ਸ਼ਰਾਰਤਾਂ ਕਰਦੇ ਸੀ ਹੋਮਵਰਕ ਨਹੀਂ ਸੀ ਕਰਦੇ ਤਾਂ ਟੀਚਰ ਦੀ ਡਾਂਟ ਪੈਂਦੀ ਸੀ ਉਦੋਂ ਸ਼ਾਇਦ ਬੁਰਾ ਲੱਗਦਾ ਸੀ ਪਰ ਅੱਜ ਸਮਝ ਆਉਂਦੀ ਹੈ ਕਿ ਉਹ ਡਾਂਟ ਨਹੀਂ ਬਲਕਿ ਸਾਡੇ ਭਵਿੱਖ ਨੂੰ ਸਵਾਰਨ ਦੀ ਕੋਸ਼ਿਸ਼ ਸੀ ਆਮਿਰ ਖਾਨ ਦੀ ਫਿਲਮ ਤਾਰੇ ਜ਼ਮੀਨ ਪਰ ਦਾ ਉਹ ਤੁਹਾਨੂੰ ਟੀਚਰ ਯਾਦ ਹੈ ਨਾ ਰਾਮ ਸ਼ੰਕਰ ਨਿਕੁੰਭ ਜਿਸ ਨੇ ਵੀ ਇੱਕ ਬੱਚੇ ਦੇ ਅੰਦਰ ਛੁਪੇ ਹੋਏ ਹੁਨਰ ਨੂੰ ਪਛਾਣਿਆ ਉਸ ਫਿਲਮ ਦਾ ਇਹ ਗੀਤ ਹਰ ਉਸ ਅਧਿਆਪਕ ਨੂੰ ਸਮਰਪਿਤ ਹੈ ਜੋ ਬੱਚਿਆਂ ਨੂੰ ਹਨੇਰੇ ਵਿੱਚੋਂ ਕੱਢ ਕੇ ਤਾਰਿਆਂ ਦੇ ਵਾਂਗ ਚਮਕਣਾ ਸਿਖਾਉਂਦਾ ਹੈ।

ਬਿਲਕੁਲ ਸਹੀ ਦੋਸਤੋ, ਹਰ ਬੱਚਾ ਖਾਸ ਹੁੰਦਾ ਹੈ ਜੇ ਉਸਨੂੰ ਸਹੀ ਗੁਰੂ ਮਿਲ ਜਾਵੇ। ਪਰ ਦੋਸਤੋ, ਇੱਕ ਗੱਲ ਹੋਰ ਵੀ ਹੈ ਕਿ ਸਾਡੀ ਇਹ ਜ਼ਿੰਦਗੀ, ਇਹ ਵਕਤ ਵੀ ਤਾਂ ਸਾਡਾ ਸਭ ਤੋਂ ਵੱਡਾ ਗੁਰੂ ਹੈ ਨਾ। ਸਮਾਂ ਸਾਨੂੰ ਉਹ ਸਬਕ ਸਿਖਾਉਂਦਾ ਹੈ ਜੋ ਕੋਈ ਕਿਤਾਬ ਨਹੀਂ ਸਿਖਾ ਸਕਦੀ। ਸੁੱਖ ਦੁੱਖ, ਉਤਰਾਅ ਚੜ੍ਹਾਅ, ਇਹ ਸਭ ਸਾਨੂੰ ਮਜ਼ਬੂਤ ਬਣਾਉਂਦੇ ਨੇ। ਇੱਕ ਵਧੀਆ ਅਧਿਆਪਕ ਉਹ ਹੁੰਦਾ ਹੈ ਜੋ ਬੱਚਿਆਂ ਨੂੰ ਸਿਰਫ ਕਿਤਾਬੀ ਪੜ੍ਹਾਈ ਨਹੀਂ ਬਲਕਿ ਜੀਣ ਦੀ ਕਲਾ ਜਿਹੜੀ ਆ ਉਹ ਸਿਖਾਉਂਦਾ। ਗੁਰਬਾਣੀ ਵਿੱਚ ਵੀ ਗੁਰੂ ਦੀ, ਅਧਿਆਪਕ ਦੀ ਮਹਿਮਾ ਕਰਦਿਆਂ ਲਿਖਿਆ ਹੈ, ਗੁਰੂ ਬਿਨ ਗਿਆਨ ਨਾ ਹੋਏ। ਅਧਿਆਪਕ ਦਾ ਸਾਡੀ ਜ਼ਿੰਦਗੀ ਵਿੱਚ ਕਰਜ਼ਾ ਇੰਨਾ ਵੱਡਾ ਹੁੰਦਾ ਹੈ ਕਿ ਅਸੀਂ ਚਾਹ ਕੇ ਵੀ ਉਸਨੂੰ ਕਦੇ ਉਤਾਰ ਨਹੀਂ ਸਕਦੇ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਮਰ ਭਰ ਆਪਣੇ ਅਧਿਆਪਕਾਂ ਦਾ ਦਿਲੋਂ ਸਤਿਕਾਰ ਕਰੀਏ, ਉਹਨਾਂ ਦੀਆਂ ਦਿੱਤੀਆਂ ਸਿੱਖਿਆਵਾਂ 'ਤੇ ਚੱਲ ਕੇ ਦੇਸ਼ ਦੇ ਚੰਗੇ ਨਾਗਰਿਕ ਬਣੀਏ।

ਦੋਸਤੋ ਸਮਾਂ ਬਹੁਤ ਹੀ ਤੇਜ਼ੀ ਦੇ ਨਾਲ ਅੱਗੇ ਲੰਘ ਜਾਂਦਾ ਹੈ ਅਤੇ ਅੱਜ ਸਾਡੇ ਇਸ ਖਾਸ ਪ੍ਰੋਗਰਾਮ ਫਿਲਮ ਸੰਗੀਤ ਦੇ ਵਿੱਚ ਜੋ ਅਸੀਂ ਥੀਮ ਰੱਖੀ ਹੈ ਗੁਰੂ ਦੀ ਮਹਿਮਾ ਅਧਿਆਪਕਾਂ ਦੀ ਮਹੱਤਤਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਹੈ ਵੀ ਉਸ ਥੀਮ ਨੂੰ ਸਮਰਪਿਤ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੀਤਾਂ ਨੂੰ ਕੀਤਾ ਅਧਿਆਪਕਾਂ ਨੂੰ ਸਮਰਪਿਤ ਇਹ ਪ੍ਰੋਗਰਾਮ ਕੀਤਾ ਅਤੇ ਹੁਣ ਅੱਜ ਦੇ ਇਸ ਪ੍ਰੋਗਰਾਮ ਦਾ ਸਮਾਂ ਜਿਹੜਾ ਹੈ ਉਹ ਮੈਨੂੰ ਕਹਿ ਰਿਹਾ ਕਿ ਬਸ ਹੁਣ ਇੱਥੇ ਹੀ ਰੁਕਣਾ ਪਵੇਗਾ ਇਸ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨਾ ਪਏਗਾ ਪਰ ਜਾਂਦੇ ਜਾਂਦੇ ਬਸ ਇਹੀ ਕਹਾਂਗੀ ਕਿ ਜ਼ਿੰਦਗੀ ਦੇ ਵਿੱਚ ਜਦੋਂ ਵੀ ਮੌਕਾ ਮਿਲੇ ਆਪਣੇ ਉਸ ਟੀਚਰ ਜਾਂ ਗੁਰੂ ਦਾ ਸਜਦਾ ਅਤੇ ਧੰਨਵਾਦ ਜ਼ਰੂਰ ਕਰੋ ਜਿਸ ਦੀ ਵਜ੍ਹਾ ਕਰਕੇ ਤੁਸੀਂ ਅੱਜ ਇਸ ਮੁਕਾਮ 'ਤੇ ਪਹੁੰਚੇ ਹੋ ਅਤੇ ਜ਼ਿੰਦਗੀ ਦੇ ਵਿੱਚ ਕਦੇ ਵੀ ਜਦੋਂ ਵੀ ਮੁਸ਼ਕਿਲਾਂ ਦੇ ਵਿੱਚ ਘਿਰ ਜਾਵੋ ਤਾਂ ਆਪਣੇ ਉਹਨਾਂ ਅਧਿਆਪਕਾਂ ਦੀਆਂ ਸਿੱਖਿਆਵਾਂ ਨੂੰ ਯਾਦ ਕਰੋ ਕਿਉਂਕਿ ਕੋਈ ਵੀ ਮੁਸ਼ਕਿਲ ਇੰਨੀ ਵੱਡੀ ਨਹੀਂ ਹੈ ਕਿ ਤੁਹਾਡੀ ਜ਼ਿੰਦਗੀ ਤੋਂ ਵੱਡੀ ਬਣ ਜਾਵੇ ਅਤੇ

ਤੁਸੀਂ ਹਾਰ ਮੰਨ ਲਵੋ ਕਿਉਂਕਿ ਜ਼ਿੰਦਗੀ ਉਸ ਪਰਮਾਤਮਾ ਦਾ ਦਿੱਤਾ ਇੱਕ ਅਨਮੋਲ ਤੋਹਫਾ ਹੈ ਅਤੇ ਇਸ ਤੋਹਫੇ ਨੂੰ ਪਰਮਾਤਮਾ ਨੂੰ ਅਸੀਂ ਖੂਬਸੂਰਤ ਇਨਸਾਨ ਬਣ ਕੇ ਉਸ ਦੇ ਵਿੱਚ ਖੂਬਸੂਰਤ ਰੰਗ ਭਰ ਕੇ ਇੱਕ ਵਧੀਆ ਸ਼ਖਸੀਅਤ ਭਰ ਕੇ ਦਿਖਾਉਣਾ ਹੈ, ਕਿਸੇ ਦੇ ਕੰਮ ਆਉਣਾ ਹੈ ਅਤੇ ਮੁਸ਼ਕਿਲਾਂ ਤੋਂ ਡਰ ਕੇ ਰੁਕਣਾ ਨਹੀਂ ਬਲਕਿ ਚੱਲਦੇ ਹੀ ਜਾਣਾ ਹੈ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਫਿਲਮ ਸੰਗੀਤ। ਅੱਜ ਦੇ ਇਸ ਪ੍ਰੋਗਰਾਮ ਦੀ ਥੀਮ ਸੀ ਗੁਰੂ ਦੀ ਮਹਿਮਾ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: एक जमाने से कहानी है सुना रही आकाशवाणी।

0: जो कहानियाँ हम सुनते आए, देखते आए, अब वही वैसी ही कहानी सुनाएगा डिजिटल।
1: डाउनलोड वेव्स OTT ऐप नाउ एंड वॉच फॉर फ्री।
2: मेरे वेब 374.6 या 873 किलोहर्ट्स से असी आकाशवाणी ते जलंधर केंद्र तो बोल रहे हैं। हुन स्रोते अपने खता दे जवाब सुनेंगे। प्रोग्राम है तो हटी चिट्ठी मिली।
3: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਨਮਸਕਾਰ।
4: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਵੀ ਨਮਸਕਾਰ। ਨਮਸਕਾਰ ਪੂਨਮ।
3: ਨਮਸਕਾਰ ਵੀਰਿੰਦਰ ਜੀ। ਅਤੇ ਦੇਖੋ, ਅਸੀਂ ਚਿੱਠੀਆਂ ਦਾ ਪਿਟਾਰਾ ਲੈ ਕੇ ਇੱਕ ਵਾਰ ਫਿਰ ਹਾਜ਼ਰ ਹਾਂ। ਅਕਤੂਬਰ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ, ਮੌਸਮ ਦੇ ਵਿੱਚ ਵੀ ਥੋੜ੍ਹਾ ਥੋੜ੍ਹਾ ਬਦਲਾਅ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਉਮੀਦ ਕਰਦੇ ਹਾਂ ਇਹ ਬਦਲਾਅ ਜਿਹੜਾ ਹੈ ਸੁਖਦ ਹੋਵੇ, ਖੁਸ਼ਨੁਮਾ ਹੋਵੇ, ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ।
4: ਔਰ ਪੂਨਮ, ਗੱਲ ਇਹ ਹੈ ਕਿ ਮੌਸਮ ਦੀ ਜਦੋਂ ਗੱਲ ਆਉਂਦੀ ਹੈ ਨਾ, ਤੇ ਸੁਣਨਾ ਬਹੁਤ ਜ਼ਰੂਰੀ ਹੁੰਦਾ
3: ਜੀ।
4: ਆਮ ਤੌਰ ਤੇ ਇਸ ਮੌਸਮ 'ਚ ਜਿਹੜੇ ਸੁਣਦੇ ਨਹੀਂ ਨਾ ਕਿ ਤੁਸੀਂ ਥੋੜ੍ਹੇ ਜਿਹਾ ਸਵੈਟਰ ਪਾ ਲਓ, ਪੂਰੀ ਬਾਹਾਂ ਦੀ ਕਮੀਜ਼ ਪਾ ਲਓ, ਤੇ ਉਹ ਕਹਿੰਦੇ ਨੇ ਵੀ ਕੋਈ ਠੀਕ ਹੈ, ਤੇ ਫਿਰ ਉਹ ਜਾਂ ਤਾਂ ਛਿੱਕਾਂ ਮਾਰਦੇ ਹੁੰਦੇ ਨੇ ਜਾਂ ਫਿਰ ਡਾਕਟਰ ਨਾਲ ਸਲਾਹ ਕਰ ਰਹੇ ਹੁੰਦੇ ਨੇ ਵੀ ਕਿਹੜੀ ਗੋਲੀ ਖਾਈਏ।
3: ਇਹ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ। ਖਾਸ ਤੌਰ 'ਤੇ ਨਾ ਸੁਆਣੀਆਂ ਨੂੰ ਬੜੀ ਇਹ ਸ਼ਿਕਾਇਤ ਹੁੰਦੀ ਹੈ ਕਿ ਸਾਡੀ ਤਾਂ ਕੋਈ ਸੁਣਦਾ ਹੀ ਨਹੀਂ ਹੈ, ਖਾਸ ਤੌਰ 'ਤੇ ਬੱਚੇ ਤਾਂ ਬਿਲਕੁਲ ਸੁਣਦੇ ਹੀ ਨਹੀਂ ਹੈ। ਸੋ ਮੌਸਮ ਜਦੋਂ ਬਦਲ ਰਿਹਾ ਨਾ ਤਾਂ ਸੁਣ ਲੈਣੀ ਚਾਹੀਦੀ ਹੈ ਅਤੇ ਆਪਣੀ ਸਿਹਤ ਦਾ ਖਿਆਲ ਰੱਖਣਾ ਜ਼ਰੂਰੀ ਹੋ ਜਾਂਦਾ ਹੈ।
4: ਸੋ ਜੀ, ਮੌਸਮ ਦੀ ਜ਼ਰੂਰ ਸੁਣੋ ਅਤੇ ਸਾਡੇ ਸੁਣਨ ਵਾਲੇ ਇਹ ਸੋਚ ਰਹੇ ਨੇ ਕਿ ਸਾਡੀ ਇਹ ਸੁਣ ਹੀ ਨਹੀਂ ਰਹੇ ਨਾ ਸਾਡੀਆਂ ਚਿੱਠੀਆਂ ਵੀ ਸੁਣ ਰਹੇ ਨੇ।
3: ਬਿਲਕੁਲ ਜੀ, ਤੁਹਾਡੀਆਂ ਚਿੱਠੀਆਂ ਸਾਡੇ ਹੱਥ ਵਿੱਚ ਨੇ ਅਤੇ ਸ਼ੁਰੂਆਤ ਕਰ ਲੈਂਦੇ ਹਾਂ ਫਿਰ ਪੁਰਸ਼ੋਤਮ ਸ਼ਰਮਾ ਹੋਣਾ ਦੇ ਖਾਤੇ ਨਾਲ। ਇਹਨਾਂ ਨੇ ਕਪੂਰਥਲਾ ਤੋਂ ਖਤ ਭੇਜਿਆ, ਯਾਨੀ ਕਿ ਈਮੇਲ ਹੈ ਇਹਨਾਂ ਦੀ
4: ਜੀ।
3: ਕਹਿੰਦੇ ਕਿ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤੇ ਜਾਂਦੇ ਸਾਰੇ ਪ੍ਰੋਗਰਾਮ ਬੜੇ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਹੁੰਦੇ ਨੇ। ਜਿੱਥੋਂ ਤੱਕ ਮੇਰਾ ਆਪਣਾ ਵਿਚਾਰ ਹੈ ਕਿ ਜੋ ਇਨਸਾਨ ਆਕਾਸ਼ਵਾਣੀ ਜਲੰਧਰ ਨੂੰ ਸੁਣਦਾ ਹੈ ਉਸਨੂੰ ਕਿਸੇ ਵੀ ਸੋਸ਼ਲ ਮੀਡੀਆ 'ਤੇ ਕੁਝ ਲੱਭਣ ਦੀ

0: ਲੋੜ ਨਹੀਂ ਪੈ ਸਕਦੀ
1: ਜੀ।
0: ਜਾਣਬੁੱਝ ਕੇ ਭਾਵੇਂ ਐਵੇਂ ਮੀਡੀਆ ਦੇ ਕਿਸੇ ਵੀ ਸਾਧਨ ਨੂੰ ਵੈਸੇ ਫਰੋਲੀ ਜਾਓ। 29 ਦਸੰਬਰ ਨੂੰ ਪ੍ਰੋਗਰਾਮ ਸੋਹਣੀ ਸਵੇਰ ਦੌਰਾਨ ਵਰਿੰਦਰ ਜੀ ਵੱਲੋਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਜੀ ਨਾਲ ਉਹਨਾਂ ਦੇ ਜੀਵਨ ਬਾਰੇ ਜੋ ਗੱਲਬਾਤ ਕੀਤੀ ਗਈ ਸੀ ਉਹਨੂੰ ਬਹੁਤ ਪਸੰਦ ਆਈ ਅਤੇ ਬਹੁਤ ਹੀ ਦਿਲਚਸਪ ਵੀ ਲੱਗੀ।
1: ਜੀ ਬਹੁਤ ਬਹੁਤ ਸ਼ੁਕਰੀਆ ਜੀ ਪੁਰਸ਼ੋਤਮ ਜੀ। ਇੱਕ ਤਾਂ ਤੁਸੀਂ ਸਾਡਾ ਮਾਣ ਵਧਾਇਆ ਇਹ ਕਹਿ ਕੇ। ਪੂਨਮ ਦੇਖੋ ਅੱਜ ਮੀਡੀਆ ਦੇ ਇਸ ਦੌਰ ਵਿੱਚ ਸੋਸ਼ਲ ਮੀਡੀਆ 'ਚ ਕਿੰਨੇ ਸਾਰੇ ਪ੍ਰਸਾਰਕ ਕਿੰਨੇ ਸਾਰੇ ਚੈਨਲਸ ਕੰਮ ਕਰ ਰਹੇ ਨੇ, ਪਰ ਪੁਰਸ਼ੋਤਮ ਜੀ ਨੂੰ ਸਾਡਾ ਆਕਾਸ਼ਵਾਣੀ ਜਲੰਧਰ ਵਧੀਆ ਲੱਗਾ, ਇਹਦੀ ਜਾਣਕਾਰੀ ਵਧੀਆ ਲੱਗੀ, ਸਾਡੇ ਲਈ ਮਾਣ ਵਾਲੀ ਗੱਲ ਹੈ।
0: ਕਹਿੰਦੇ ਕਿ ਭਗਤ ਸਿੰਘ ਜੀ ਵੱਲੋਂ ਜੇਲ੍ਹ ਵਿੱਚ ਬਿਤਾਏ ਉਸ ਵਕਤ ਦੇ ਹਾਲਾਤ ਬਾਰੇ ਵੀ ਬਹੁਤ ਹੀ ਖੁੱਲ੍ਹ ਕੇ ਚਾਨਣਾ ਪੈ ਗਿਆ। ਵਸਦੇ ਵੇੜੇ ਮੇਰਾ ਬਹੁਤ ਹੀ ਪਸੰਦੀਦਾ ਪ੍ਰੋਗਰਾਮ ਹੈ, ਰੇਡੀਓ ਡਾਕਟਰ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਹੈ। ਇਸੇ ਦਿਨ ਹੀ ਵਸਦੇ ਵੇੜੇ ਪ੍ਰੋਗਰਾਮ ਦੌਰਾਨ ਪੂਨਮ ਜੀ ਵੱਲੋਂ ਡਾਕਟਰ ਨੰਦਿਕਾ ਖੁੱਲਰ ਜੀ ਨਾਲ ਰੇਬੀਜ਼ ਹਲਕਾ ਬਾਰੇ ਜੋ ਗੱਲਬਾਤ ਸੁਣਾਈ ਗਈ ਬਹੁਤ ਹੀ ਜਾਣਕਾਰੀ ਅਤੇ ਭਰਮ ਭੁਲੇਖੇ ਦੂਰ ਕਰਨ ਵਾਲੀ ਸੀ ਅਤੇ ਲਾਹੇਵੰਦ ਸੀ, ਕਾਫ਼ੀ ਕੁਝ ਸਿੱਖਣ ਨੂੰ ਮਿਲਿਆ। ਇਸੇ ਤਰ੍ਹਾਂ ਦੇ ਪ੍ਰੋਗਰਾਮਾਂ ਲਈ ਆਕਾਸ਼ਵਾਣੀ ਦਾ ਬਹੁਤ ਬਹੁਤ ਧੰਨਵਾਦ। ਮਹਿਮਾਨ ਬਰੂਹਾ ਪ੍ਰੋਗਰਾਮ ਦੌਰਾਨ ਸਰਦਾਰ ਨਿਸ਼ਾਨ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਸੁਰਿੰਦਰ ਕੌਰ ਜੀ ਨਾਲ ਜੋ ਗੱਲਬਾਤ ਸੁਣਾਈ ਤੁਸੀਂ, ਬਹੁਤ ਹੀ ਦਿਲਚਸਪ ਹੋਣ ਦੇ ਨਾਲ ਨਾਲ ਕਾਫ਼ੀ ਕੁਝ ਸਿੱਖਣ ਨੂੰ ਵੀ ਮਿਲਿਆ।
1: ਜੀ ਪੂਨਮ ਜੀ, ਮਹਿਮਾਨ ਬਰੂਹਾਂ 'ਤੇ ਜਦੋਂ ਵੀ ਮੈਂ ਪ੍ਰੋਗਰਾਮ ਸੁਣਦਾ ਨਾ ਅਤੇ ਫਿਰ ਮੇਰੇ ਧਿਆਨ 'ਚ ਆਉਂਦਾ ਹੁੰਦਾ ਹੈ ਕਿ ਸੋਸ਼ਲ ਮੀਡੀਆ 'ਤੇ ਇੰਨੇ ਸਾਰੇ ਮੀਆਂ ਬੀਵੀ ਦੇ ਚੁਟਕਲੇ ਬਣਦੇ ਨੇ ਤਲਖੀਆਂ ਬਾਰੇ, ਨੋਕ ਝੋਂਕ ਬਾਰੇ, ਪਰ ਜਦੋਂ ਮਹਿਮਾਨ ਬਰੂਹਾਂ 'ਤੇ ਪ੍ਰੋਗਰਾਮ ਸੁਣੀਏ ਅਤੇ ਐਂ ਲੱਗਦਾ ਹੈ ਕਿ ਜਿੱਦਾਂ ਉਹ ਜੋੜੀਆਂ, ਜਿੱਦਾਂ ਕਹਿੰਦੇ ਹੁੰਦੇ ਨਾ ਜੋੜੀਆਂ ਜਗ ਥੋੜੀਆਂ ਨਰ ਬਥੇਰੇ, ਅਤੇ ਸਾਡੇ ਕੋਲ ਉੱਦਾਂ ਦੀਆਂ ਹੀ ਜੋੜੀਆਂ ਹੁੰਦੀਆਂ ਨੇ ਜਿਹੜੀਆਂ ਜਗ ਥੋੜੀਆਂ ਹੁੰਦੀਆਂ ਨੇ।
0: ਬਿਲਕੁਲ ਜੀ, ਦੇਖੋ ਦੁਨੀਆਂ ਦੇ ਵਿੱਚ ਇੰਨੀ ਸਕਾਰਾਤਮਕਤਾ ਹੈ, ਜੇਕਰ ਲੱਭਣੀ ਹੋਏ ਤਾਂ ਫਿਰ ਮਿਲ ਹੀ ਜਾਂਦੀ ਹੈ, ਅਤੇ ਇਹ ਜੋ ਸੈਗਮੈਂਟ ਹੈ ਸਾਨੂੰ ਉਹੀ ਸੁਨੇਹਾ ਦਿੰਦਾ ਹੈ। 26 ਸਤੰਬਰ ਨੂੰ ਕਹਿੰਦੇ ਵਿਸ਼ਵ ਗਰਭ ਨਿਰੋਧਕ ਦਿਨ 'ਤੇ ਬੱਚਿਆਂ ਵਿੱਚ ਅੰਤਰ ਰੱਖਣਾ ਕਿਉਂ ਜ਼ਰੂਰੀ, ਇਸ ਬਾਰੇ ਮੈਡਮ ਸੁਖਜੀਤ ਕੌਰ ਜੀ ਵੱਲੋਂ ਡਾਕਟਰ ਗੁਰਮੀਤ ਕੌਰ ਸਹਿਗਲ ਜੀ ਨਾਲ ਗੱਲਬਾਤ ਕੀਤੀ ਗਈ, ਬਹੁਤ ਹੀ ਲਾਹੇਵੰਦ ਅਤੇ ਵਡਮੁੱਲੀ ਸੀ, ਜਿੱਥੇ ਮੈਡਮ ਜੀ ਦੀ ਆਵਾਜ਼ ਇੱਕ ਵਾਰ ਫਿਰ ਸੁਣਨ ਨੂੰ ਮਿਲੀ, ਉੱਥੇ ਜਾਗਰੂਕਤਾ ਭਰਿਆ ਪ੍ਰੋਗਰਾਮ ਸੁਣਨ ਨੂੰ ਵੀ ਮਿਲਿਆ। ਇੱਦਾਂ ਦੇ ਪ੍ਰੋਗਰਾਮ ਕਹਿੰਦੇ ਕਦੀ ਵੀ ਨਹੀਂ ਪੁਰਾਣੇ ਹੁੰਦੇ, ਹਮੇਸ਼ਾ ਹੀ ਜਾਣਕਾਰੀ ਦਿੰਦੇ ਨੇ।
1: ਬਿਲਕੁਲ ਜੀ, ਕਿਉਂਕਿ ਉਹ ਗੱਲ ਜਿਹੜੀ ਹਮੇਸ਼ਾ ਸਾਰਥਕ ਹੋਵੇ, ਜ਼ਰੂਰੀ ਹੋਵੇ, ਬੁਨਿਆਦੀ ਹੋਵੇ, ਉਹ ਕਦੇ ਵੀ ਆਊਟਡੇਟਿਡ ਨਹੀਂ ਹੁੰਦੀ, ਕਿਉਂਕਿ ਸਾਡੇ ਜਿਹੜੇ ਪ੍ਰਸਾਰਣ ਨੇ ਉਹਨਾਂ 'ਚ ਫੈਸ਼ਨ ਤਾਂ ਹੁੰਦਾ ਹੀ ਨਹੀਂ, ਕਿਉਂਕਿ ਫੈਸ਼ਨ ਦੀ ਉਮਰ ਹੀ ਥੋੜ੍ਹੀ ਹੁੰਦੀ ਹੈ, ਪਰ ਜਿਹੜੀ ਜਿਹਦੇ 'ਚ ਠੋਸ ਜਾਣਕਾਰੀ ਹੈ ਉਹਦੀ ਉਮਰ ਬਹੁਤ ਲੰਬੀ ਹੁੰਦੀ ਹੈ ਜੀ।
0: ਬਿਲਕੁਲ ਸਹੀ ਕਿਹਾ ਤੁਸੀਂ। ਅੱਗੇ ਲਿਖਦੇ ਨੇ ਕਿ 25 ਨਵੰਬਰ ਤਾਂ ਹਜੇ ਆਉਣਾ ਜੀ, ਸਤੰਬਰ ਦੀ ਗੱਲ ਕਰ ਰਹੇ ਹੁਣੇ
1: ਜੀ,
0: ਪ੍ਰੋਗਰਾਮ ਉਮਰਾਂ ਦੇ ਪੈਂਡੇ ਤਹਿਤ ਗਾਇਨਕੋਲੋਜਿਸਟ ਡਾਕਟਰ ਕਮਲ ਗੁਪਤਾ ਜੀ ਨਾਲ ਪੂਨਮ ਜੀ ਵੱਲੋਂ ਕੀਤੀ ਗੱਲਬਾਤ, ਬਹੁਤ ਹੀ ਜਾਣਕਾਰੀ ਅਤੇ ਦਿਲਚਸਪ ਹੋਣ ਦੇ ਨਾਲ ਨਾਲ ਇਨਸਾਨ ਜ਼ਿੰਦਗੀ 'ਚ ਕਿਹੜੇ ਕਿਹੜੇ ਪੈਂਡਿਆਂ ਤੋਂ ਹੋ ਕੇ ਪਹੁੰਚਦਾ ਹੈ, ਪ੍ਰੋਗਰਾਮ ਦਾ ਵਰਣਨ ਕਰਨ ਦੇ ਲਈ ਸਾਨੂੰ ਅਲਫਾਜ਼ ਨਹੀਂ ਮਿਲਦੇ। ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤੇ ਜਾਂਦੇ ਨਾਟਕ, ਝਲਕੀਆਂ, ਸੱਭਿਆਚਾਰਕ, ਸਮਾਜਿਕ, ਵੱਖ ਵੱਖ ਤਰ੍ਹਾਂ ਦੇ ਸਾਰੇ ਪ੍ਰੋਗਰਾਮ ਕਾਬਿਲੇ ਤਾਰੀਫ ਨੇ। 24 ਸਤੰਬਰ ਨੂੰ ਕਥਾ ਲੋਕ ਤਹਿਤ ਕਹਾਣੀ ਬੱਚੇ ਦੀ ਸ਼ਰਾਰਤ ਬਹੁਤ ਹੀ ਵਧੀਆ ਕਹਾਣੀ ਸੀ, ਜੋ ਕਿ ਸਾਡੇ ਸਮਾਜ ਵਿੱਚ ਆਮ ਵਾਪਰਦੀ ਹੈ ਅਤੇ ਇੱਕ ਸਮਝਦਾਰ ਇਨਸਾਨ ਸ਼ਾਂਤੀ ਲਈ ਸਭ ਕੁਝ ਵੇਖਦਿਆਂ ਹੋਇਆਂ ਵੀ ਸਭ ਕੁਝ ਅਣਗੌਲਿਆ ਕਰ ਦਿੰਦਾ ਹੈ। ਵੀਰੇਂਦਰ ਜੀ, ਸੁਖਜੀਤ ਜੀ, ਸਰਬਜੀਤ ਰਿਸ਼ੀ, ਅਨਿਲ ਸ਼ਰਮਾ ਜੀ, ਮੈਡਮ ਸੁਖਜੀਤ ਜੀ, ਸਾਰੇ ਕਲਾਕਾਰ ਵਧਾਈ ਦੇ ਪਾਤਰ ਨੇ। ਖੇਡ ਸੰਸਾਰ ਪ੍ਰੋਗਰਾਮ ਬਹੁਤ ਹੀ ਪ੍ਰੇਰਣਾਦਾਇਕ ਹੈ, ਜਿਸ ਵਿੱਚ ਵੀਰੇਂਦਰ ਜੀ ਵੱਲੋਂ ਭਾਰਤੀ ਜੂਨੀਅਰ ਹਾਕੀ ਟੀਮ ਦੀ ਖਿਡਾਰਨ ਸੁਖਬੀਰ ਨਾਲ ਕੀਤੀ ਗੱਲਬਾਤ ਬਹੁਤ ਹੀ ਚੰਗੀ ਲੱਗੀ, ਅਤੇ ਹਾਕੀ ਕੋਚ ਰਜਵੰਤ ਸਿੰਘ ਮਾਨ ਨਾਲ ਵੀ ਕੀਤੀ ਲੰਬੀ ਚੌੜੀ ਗੱਲਬਾਤ, ਬਹੁਤ ਹੀ ਮਹੱਤਵਪੂਰਨ ਅਤੇ ਬਹੁਤ ਹੀ ਪ੍ਰੇਰਣਾਦਾਇਕ ਸੀ
1: ਜੀ। ਸੋ ਪੁਰਸ਼ੋਤਮ ਜੀ, ਤੁਸੀਂ ਸਾਡੇ ਪ੍ਰੋਗਰਾਮ ਧਿਆਨ ਨਾਲ ਸੁਣਦੇ ਹੋ, ਉਹਨਾਂ ਬਾਰੇ ਸਾਨੂੰ ਲਿਖ ਕੇ ਭੇਜਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਦੇਖੋ, ਉਮਰਾਂ ਦੇ ਪੈਂਡੇ ਪ੍ਰੋਗਰਾਮ ਦੀ ਇਹਨਾਂ ਨੇ ਤਾਰੀਫ ਕੀਤੀ ਹੈ ਪੂਨਮ, ਇਹ ਸਾਡਾ ਸਿਲਸਿਲਾ ਬੜਾ ਖੂਬਸੂਰਤ ਹੈ ਕਿਉਂਕਿ ਹਰ ਜੀਵਨ ਇੱਕ ਕਹਾਣੀ ਤਾਂ ਹੁੰਦਾ।
0: ਬਿਲਕੁਲ, ਅਤੇ ਇਹਨਾਂ ਨੇ ਵਸਦੇ ਵੇੜੇ ਪ੍ਰੋਗਰਾਮ ਕਹਿੰਦੇ ਕਿ ਮੇਰਾ ਫੇਵਰੇਟ ਹੈ, ਇਸ ਲਈ ਇਸ ਪ੍ਰੋਗਰਾਮ ਦੇ ਜਿੰਨੇ ਵੱਖ ਵੱਖ ਸਿਲਸਿਲੇ ਨੇ ਨਾ, ਇਹਨਾਂ ਨੂੰ ਸਾਰੇ ਹੀ ਪਸੰਦ ਆਉਂਦੇ ਨੇ, ਬਹੁਤ ਬਹੁਤ ਸ਼ੁਕਰੀਆ ਜੀ।
1: ਜੀ, ਸੋ ਉਮੀਦ ਹੈ ਜੀ ਤੁਸੀਂ ਸਾਨੂੰ ਇਸੇ ਤਰ੍ਹਾਂ ਸੁਣਦੇ ਰਹੋਗੇ ਅਤੇ ਆਉਣ ਵਾਲੇ ਦਿਨਾਂ 'ਚ, ਆਉਣ ਵਾਲੇ ਪ੍ਰੋਗਰਾਮਾਂ 'ਚ ਇਹਨਾਂ ਬਾਰੇ ਸਾਨੂੰ ਲਿਖ ਕੇ ਵੀ ਭੇਜਦੇ ਰਹੋਗੇ। ਇਹ ਸਾਡੇ ਕੋਲ ਅਗਲੀ ਮੇਲ ਹੈ ਪੂਨਮ, ਇਹ ਲਿਖਣ ਵਾਲੇ ਨੇ ਬੱਬੂ ਸ਼ਿਵਾ
0: ਜੀ,
1: ਅਤੇ ਇਹਨਾਂ ਦੇ ਨਾਲ ਨੇ ਸ਼ਿਵਾ ਗੋਪ, ਪ੍ਰੇਮ ਗੋਪ, ਕਪਿਲ ਗੋਪ, ਸ਼ਿਵਾਂਸ਼ ਗੋਪ, ਸੰਗੀਤਾ ਗੋਪ, ਲਿਪੀ ਗੋਪ ਅਤੇ ਦੀਪਾਲੀ ਗੋਪ
0: ਜੀ।
1: ਕਹਿੰਦੇ ਨੇ ਜੀ ਕਿ ਤੁਹਾਡੇ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦੇ ਨੇ। ਕਹਿੰਦੇ ਨੇ ਕਿ ਜਲੰਧਰ ਆਕਾਸ਼ਵਾਣੀ ਤੋਂ ਪ੍ਰਸਾਰਿਤ ਹੋਣ ਵਾਲਾ ਜਿਹੜਾ ਪ੍ਰੋਗਰਾਮ ਹੈ ਨਾ, ਤੁਹਾਡੀ ਚਿੱਠੀ ਮਿਲੀ, ਇਹ ਅਸੀਂ ਹਰ ਪ੍ਰੋਗਰਾਮ ਨੂੰ ਸੁਣਦੇ ਹਾਂ ਅਤੇ ਜਿਹੜੀਆਂ ਮੇਲਸ ਸ਼ਾਮਿਲ ਕੀਤੀਆਂ ਜਾਂਦੀਆਂ ਨੇ ਸਾਨੂੰ ਬਹੁਤ ਚੰਗਾ ਲੱਗਦਾ, ਸੋ ਅਸੀਂ ਵੀ ਅੱਜ ਮੇਲ ਪਾ ਰਹੇ ਹਾਂ। ਕਹਿੰਦੇ ਨੇ ਕਿ ਸਵੇਰੇ, ਦੁਪਹਿਰ, ਸ਼ਾਮ, ਤਿੰਨੋਂ ਸਭਾਵਾਂ ਅਸੀਂ ਸੁਣਦੇ ਹਾਂ ਅਤੇ ਹਰ ਸਭਾ ਦਾ ਹਰ ਪ੍ਰੋਗਰਾਮ ਆਪਣੀ ਇੱਕ ਵਿਲੱਖਣ ਪਛਾਣ ਰੱਖਦਾ। ਧਮਕ ਜਲੰਧਰ ਪੈਂਦੀ, ਹੈਲੋ ਫਰਮਾਇਸ਼, ਸੌਗਾਤ, ਇਹ ਸਾਰੇ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦੇ ਨੇ।
0: ਬਹੁਤ ਬਹੁਤ ਸ਼ੁਕਰੀਆ ਜੀ।
1: ਕਹਿੰਦੇ ਨੇ ਕਿ ਸਿਰਫ ਇੱਕ ਬੇਨਤੀ ਹੈ ਕਿ ਜਦੋਂ ਤੁਸੀਂ ਆਕਾਸ਼ਵਾਣੀ ਜਲੰਧਰ ਜਾਂ ਐਫ ਐਮ ਰੇਨਬੋ ਜਲੰਧਰ ਨੂੰ ਜਿਹੜਾ ਫਰਮਾਇਸ਼ੀ ਪ੍ਰੋਗਰਾਮ ਨੇ ਉਹਦੇ 'ਚ ਜਿਹੜਾ ਵਟਸਐਪ ਨੰਬਰ ਹੈ ਨਾ
0: ਜੀ,
1: ਉਹ ਸਾਨੂੰ ਪਲੀਜ਼ ਉਹਦੇ 'ਚ ਨਾ ਇਹਦੀ ਪ੍ਰੋਫਾਈਲ ਵੀ ਲਾਇਆ ਕਰੋ ਆਕਾਸ਼ਵਾਣੀ।

0: ਕੀਤੀ ਤਾਂ ਕਿ ਉਹਦੇ ਨਾਲ ਸਾਨੂੰ ਨਾ ਫਿਰ ਇਹ ਪਤਾ ਲੱਗਦਾ ਕਿ ਇਹ ਵਾਕਈ ਆਕਾਸ਼ਵਾਣੀ ਜਲੰਧਰ ਦੀ ਫਰਮਾਇਸ਼ ਹੈ।
1: ਇਹ ਜੋ ਤੁਹਾਡਾ ਸੁਝਾਅ ਹੈ ਇਹ ਬਿਲਕੁਲ ਵਧੀਆ ਸੁਝਾਅ ਹੈ ਜੀ, ਇਸ 'ਤੇ ਧਿਆਨ ਦਿੱਤਾ ਜਾਏਗਾ ਪੂਰਾ ਪੂਰਾ ਜੀ। ਬਹੁਤ ਬਹੁਤ ਸ਼ੁਕਰੀਆ ਜੀ।
0: ਇੱਕ ਇਹਨਾਂ ਨੇ ਹੋਰ ਸਮੱਸਿਆ ਦੱਸੀ ਹੈ, ਕਹਿੰਦੇ ਨੇ ਕਿ ਵਟਸਐਪ 'ਤੇ ਜਦੋਂ ਅਸੀਂ ਮੈਸੇਜ ਭੇਜਦੇ ਹਾਂ ਅਤੇ ਆਮ ਤੌਰ 'ਤੇ ਕਿਸੇ ਸੱਜਣ ਮਿੱਤਰ ਨੂੰ ਮੈਸੇਜ ਭੇਜੀਦਾ ਅਤੇ ਉਹ ਨੀਲਾ ਹੋ ਜਾਂਦਾ ਹੈ, ਟਿਕ ਹੋ ਜਾਂਦਾ ਹੈ ਅਤੇ ਪਤਾ ਲੱਗ ਜਾਂਦਾ ਹੈ ਕਿ ਮੈਸੇਜ ਪੜ੍ਹ ਲਿਆ ਗਿਆ, ਪਰ ਤੁਹਾਡੇ ਵਟਸਐਪ ਮੈਸੇਜ 'ਚ ਇੱਦਾਂ ਦਾ ਨਹੀਂ ਕੁਛ ਹੁੰਦਾ।
1: ਦੇਖ, ਜੇਕਰ ਤੁਹਾਡਾ ਮੈਸੇਜ ਪੜ੍ਹਿਆ ਗਿਆ ਹੈ ਜੀ, ਫਿਰ ਤਾਂ ਬਲੂ ਟਿਕ ਆਇਆ ਜਾਂ ਨਹੀਂ ਆਇਆ ਉਸ ਸਮੱਸਿਆ ਨਹੀਂ ਹੋਣੀ ਚਾਹੀਦੀ। ਅਤੇ ਬਲੂ ਟਿਕ ਦੀ ਵੈਸੇ ਤਾਂ ਇਹੀ ਨਿਸ਼ਾਨੀ ਹੁੰਦੀ ਹੈ ਕਿ ਤੁਹਾਡਾ ਮੈਸੇਜ ਪੜ੍ਹਿਆ ਗਿਆ ਹੈ, ਪਰ ਕਈ ਵਾਰੀ ਇੰਜ ਵੀ ਹੁੰਦਾ ਹੈ ਕਿ ਸਾਡੇ ਕੋਲ ਬਹੁਤ ਸਾਰੇ ਵਟਸਐਪ ਮੈਸੇਜ ਆਉਂਦੇ ਨੇ ਜਾਂ ਫਿਰ ਕੋਈ ਤਕਨੀਕੀ ਇਹੋ ਜਿਹੀ ਉਸਦੇ ਵਿੱਚ ਫੇਰਬਦਲ ਹੋ ਜਾਂਦਾ ਹੋਏਗਾ ਕਿ ਤੁਹਾਡਾ ਮੈਸੇਜ ਪੜ੍ਹੇ ਜਾਣ ਦੇ ਬਾਵਜੂਦ ਉਸਦੇ ਵਿੱਚ ਬਲੂ ਟਿਕ ਨਹੀਂ ਆਉਂਦਾ। ਖੈਰ, ਸਾਡਾ ਮਸਲਾ ਤਾਂ ਇਹ ਹੋਣਾ ਚਾਹੀਦਾ ਹੈ ਕਿ ਪ੍ਰੋਗਰਾਮ ਦੇ ਵਿੱਚ ਤੁਹਾਡਾ ਮੈਸੇਜ ਪੜ੍ਹਿਆ ਗਿਆ ਹੈ ਜਾਂ ਨਹੀਂ। ਜੇਕਰ ਤੁਹਾਡਾ ਮੈਸੇਜ ਨਹੀਂ ਪੜ੍ਹਿਆ ਗਿਆ ਹੈ ਤਾਂ ਇਸਦਾ ਮਤਲਬ ਉਸ 'ਤੇ ਬਲੂ ਟਿਕ ਨਹੀਂ ਆਏਗਾ
0: ਜੀ। ਸੋ ਗੱਲ ਇਹ ਹੈ ਜੀ ਕਿ ਸਾਡੀ ਕੋਸ਼ਿਸ਼ ਤਾਂ ਇਹ ਹੁੰਦੀ ਹੈ ਕਿ ਜਿੰਨੇ ਵੀ ਮੈਸੇਜ ਆਉਣ ਉਹ ਸ਼ਾਮਿਲ ਕੀਤੇ ਜਾਣ, ਪਰ ਇਹ ਵੀ ਗੱਲ ਨਾਲ ਹੈ ਕਿ ਆਕਾਸ਼ਵਾਣੀ ਜਲੰਧਰ ਦਾ ਪਰਿਵਾਰ ਬਹੁਤ ਵੱਡਾ ਹੈ ਜੀ, ਬਹੁਤ ਸਾਰੇ ਮੈਸੇਜਸ ਸਾਡੇ ਤੱਕ ਪਹੁੰਚਦੇ ਨੇ ਅਤੇ ਜਿਹੜੇ ਵੀ ਮੇਜ਼ਬਾਨ ਪ੍ਰੋਗਰਾਮ ਕਰਦੇ ਨੇ ਨਾ ਉਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਮੈਸੇਜਸ ਸ਼ਾਮਿਲ ਕੀਤੇ ਜਾਣ।
1: ਸ਼ੁਕਰੀਆ ਜੀ ਖਤ ਲਿਖਣ ਦੇ ਲਈ, ਸੁਝਾਅ ਦੇਣ ਦੇ ਲਈ। ਅਗਲਾ ਈਮੇਲ ਹੈ ਜੀ ਰਮਨ ਵਰਮਾ ਦਾ। ਇਹ ਕਹਿੰਦੇ ਨੇ ਕਿ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼, ਡਾਕਟਰ ਮਦਨ ਲਾਲ ਵਰਮਾ, ਪੂਰਾ ਪਰਿਵਾਰ ਨੇੜੇ ਬੱਸ ਅੱਡਾ ਪਿੰਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਉਹਨਾਂ ਨੇ ਭੇਜਿਆ ਹੈ
0: ਜੀ।
1: ਕਹਿੰਦੇ ਸੋਮਵਾਰ ਰਾਤ ਨੂੰ 9:30 ਵਜੇ ਨਾਟਕ ਸੁਣਿਆ ਉਡੀਕ। ਨਾਟਕ ਦੇ ਸਮੂਹ ਪਾਤਰਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ, ਬਹੁਤ ਹੀ ਦਿਲ ਨੂੰ ਛੂ ਗਿਆ ਨਾਟਕ
0: ਜੀ।
1: ਡਾਕਟਰ ਅੰਮ੍ਰਿਤਪਾਲ ਸਿੰਘ ਜੀ ਨੇ ਦਿਲ ਦੀਆਂ ਜਾਣਕਾਰੀਆਂ ਬਾਰੇ ਬਹੁਤ ਹੀ ਵਡਮੁੱਲੀ ਜਾਣਕਾਰੀ ਸਾਰੇ ਸਰੋਤਿਆਂ ਨਾਲ ਸਾਂਝੀ ਕੀਤੀ, ਡਾਕਟਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ।
0: ਸੋ ਜੀ, ਦਿਲ ਦੀਆਂ ਜਾਣਕਾਰੀਆਂ ਨੂੰ ਤੁਸੀਂ ਦਿਲ ਨਾਲ ਸੁਣਿਆ, ਦਿਲੋਂ ਧੰਨਵਾਦ ਕਰਦੇ ਹਾਂ ਜੀ ਤੁਹਾਡਾ।
1: ਪ੍ਰੋਗਰਾਮ ਸਾਂਝ ਵਿੱਚ ਐਡਵੋਕੇਟ ਮੋਹਿਤ ਜੱਸੀ ਜੀ ਕਾਨੂੰਨੀ ਹੱਕਾਂ ਬਾਰੇ ਬਹੁਤ ਹੀ ਵਿਸਤਾਰ ਸਹਿਤ ਜਾਣਕਾਰੀ ਦੇ ਗਏ। ਗੁੱਡ ਇਨਫੋਰਮੇਸ਼ਨ ਕੋਈ ਸ਼ਬਦ ਨਹੀਂ ਉਹਨਾਂ ਦਾ ਧੰਨਵਾਦ ਕਰਨ ਦੇ ਲਈ, ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰੀਏ। ਗੁਣਾਂ ਦਾ ਖਜ਼ਾਨਾ ਪ੍ਰੋਗਰਾਮ ਸੀ ਜੀ। ਅੱਗੇ ਲਿਖਦੇ ਨੇ ਕਿ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਡਾਕਟਰ ਦਵਿੰਦਰ ਕੌਰ ਜੀ ਦੀ ਦੰਦਾਂ ਦੀ ਸੰਭਾਲ ਬਾਰੇ ਜੋ ਜਾਣਕਾਰੀ ਸੀ ਬਹੁਤ ਹੀ ਸਾਨੂੰ ਚੰਗੀ ਲੱਗੀ। ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਮਨ ਨੂੰ ਬਹੁਤ ਸਕੂਨ ਦਿੰਦਾ ਹੈ ਅਤੇ ਆਕਾਸ਼ਵਾਣੀ ਜਲੰਧਰ ਦਾ ਬਹੁਤ ਬਹੁਤ ਧੰਨਵਾਦ ਜੋ ਗੁਰਬਾਣੀ ਕੀਰਤਨ ਲਾਈਵ ਪ੍ਰਸਾਰਣ ਸਾਨੂੰ ਸੁਣਾਉਂਦਾ ਹੈ। ਆਪ ਜੀ ਅੱਗੇ ਇੱਕ ਨਿਮਰਤਾ ਸਹਿਤ ਨਿੱਕੀ ਜਿਹੀ ਬੇਨਤੀ ਹੈ ਜੀ, ਕਾਫੀ ਵਾਰ ਪਹਿਲਾਂ ਵੀ ਕਰ ਚੁੱਕੇ ਹਾਂ, ਦੁਬਾਰਾ ਕਰ ਰਹੇ ਹਾਂ। ਜੇਕਰ ਸੰਭਵ ਹੋਵੇ ਤਾਂ ਸਾਡੀ ਬੜੀ ਲੰਬੇ ਸਿਰ ਤੋਂ ਮੰਗ ਹੈ ਕਿ 100.8 ਫਾਜ਼ਿਲਕਾ ਤੋਂ ਵੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਸਵੇਰੇ ਅੰਮ੍ਰਿਤ ਵੇਲੇ 4 ਵਜੇ ਸ਼ੁਰੂ ਕਰ ਦਿਉ। ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ। ਫਾਜ਼ਿਲਕਾ ਦੇ ਸਰੋਤਿਆਂ ਦੀ ਬੜੇ ਲੰਬੇ ਸਿਰ ਤੋਂ ਇਹ ਮੰਗ ਹੈ ਅਤੇ ਕਹਿੰਦੇ ਕਿ ਇਸ ਜੇਕਰ ਤੁਸੀਂ ਪੂਰੀ ਕਰ ਦਿਉ ਤਾਂ ਤੁਹਾਡੇ ਬੜੇ ਧੰਨਵਾਦੀ ਹੋਵਾਂਗੇ। ਕਹਿੰਦੇ ਕਿ ਕਈਆਂ ਕੋਲ ਮੋਬਾਈਲ ਫੋਨ ਨਹੀਂ ਹੁੰਦੇ, ਸਮਾਰਟਫੋਨ, ਇਸ ਲਈ ਉਹ ਐਪ ਦੇ ਜ਼ਰੀਏ ਨਹੀਂ ਸੁਣ ਸਕਦੇ। ਗੁਰਬਾਣੀ ਕੀਰਤਨ ਜੇਕਰ ਸੰਭਵ ਹੋਏ ਤਾਂ ਰੇਡੀਓ ਸੈੱਟ ਦੇ ਜ਼ਰੀਏ ਹੀ ਸੁਣਾਉਣ ਦੀ ਧੰਨ ਕਿਰਪਾਲਤਾ ਕਰੋ ਅਤੇ ਉਮੀਦ ਹੈ ਕਿ ਤੁਸੀਂ ਇਸ ਮੰਗ ਨੂੰ ਜ਼ਰੂਰ ਪੂਰੀ ਕਰੋਗੇ। ਵੈਸੇ ਸਮਾਰਟਫੋਨ ਵਰਿੰਦਰ ਜੀ ਅੱਜ ਕੱਲ੍ਹ ਸਾਰਿਆਂ ਕੋਲ ਹੀ ਨੇ।
0: ਜੀ ਜੀ ਬਿਲਕੁਲ। ਔਰ ਵੈਸੇ ਜਿਹੜੀ ਤੁਹਾਡੀ ਇਹ ਮੰਗ ਹੈ ਕਿ 100.8 ਤੋਂ ਸ਼੍ਰੀ ਦਰਬਾਰ ਸਾਹਿਬ ਦਾ ਪ੍ਰਸਾਰਣ ਕੀਤਾ ਜਾਵੇ, ਦੇਖੋ ਜੀ ਕੁਛ ਜਿਹੜੇ ਕਾਰਜ ਖੇਤਰ ਹੁੰਦੇ ਨੇ ਨਾ ਉਹ ਸਾਡੇ ਵਿੱਚ ਨਹੀਂ ਹੁੰਦੇ, ਉਹਦੇ ਲਈ ਸਾਨੂੰ ਦਿੱਲੀ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ, ਡਾਇਰੈਕਟੋਰੇਟ ਤੋਂ ਉਹਦੀ ਆਗਿਆ ਲੈਣੀ ਪੈਂਦੀ ਹੈ ਔਰ ਉਹਦੇ 'ਚ ਕਈ ਤਕਨੀਕੀ ਪੱਖ ਜੁੜੇ ਹੁੰਦੇ ਨੇ। ਸੋ ਇਸ ਕਰਕੇ ਅਸੀਂ ਅਜੇ ਤੁਹਾਡੇ ਨਾਲ ਵਾਅਦਾ ਤਾਂ ਨਹੀਂ ਕਰ ਸਕਦੇ ਕਿ 100.8 ਤੋਂ ਦਰਬਾਰ ਸਾਹਿਬ ਦਾ ਪ੍ਰਸਾਰਣ ਹੋਏਗਾ, ਪਰ ਜਦੋਂ ਤੱਕ ਨਹੀਂ ਹੁੰਦਾ ਉਦੋਂ ਤੱਕ ਤੁਹਾਨੂੰ ਐਪ ਦੇ ਜ਼ਰੀਏ ਹੀ ਸਾਡਾ ਇਹ ਪ੍ਰਸਾਰਣ ਸੁਣਨਾ ਹੋਏਗਾ।
1: ਬਿਲਕੁਲ ਜੀ, ਤੁਸੀਂ ਕੋਸ਼ਿਸ਼ ਕਰੋ ਕਿ ਸਮਾਰਟਫੋਨ ਹੈ ਤਾਂ ਉਸਦੇ ਵਿੱਚ ਨਿਊਜ਼ ਔਨ AIR ਜੋ ਮੋਬਾਈਲ ਐਪ ਹੈ ਉਹ ਡਾਊਨਲੋਡ ਕਰੋ ਅਤੇ ਉਸਦੇ ਵਿੱਚ ਲਾਈਵ ਰੇਡੀਓ ਆਪਸ਼ਨ ਦੇ ਵਿੱਚ ਜਾ ਕੇ ਤੁਸੀਂ ਆਕਾਸ਼ਵਾਣੀ ਪੰਜਾਬੀ ਚੈਨਲ ਸਰਚ ਕਰਕੇ ਉਸਨੂੰ ਸੁਣ ਸਕਦੇ ਹੋ, ਟਿਊਨ ਇਨ ਕਰ ਸਕਦੇ ਹੋ ਅਤੇ ਯਕੀਨ ਮੰਨੋ ਮੋਬਾਈਲ ਐਪ 'ਤੇ ਉਸਦਾ ਜੋ ਪ੍ਰਸਾਰਣ ਹੈ ਤੁਹਾਨੂੰ ਕਈ ਗੁਣਾ ਜ਼ਿਆਦਾ ਸਾਫ਼ ਸਪੱਸ਼ਟ ਸੁਣਾਈ ਦੇਵੇਗਾ।
0: ਬਿਲਕੁਲ ਜੀ, ਔਰ ਜੇ ਪੂਨਮ ਜੀ ਦੀ ਗੱਲ ਤੁਸੀਂ ਮੰਨ ਲਓਗੇ ਨਾ ਤਾਂ ਫਿਰ ਤੁਸੀਂ ਕਹੋਗੇ ਕਿ ਰੇਡੀਓ 'ਤੇ ਇਹਦੇ ਪ੍ਰਸਾਰਣ ਦੀ ਲੋੜ ਹੀ ਨਹੀਂ ਜੀ, ਬਹੁਤ ਡਿਜੀਟਲ ਅਤੇ ਸਾਫ਼ ਸਾਫ਼।
1: ਬਿਲਕੁਲ ਜੀ ਵਰਿੰਦਰ ਜੀ, ਵੈਸੇ ਵੀ ਜਿਹੜਾ ਮੋਬਾਈਲ ਹੈ ਨਾ ਤੁਸੀਂ ਕਿਤੇ ਵੀ ਲੈ ਕੇ ਜਾ ਸਕਦੇ ਹੋ
0: ਅਤੇ
1: ਚਾਹੇ ਤੁਸੀਂ ਸੈਰ ਕਰ ਰਹੇ ਹੋ ਜਾਂ ਫਿਰ ਤੁਸੀਂ ਕੋਈ ਕੰਮ ਕਰ ਰਹੇ ਹੋ ਜਾਂ ਕਿਤੇ ਸਫ਼ਰ ਕਰ ਰਹੇ ਹੋ, ਕਿਤੇ ਵੀ ਹੋ, ਮੋਬਾਈਲ ਦੇ ਵਿੱਚ ਤੁਸੀਂ ਰੇਡੀਓ ਮੋਬਾਈਲ ਐਪ 'ਤੇ ਕੋਈ ਵੀ ਪ੍ਰਸਾਰਣ ਕਦੇ ਵੀ ਕਿਸੇ ਵੀ ਵੇਲੇ ਸੁਣ ਸਕਦੇ ਹੋ।
0: ਬਿਲਕੁਲ ਜੀ, ਅਤੇ ਜੇ ਤੁਸੀਂ ਭੀੜ ਵਿੱਚ ਵੀ ਹੋਵੋ ਨਾ ਅਤੇ ਕੰਨਾਂ 'ਚ ਹੈੱਡਫੋਨ ਲਾਏ ਹੋਣ ਅਤੇ ਸਾਡੇ ਰੇਡੀਓ ਦਾ ਪ੍ਰਸਾਰਣ ਹੋਵੇ ਅਤੇ ਉਸ ਭੀੜ ਵਿੱਚ ਵੀ ਤੁਹਾਨੂੰ ਬਹੁਤ ਸ਼ਾਂਤੀ, ਬੜਾ ਸਕੂਨ ਮਿਲੇਗਾ।
1: ਬਿਲਕੁਲ ਜੀ, ਬਸ ਇੱਕ ਚੀਜ਼ ਦੀ ਲੋੜ ਹੈ, ਉਹ ਹੈ ਜੀ ਮੋਬਾਈਲ ਦਾ ਜੋ ਨੈੱਟਵਰਕ ਹੈ,
0: ਬਿਲਕੁਲ
1: ਇੰਟਰਨੈਟ ਨੈੱਟਵਰਕ ਉਸਦੇ ਲਈ ਜ਼ਰੂਰੀ ਚਾਹੀਦਾ ਹੈ
0: ਜੀ। ਅਤੇ ਲਓ ਫਿਰ ਅਗਲੀ ਮੇਲ ਹੈ ਪੂਨਮ, ਇਹ ਸਾਡੇ ਕੋਲ ਸੁਭਾਸ਼ ਗੋਦਾਰਾ ਹੋਰਾਂ ਦੀ। ਇਹਨਾਂ ਨੇ ਸਾਨੂੰ ਪਿੰਡ ਹੀਰਾਂ ਵਾਲੀ

0: ਜ਼ਿਲਕਾ ਤੋਂ ਇਹ ਮੇਲ ਲਿਖ ਕੇ ਭੇਜੀ
1: ਜੀ।
0: ਸੁਭਾਸ਼ ਗੋਦਾਰਾ, ਬਿਮਲਾ ਗੋਦਾਰਾ, ਇੰਦੂ, ਪਾਰਵਤੀ, ਹਿਮਾਂਸ਼ੂ ਗੋਦਾਰਾ, ਸਰਵਣ ਰੇਣਵਾ ਅਤੇ ਹਜ਼ਾਰੀ ਲਾਲ ਸ਼ਰਮਾ, ਇਹ ਸਾਰੇ ਜਾਣੇ ਆਏ ਨੇ ਜੀ। ਕਹਿੰਦੇ ਨੇ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਅਸੀਂ ਹਰ ਵਾਰ ਸੁਣਦੇ ਹਾਂ
1: ਜੀ।
0: 26 ਤਰੀਕ ਨੂੰ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਿਆ, ਵੀਰਿੰਦਰ ਨੇ ਇਕੱਲਿਆਂ ਹੀ ਪੇਸ਼ ਕੀਤਾ।
1: ਓਹੋ।
0: 27 ਤਰੀਕ ਨੂੰ ਸਵੇਰੇ ਮਨ ਕੀ ਬਾਤ ਪ੍ਰੋਗਰਾਮ ਸੁਣਿਆ, ਜਿਸ ਵਿੱਚ ਪੰਜਾਬੀ ਅਨੁਵਾਦ ਸਾਨੂੰ ਬਹੁਤ ਵਧੀਆ ਲੱਗਾ। 29 ਤਰੀਕ ਨੂੰ ਰਾਤੀ ਖੇਡ ਸੰਸਾਰ ਪ੍ਰੋਗਰਾਮ ਸੁਣਿਆ, ਜਿਸ ਵਿੱਚ ਓਲੰਪੀਅਨ ਰਜਿੰਦਰ ਸਿੰਘ ਸੀਨੀਅਰ ਨਾਲ ਕੀਤੀ ਗੱਲਬਾਤ ਸੀ, ਸਾਨੂੰ ਬਹੁਤ ਪਸੰਦ ਆਈ ਜੀ।
1: ਜੀ ਸ਼ੁਕਰੀਆ ਜੀ। ਵਾਕਈ ਕਈ ਵਾਰੀ ਇੰਜ ਦੀਆਂ ਕੁਝ ਮਜਬੂਰੀਆਂ ਹੁੰਦੀਆਂ ਨੇ ਕਿ ਇਕੱਲੇ ਹੀ ਤੁਹਾਡੀ ਚਿੱਠੀਆਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਪੈਂਦਾ, ਪਰ ਅਸੀਂ ਘਰ ਬੈਠੇ ਯਕੀਨ ਮੰਨੋ ਅਸੀਂ ਵੀ ਬੜਾ ਮਿਸ ਕਰਦੇ ਹਾਂ ਕਿ ਅਸੀਂ ਤੁਹਾਡੀ ਚਿੱਠੀਆਂ ਨਹੀਂ ਅੱਜ ਪੜ੍ਹ ਪਾਏ, ਪਰ ਕਈ ਵਾਰੀ ਇੰਜ ਹੋ ਜਾਂਦਾ ਹੈ ਕਿ ਛੁੱਟੀ ਲੈਣੀ ਪੈਂਦੀ ਹੈ।
0: ਬਿਲਕੁਲ ਜੀ, ਕਈ ਵਾਰ ਨਾ ਜ਼ਿੰਮੇਵਾਰੀਆਂ ਐਸੀ ਸੈਰ ਕਰਾ ਦਿੰਦੀਆਂ ਨੇ ਪੂਨਮ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਪਰੇ ਹੋ ਜਾਂਦੇ ਹੋ ਨਾ
1: ਜੀ।
0: ਕਹਿੰਦੇ ਨੇ ਕਿ 28 ਤਰੀਕ ਨੂੰ ਸ਼ਾਮੀ ਯੁਵਾਣੀ ਵਿੱਚ ਆਰ ਜੇ ਨੇਹਾ ਅਤੇ ਆਰ ਜੇ ਹਰਨੀਤ ਜੀ ਨੇ ਬਹੁਤ ਹੀ ਖੂਬਸੂਰਤ ਅੰਦਾਜ਼ 'ਚ ਪ੍ਰੋਗਰਾਮ ਪੇਸ਼ ਕੀਤਾ, ਸਾਨੂੰ ਚੰਗਾ ਲੱਗਾ ਜੀ। 29 ਤਰੀਕ ਨੂੰ ਸ਼ਾਮੀ ਯੁਵਾਣੀ ਆਰ ਜੇ ਨੇਹਾ ਜੀ ਨੇ ਵੇਟ ਲਿਫਟਰ ਸ਼ਿਵਨਾਥ ਦੇ ਰੂਬਰੂ ਸਾਨੂੰ ਕਰਾਇਆ, ਉਹ ਮੁਲਾਕਾਤ ਵੀ ਪਸੰਦ ਆਈ। ਇਸੇ ਦਿਨ ਰਾਤ 8 ਵਜੇ ਆਰ ਜੇ ਰਣਜੀਤ ਸਿੰਘ ਹੋਰਾਂ ਨੇ ਕੁਲਦੀਪ ਮਾਣਕ ਦੇ ਬੇਟੇ ਹਸਨ ਮਾਣਕ ਨਾਲ ਜਿਹੜੀ ਗੱਲਬਾਤ ਕੀਤੀ ਸਾਨੂੰ ਬਹੁਤ ਵਧੀਆ ਲੱਗੀ। 30 ਤਰੀਕ ਨੂੰ ਸ਼ਾਮੀ ਯੁਵਾਣੀ ਪ੍ਰੋਗਰਾਮ 'ਚ ਯੰਗਿਸਤਾਨ ਵਿੱਚ ਆਰ ਜੇ ਰਿਤਿਕਾ ਨੇ ਸਕੈਚ ਆਰਟਿਸਟ ਹੋਰਾਂ ਦੇ ਨਾਲ ਗੱਲਬਾਤ ਕਰਵਾਈ ਰੂਬਰੂ ਦੇ ਜ਼ਰੀਏ, ਪ੍ਰੋਗਰਾਮ ਦੇ ਜ਼ਰੀਏ, ਇਹ ਸਾਨੂੰ ਬਹੁਤ ਚੰਗੀ ਲੱਗੀ। ਅਤੇ ਬਾਕੀ ਦੇ ਪ੍ਰੋਗਰਾਮ ਜਿਵੇਂ ਹੈਲੋ ਫਰਮਾਇਸ਼, ਧਮਕ ਜਲੰਧਰ ਪੈਂਦੀ, ਚਿੱਠੀਆਂ ਮਿੱਠੀਆਂ, ਸੋਹਣੀ ਸਵੇਰ, ਵਾਸਤੇ ਵਿਹੜੇ, ਇਹ ਸਾਰੇ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗ ਰਹੇ ਨੇ ਜੀ। FM ਰੇਨਬੋ ਸਾਡਾ ਭਰਪੂਰ ਮਨੋਰੰਜਨ ਕਰ ਰਿਹਾ ਅਤੇ ਆਉਣ ਵਾਲੇ ਦਿਨਾਂ 'ਚ ਮਹਾਤਮਾ ਗਾਂਧੀ ਜੀ ਦੀ ਜਯੰਤੀ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ।
1: ਬਿਲਕੁਲ ਜੀ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਅਤੇ ਸ਼ੁਕਰੀਆ ਕਿ ਤੁਸੀਂ ਸਾਰੇ ਪ੍ਰੋਗਰਾਮ ਸੁਣਦੇ ਹੋ। ਖਾਸ ਤੌਰ 'ਤੇ ਵੀਰਿੰਦਰ ਜੀ, ਇਹ ਯੁਵਾਣੀ ਪ੍ਰੋਗਰਾਮ ਨੂੰ ਬੜਾ ਪਸੰਦ ਕਰਦੇ ਨੇ
0: ਜੀ,
1: ਅਤੇ ਜਿਹੜੇ ਵੀ ਸਾਡੇ ਨੌਜਵਾਨ ਸਾਥੀ ਨੇ ਪ੍ਰੋਗਰਾਮ ਪੇਸ਼ ਕਰਦੇ ਨੇ ਉਹਨਾਂ ਨੂੰ ਬੜੀ ਹੱਲਾਸ਼ੇਰੀ ਮਿਲਦੀ ਹੈ ਜਦੋਂ ਉਹਨਾਂ ਦੀ ਇਹ ਗੱਲ ਕਰਦੇ ਨੇ
0: ਜੀ,
1: ਅਤੇ ਸਾਰੇ ਪ੍ਰੋਗਰਾਮ ਤੁਸੀਂ ਬਹੁਤ ਹੀ ਧਿਆਨ ਨਾਲ ਸੁਣਦੇ ਹੋ, ਬਹੁਤ ਬਹੁਤ ਸ਼ੁਕਰੀਆ ਜੀ। ਅੱਗੇ ਜੋ ਈਮੇਲ ਸਾਡੇ ਕੋਲ ਆਈ ਹੈ ਨਾ, ਇਹ ਈਮੇਲ ਇਹਨਾਂ ਨੇ ਲਿਖੀ ਹੱਥ ਨਾਲ ਹੈ।
0: ਅੱਛਾ ਜੀ।
1: ਪਰ ਉਸ ਤੋਂ ਬਾਅਦ ਇਹਨਾਂ ਨੇ ਸਕੈਨ ਕਰਕੇ ਸਾਨੂੰ ਈਮੇਲ ਦੇ ਤੌਰ 'ਤੇ ਭੇਜੀ ਹੈ। ਇਹ ਨੇ ਜੀ ਪਿੰਡ ਗੋਬਿੰਦਗੜ੍ਹ ਮਾਜੀਵਾਲਾ ਸ਼੍ਰੀ ਕਰਨਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ, ਰਾਜੂ ਟੁਟੇਜਾ ਖੁਸ਼ਦਿਲ, ਉਰਮਿਲਾ ਟੁਟੇਜਾ ਅਤੇ ਇਹਨਾਂ ਦੇ ਸਾਥੀ
0: ਜੀ।
1: ਕਹਿੰਦੇ ਕਿ ਇਹਨਾਂ ਨੇ ਸਭ ਤੋਂ ਪਹਿਲਾਂ ਦੁਸਹਿਰੇ ਦੀਆਂ ਮੁਬਾਰਕਾਂ ਭੇਜ ਦਿੱਤੀਆਂ ਨੇ।
0: ਤੁਹਾਨੂੰ ਵੀ ਜੀ ਦੁਸਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ। ਅਸੀਂ ਆਸ ਕਰਦੇ ਹਾਂ ਕਿ ਤਿਉਹਾਰ ਤੁਹਾਡੇ ਲਈ ਬਹੁਤ ਵਧੀਆ ਰਹਿਣਗੇ ਅਤੇ ਮਿਠਾਈ ਜ਼ਰਾ ਘੱਟ ਖਾਇਓ, ਕਿਉਂਕਿ ਜਿੱਦਾਂ ਮਿਲਾਵਟ ਚੱਲ ਰਹੀ ਹੈ ਨਾ ਅੱਜ ਕੱਲ੍ਹ ਮਾਰਕੀਟ 'ਚ, ਉਹਦੇ ਤੋਂ ਪਰਹੇਜ਼ ਹੀ ਕੀਤਾ ਜਾਵੇ ਤਾਂ ਵਧੀਆ।
1: ਬਿਲਕੁਲ ਜੀ। 26 ਦਸੰਬਰ ਦਾ ਪ੍ਰੋਗਰਾਮ ਕਹਿੰਦੇ ਕਿ ਸੁਣਿਆ ਠੀਕ ਠਾਕ ਲੱਗਿਆ, ਕਿਉਂਕਿ ਇਕੱਲੇ ਵੀਰਿੰਦਰ ਜੀ ਨੇ ਪੇਸ਼ ਕੀਤਾ ਸੀ ਅਤੇ ਦੂਜੀ ਆਵਾਜ਼ ਦੀ ਕਮੀ ਅਸੀਂ ਬੜੀ ਮਹਿਸੂਸ ਕੀਤੀ। ਅਤੇ ਕਹਿੰਦੇ ਕਿ ਦੇਸ ਪੰਜਾਬ ਪ੍ਰੋਗਰਾਮ ਵਿੱਚ ਨਜ਼ਰਾਨਾ ਫਰਮਾਇਸ਼ ਹਰ ਰੋਜ਼ ਕਰ ਦਿਓ, ਅਤੇ ਦੂਜਾ ਸੁਝਾਅ ਇਹ ਹੈ ਕਿ ਪਹਿਲਾਂ ਦੀ ਤਰ੍ਹਾਂ ਰਾਬਤਾ, ਗੁਲਦਸਤਾ, ਕੁਝ ਕਹੀਏ, ਕੁਝ ਸੁਣੀਏ, ਸਾਂਝੇ ਬੋਲ ਪ੍ਰੋਗਰਾਮ ਸ਼ੁਰੂ ਕਰ ਦਿਓ। ਇਹ ਸਾਡਾ ਸੁਝਾਅ ਇੰਚਾਰਜ ਸਾਹਿਬ ਤੱਕ ਜ਼ਰੂਰ ਪਹੁੰਚਾ ਦਿਓ।
0: ਜੀ ਬਿਲਕੁਲ ਜੀ, ਦੇਸ ਪੰਜਾਬ ਪ੍ਰੋਗਰਾਮ 'ਚ ਨਾ ਜੀ ਤੁਹਾਨੂੰ ਦੱਸ ਦਈਏ ਕਿ ਕੁਛ ਤਬਦੀਲੀਆਂ ਹੋਣੀਆਂ ਤਾਂ ਨੇ, ਪਰ ਉਹ ਤਬਦੀਲੀਆਂ ਕਿੱਦਾਂ ਦੀਆਂ ਹੋਣਗੀਆਂ, ਕਿਹੜੀਆਂ ਹੋਣਗੀਆਂ, ਇਹ ਤੁਹਾਨੂੰ ਆਉਣ ਵਾਲੇ ਵਕਤ ਵਿੱਚ ਪਤਾ ਲੱਗ ਜਾਏਗਾ। ਪਰ ਇੰਨਾ ਪੱਕਾ ਹੈ ਜੀ ਕਿ ਪ੍ਰੋਗਰਾਮਾਂ 'ਚ ਤਬਦੀਲੀਆਂ ਹੋ ਰਹੀਆਂ ਨੇ, ਅਤੇ ਪੂਨਮ ਆਪਾਂ ਜਦੋਂ ਵੀ ਕਿਸੇ ਪ੍ਰੋਗਰਾਮ 'ਚ ਕੋਈ ਵੀ ਤਬਦੀਲੀ ਕਰਦੇ ਹਾਂ ਅਤੇ ਜਿਹੜੇ ਸਾਡੇ ਸੁਣਨ ਵਾਲੇ ਹੁੰਦੇ ਨੇ ਉਹਨਾਂ ਦੀਆਂ ਜ਼ਰੂਰਤਾਂ, ਉਹਨਾਂ ਦੀਆਂ ਫਰਮਾਇਸ਼ਾਂ, ਉਹਨਾਂ ਦੀਆਂ ਮੰਗਾਂ ਨੂੰ ਮੁੱਖ ਰੱਖ ਕੇ ਹੀ ਕਰਦੇ ਹਾਂ ਜੀ। ਸੋ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਦੇਸ ਪੰਜਾਬ ਪ੍ਰੋਗਰਾਮ ਦੇ ਨਾਲ ਜੁੜੀਆਂ ਜਿਹੜੀਆਂ ਇਹ ਤਬਦੀਲੀਆਂ ਸੁਣਨਗੇ ਇਹਨਾਂ ਨੂੰ ਪਸੰਦ ਆਉਣਗੀਆਂ।
1: ਵੀਰਿੰਦਰ ਜੀ, ਵੈਸੇ ਸਾਡੇ ਸਰੋਤੇ ਬੜੇ ਸਮਾਰਟ ਨੇ, ਇਹਨਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਤਬਦੀਲੀਆਂ ਹੋਣੀਆਂ ਨੇ
0: ਜੀ।
1: ਇਹ ਲਿਖਦੇ ਨੇ ਅੱਗੇ ਕਿ ਸਾਡੀਆਂ ਇਹ ਜੋ ਸੁਝਾਅ ਹੈ ਜ਼ਰੂਰ ਪਹੁੰਚਾ ਦੇਣਾ, ਕਿਉਂਕਿ 1 ਅਕਤੂਬਰ ਮਹੀਨੇ ਵਿੱਚ ਤਬਦੀਲੀਆਂ ਹੁੰਦੀਆਂ ਨੇ, ਸਾਨੂੰ ਪਤਾ ਹੈ। ਝਾਂਜਰਾਂ ਦੇ ਬੋਲ ਪ੍ਰੋਗਰਾਮ ਨੂੰ ਬੁੱਧਵਾਰ ਕਰ ਦਿਓ, ਸਭ ਦੀ ਪਸੰਦ ਪ੍ਰੋਗਰਾਮ। ਕਹਿੰਦੇ ਕਿ ਅੱਗੇ ਇਹਨਾਂ ਨੇ ਕੀ ਲਿਖਿਆ ਨਹੀਂ ਸਮਝ ਆ ਰਿਹਾ, ਇਸ ਨੂੰ ਵੀ ਬੁੱਧਵਾਰ ਹੀ ਕਰ ਦਿਓ। ਬੁੱਧਵਾਰ ਇੰਨੇ ਸਾਰੇ ਸਿਲਸਿਲੇ ਕਿਵੇਂ ਸੰਭਾਲ ਪਾਵਾਂਗੇ ਜੀ। ਅੱਗੇ ਇਹਨਾਂ ਨੇ ਕੁਝ ਪ੍ਰੋਗਰਾਮਾਂ ਦੀ ਤਾਰੀਫ ਕੀਤੀ ਹੈ, ਜਿਸ ਤਰ੍ਹਾਂ ਅੱਜ ਦੀ ਗੱਲ, ਸ਼ੁੱਕਰਵਾਰ, ਵੀਰਵਾਰ, ਮਤਲਬ ਕਾਫੀ ਦਿਨਾਂ ਦੀ ਇਹਨਾਂ ਨੇ ਗੱਲ ਕਰਕੇ ਅਤੇ ਉਹਨਾਂ ਦੇ ਸਿਲਸਿਲੇ ਵੀ ਨਾਲ ਹੀ ਲਿਖੇ ਨੇ, ਜਿਸ ਦੇ ਵਿੱਚ ਉਹਨਾਂ ਨੇ ਝਲਕੀ ਦੀ ਤਾਰੀਫ ਕੀਤੀ ਹੈ, ਮਾਝੇ ਦੀ ਮਹਿਕ ਦੀ ਕੀਤੀ ਹੈ ਅਤੇ ਹੋਰ ਵੀ ਕਈ ਸਾਰੇ ਸਿਲਸਿਲੇ ਇਹਨਾਂ ਨੇ ਲਿਖੇ ਨੇ, ਅਤੇ ਉਸ ਦੇ ਲਈ ਇਹਨਾਂ ਨੇ ਬਹੁਤ ਤਾਰੀਫ ਭਰੇ ਸ਼ਬਦ ਇਸਤੇਮਾਲ ਕੀਤੇ ਨੇ।
0: ਸੋ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਹੌਸਲਾ ਅਫਜ਼ਾਈ ਕੀਤੀ ਸਾਡੇ ਵੱਖ ਵੱਖ ਪ੍ਰੋਗਰਾਮਾਂ ਦੀ। ਇਹਦੇ ਤੋਂ ਵੀ ਪਤਾ ਲੱਗਦਾ ਹੈ ਕਿ ਜ਼ਿਆਦਾਤਰ ਨਾ ਤੁਹਾਡਾ ਜਿਹੜਾ ਜੁੜਾਅ ਹੈ, ਤੁਹਾਡਾ ਲਗਾਅ ਹੈ ਜਿਹੜਾ, ਉਹ ਦੇਸ ਪੰਜਾਬ ਨਾਲ ਜ਼ਿਆਦਾ ਹੈ। ਜੇ ਤੁਸੀਂ ਦੇਸ ਪੰਜਾਬ ਪ੍ਰੋਗਰਾਮ ਜ਼ਿਆਦਾ ਸੁਣਦੇ ਹੋ, ਇਹਦੇ ਸਿਲਸਿਲੇ ਤੁਹਾਨੂੰ ਪਸੰਦ ਆਉਂਦੇ ਨੇ, ਇਹਦੇ ਲਈ ਸ਼ੁਕਰੀਆ। ਅਤੇ ਅਸੀਂ ਆਸ ਕਰਦੇ ਹਾਂ ਜੀ ਕਿ ਆਉਣ ਵਾਲੇ ਦਿਨਾਂ 'ਚ ਦੇਸ ਪੰਜਾਬ ਪ੍ਰੋਗਰਾਮ ਦੇ ਨਾਲ ਜਿਹੜੀਆਂ ਤਬਦੀਲੀਆਂ ਹੋਣਗੀਆਂ ਨਾ, ਉਹ ਪ੍ਰੋਗਰਾਮ ਵੀ ਤੁਹਾਨੂੰ ਚੰਗੇ ਲੱਗਣ।
1: ਬਿਲਕੁਲ ਜੀ, ਇਹ ਤਬਦੀਲੀਆਂ ਤੁਹਾਡੇ ਮੁਤਾਬਕ ਨੇ ਜਾਂ ਫਿਰ ਜੋ ਤੁਸੀਂ ਅਜੇ ਉਮੀਦ ਨਹੀਂ ਕੀਤੀ ਸੀ ਉਸ ਤਰ੍ਹਾਂ ਹੋਣਗੀਆਂ, ਇਹ ਤਾਂ ਹੁਣ ਤੁਹਾਨੂੰ ਪਤਾ ਚੱਲ

0: ਜਾਏਗਾ ਜਲਦੀ, ਪਰ ਤਬਦੀਲੀਆਂ ਜ਼ਰੂਰ ਕੀਤੀਆਂ ਜਾਣਗੀਆਂ, ਇਸ ਦੀ ਅਸੀਂ ਪੂਰੀ ਗਰੰਟੀ ਦਿੰਦੇ ਹਾਂ।
1: ਜੀ
0: ਹੁਣ ਆਖਿਰ ਦੇ ਵਿੱਚ ਜੋ ਈਮੇਲ ਹੈ ਨਾ, ਇਹ ਗਾਓਂ ਢਾਣੀ ਲਾਲ ਖਾਂ ਨੋਹਰ ਤੋਂ ਭੇਜੀ ਹੈ। ਜਾਵੇਦ ਖਾਂ, ਅਰਮਾਨ ਖਾਂ, ਇਮਰਾਨ ਖਾਂ, ਸੀਮਾ ਬਾਨੋ ਅਤੇ ਵਿਨੋਦ ਖਾਂ ਨੇ
1: ਜੀ
0: ਇਹ ਲਿਖਦੇ ਨੇ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸਾਨੂੰ ਚੰਗਾ ਲੱਗਦਾ ਹੈ, ਤੁਹਾਡੇ ਸਾਰੇ ਪ੍ਰੋਗਰਾਮ ਅਸੀਂ ਬਹੁਤ ਹੀ ਪਿਆਰ ਨਾਲ ਸੁਣਦੇ ਹਾਂ। ਹੈਲੋ ਫਰਮਾਇਸ਼ ਤਾਂ ਮਗਜਲੰਦਰ ਪੈਂਦੀ, ਜੋ ਜਾਣਕਾਰੀ ਤੁਸੀਂ ਦਿੰਦੇ ਹੋ ਉਹ ਵੀ ਚੰਗੀ ਲੱਗਦੀ ਹੈ। ਕਹਿੰਦੇ ਕਿ ਭਾਰਤੀ ਕ੍ਰਿਕਟ ਟੀਮ ਨੇ ਜੋ ਸਕੋਰ 407 ਪੂਰਾ ਕੀਤਾ ਉਹ ਸਾਨੂੰ ਬਹੁਤ ਚੰਗਾ ਲੱਗਾ।
1: ਵਾਹ ਜੀ ਵਾਹ, ਖੇਡ ਪ੍ਰੇਮੀ ਲੱਗਦੇ ਨੇ ਐਲਾਨ ਲਾ।
0: ਜੀ
1: ਦੇਖੋ ਜੀ, ਕ੍ਰਿਕਟ ਤੁਹਾਨੂੰ ਪਸੰਦ ਆਈ, ਸਾਡੇ ਪ੍ਰੋਗਰਾਮ ਤੁਹਾਨੂੰ ਚੰਗੇ ਲੱਗੇ, ਇਹਦੇ ਲਈ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪਰ ਸਾਨੂੰ ਪੂਨਮ ਇਹਨਾਂ ਦੇ ਨਾਲ ਇੱਕ ਸ਼ਿਕਾਇਤ ਵੀ ਹੈ।
0: ਉਹ ਕਿਹੜੀ?
1: ਕਿ ਦੇਖੋ ਇਹ ਸਮਾਂ ਵੀ ਦਿੰਦੇ ਨੇ, ਮੇਲ ਵੀ ਸਾਨੂੰ ਕਰਦੇ ਨੇ, ਹਰ ਹਫ਼ਤੇ ਕਰਦੇ ਨੇ, ਪਰ ਨਾ ਸਾਡੇ ਲਈ ਜ਼ਿਆਦਾ ਸਮਾਂ ਨਹੀਂ ਹੈ ਕੱਢਦੇ। ਦੇਖੋ ਇਹਨਾਂ ਦੇ ਲਈ ਅਸੀਂ ਪ੍ਰੋਗਰਾਮ ਕਰਦੇ ਹਾਂ, ਅਤੇ ਜੇ ਇਹ ਸਾਨੂੰ ਤਫਸੀਲ 'ਚ ਦੱਸਣ ਕਿ ਕਿਹੜਾ ਪ੍ਰੋਗਰਾਮ ਇਹਨਾਂ ਨੇ ਸੁਣਿਆ, ਉਹਦੇ 'ਚ ਇਹਨਾਂ ਨੂੰ ਕੀ ਚੰਗਾ ਲੱਗਾ, ਕੀ ਮਾੜਾ ਲੱਗਾ, ਕੀ ਹੋਣਾ ਚਾਹੀਦਾ ਸੀ, ਕੀ ਨਹੀਂ ਹੋਣਾ ਚਾਹੀਦਾ ਸੀ, ਇਹ ਸਾਰਾ ਕੁਝ ਲਿਖਣਾ, ਇਹ ਸਾਰਾ ਕੁਝ ਦੱਸਣਾ ਹੀ ਤੇ ਇਸ ਪ੍ਰੋਗਰਾਮ ਦਾ ਮਕਸਦ ਹੈ ਜੀ।
0: ਬਿਲਕੁਲ ਜੀ, ਇਹ ਇੱਕ ਲਾਈਨ ਵਿੱਚ ਹੀ ਗੱਲ ਮੁਕਾ ਦਿੰਦੇ ਨੇ ਤੇ ਇੱਕ ਲਾਈਨ ਦੇ ਵਿੱਚ ਸਾਨੂੰ ਰੱਜ ਜਿਹਾ ਨਹੀਂ ਆਉਂਦਾ, ਤੇ ਇਹ ਨਾ ਕੁਝ ਲਿਖਦੇ ਵੀ ਨੇ ਨਾਲ ਕਿ ਲੀਡ ਟੂ, ਇਸ ਦਾ ਕੀ ਅਰਥ ਹੈ ਇਹ ਨਹੀਂ ਸਮਝ ਆਉਂਦਾ। ਸ਼ਾਇਦ ਇਹਨਾਂ ਨੇ ਕੁਝ ਪੂਰਾ ਖਤ ਲਿਖਿਆ ਹੋਵੇ, ਸਾਡੇ ਤੱਕ ਤਕਨੀਕੀ ਤੌਰ 'ਤੇ ਪੂਰੀ ਤਰ੍ਹਾਂ ਉਸਨੂੰ ਸਪੋਰਟ ਨਾ ਮਿਲੀ ਹੋਵੇ, ਪੂਰਾ ਨਾ ਪਹੁੰਚਿਆ ਹੋਵੇ। ਸੋ ਇਸਦੀ ਤੁਸੀਂ ਜਾਂਚ ਪੜਤਾਲ ਜ਼ਰੂਰ ਕਰੋ ਕਿ ਜੇਕਰ ਤੁਸੀਂ ਪੂਰਾ ਖਤ ਲਿਖਿਆ ਸਾਡੇ ਤੱਕ ਪੂਰਾ ਨਹੀਂ ਪਹੁੰਚ ਰਿਹਾ, ਸਾਡੇ ਕੋਲ ਸਿਰਫ ਇੰਨਾ ਹੀ ਪਹੁੰਚ ਰਿਹਾ, ਅਤੇ ਜੇਕਰ ਤੁਸੀਂ ਇੰਨਾ ਹੀ ਲਿਖਦੇ ਹੋ ਤਾਂ ਖਤ ਤੁਸੀਂ ਵਿਸਤਾਰ ਸਹਿਤ ਲਿਖੋ ਤਾਂ ਸਾਨੂੰ ਬਹੁਤ ਚੰਗਾ ਲੱਗੇਗਾ।
1: ਸੋ ਜਾਵੇਦ ਖਾਨ ਜੀ, ਸਾਡੀ ਇਹ ਸ਼ਿਕਾਇਤ ਹੈ ਤੁਹਾਡੇ ਨਾਲ, ਸੋ ਤੁਸੀਂ ਇਸ ਸ਼ਿਕਾਇਤ ਨੂੰ ਆਉਣ ਵਾਲੇ ਪ੍ਰੋਗਰਾਮਾਂ 'ਚ ਦੂਰ ਕਰੋਗੇ, ਕੁਝ ਤਫਸੀਲੀ ਸਾਨੂੰ ਲਿਖ ਕੇ ਭੇਜਿਆ ਕਰੋਗੇ, ਸਾਨੂੰ ਇਸ ਗੱਲ ਦੀ ਪੂਰੀ ਪੂਰੀ ਆਸ ਹੈ।
0: ਬਿਲਕੁਲ ਜੀ, ਸਾਨੂੰ ਆਸ ਇਹ ਵੀ ਹੈ ਕਿ ਸਾਡੇ ਸਰੋਤੇ ਅਗਲੀ ਵਾਰ ਦੇ ਲਈ ਸਾਨੂੰ ਹੋਰ ਬਹੁਤ ਸਾਰੀਆਂ ਚਿੱਠੀਆਂ, ਬਹੁਤ ਸਾਰੇ ਈਮੇਲਸ ਲਿਖ ਕੇ ਭੇਜਣਗੇ, ਅਤੇ ਕਿਉਂਕਿ ਜਦੋਂ ਬਹੁਤ ਸਾਰੇ ਖਾਤਾ ਆਉਂਦੇ ਨੇ ਨਾ, ਸਾਨੂੰ ਬੜਾ ਚੰਗਾ ਲੱਗਦਾ ਹੈ
1: ਜੀ, ਕਿਉਂਕਿ ਜਦੋਂ ਅਸੀਂ ਪ੍ਰੋਗਰਾਮ ਕਰਦੇ ਹਾਂ ਨਾ ਪੂਨਮ, ਤੇ ਉਦੋਂ ਸਰੋਤਿਆਂ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਰੂਬਰੂ ਨਹੀਂ ਹੋ ਰਹੇ ਹੁੰਦੇ, ਪਰ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਇੱਕ ਇਦਾਂ ਦਾ ਮੰਚ ਹੈ ਜਿਹਦੇ 'ਚ ਸਾਨੂੰ ਵਿਚਾਰ ਕਰਨ ਦਾ, ਦੇਖਣ ਦਾ, ਆਪਣੇ ਅੰਦਰ ਝਾਤੀ ਮਾਰਨ ਦਾ ਮੌਕਾ ਮਿਲਦਾ ਹੈ ਕਿ ਸਾਡੇ ਸੁਣਨ ਵਾਲਿਆਂ ਨੂੰ ਕੀ ਪਸੰਦ ਆ ਰਿਹਾ, ਕੀ ਨਹੀਂ ਪਸੰਦ ਆ ਰਿਹਾ,
0: ਬਿਲਕੁਲ
1: ਕਿਸ ਪਾਸੇ ਸਾਡੇ ਪ੍ਰੋਗਰਾਮਸ ਜਾਣੇ ਚਾਹੀਦੇ ਨੇ। ਸੋ ਜਦੋਂ ਇਹ ਪਰਿਵਾਰ, ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦਾ ਪਰਿਵਾਰ ਵੀ ਵੱਡਾ ਹੋਏਗਾ, ਜ਼ਿਆਦਾ ਮੇਲਸ ਆਉਣਗੀਆਂ, ਜ਼ਿਆਦਾ ਵਿਚਾਰ ਸਾਂਝੇ ਹੋਣਗੇ, ਤਾਂ ਸਾਨੂੰ ਹੋਰ ਵਧੀਆ ਲੱਗੇਗਾ ਅਤੇ ਪ੍ਰੋਗਰਾਮਾਂ 'ਚ ਹੋਰ ਬਿਹਤਰੀ ਹੋਏਗੀ।
0: ਸੋ ਜੀ, ਤੁਸੀਂ ਸਾਨੂੰ ਈਮੇਲ ਜੇਕਰ ਭੇਜਣਾ ਚਾਹੁੰਦੇ ਹੋ ਤਾਂ ਅਸੀਂ ਲਈ ਪਤਾ ਹੈ tcmjalandhar@gmail.com,
1: ਅਤੇ ਜੇ ਤੁਸੀਂ ਖਤ ਵੀ ਲਿਖਣਾ ਚਾਹੋ ਤਾਂ ਲਿਖ ਸਕਦੇ ਹੋ ਜੀ। ਖਤ ਲਿਖਣ ਲਈ ਪਤਾ ਹੈ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001।
0: ਸੋ ਜੀ, ਅੱਜ ਤਾਂ ਸਾਡੇ ਕੋਲ ਪ੍ਰੋਗਰਾਮ ਦੇ ਵਿੱਚ ਇੰਨੇ ਹੀ ਖਤ ਸਨ, ਅਸੀਂ ਸਾਰੇ ਸ਼ਾਮਿਲ ਕਰ ਲਏ ਨੇ, ਅਤੇ ਅਗਲੀ ਵਾਰ ਤੁਹਾਡੇ ਖਤ ਜਦੋਂ ਸਾਡੇ ਕੋਲ ਪਹੁੰਚਣਗੇ ਅਸੀਂ ਬੜੀ ਬੇਸਬਰੀ ਨਾਲ ਉਡੀਕ ਕਰਾਂਗੇ ਉਹਨਾਂ ਦੀ ਅਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਵੀਰਿੰਦਰ ਜੀ, ਲਈਏ ਜੀ ਇਜਾਜ਼ਤ।
1: ਨਮਸਕਾਰ।
2: ਹੁਣ ਇਸ ਰੋਤੇ ਆਪਣੇ ਖਤਾਂ 'ਤੇ ਜਵਾਬ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ। ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ 'ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ, ਆਕਾਸ਼ਵਾਣੀ, ਨੇੜੇ BMC ਚੌਂਕ, ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਨਹੀਂ ਹੈ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ, ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ।

ਜੀ ਦੋਸਤੋ, ਇਹਨਾਂ ਚਿੱਠੀਆਂ ਦੇ ਵਿੱਚ, ਖਤਾਂ ਦੇ ਵਿੱਚ ਇੱਕ ਆਪਣੀ ਹੀ ਅਲੱਗ ਖੁਸ਼ਬੂ ਹੁੰਦੀ ਹੈ, ਕਿਉਂਕਿ ਉਹ ਚਿੱਠੀਆਂ ਸਿਰਫ ਦੁੱਖ ਦਰਦ ਸਾਂਝੇ ਕਰਨ ਦੇ ਲਈ ਨਹੀਂ ਲਿਖੀਆਂ ਜਾਂਦੀਆਂ, ਕਈ ਵਾਰੀ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਵੀ ਸਾਂਝੇ ਕਰਨ ਦੇ ਲਈ ਲਿਖੀਆਂ ਜਾਂਦੀਆਂ ਨੇ। ਹੁਣ ਪ੍ਰੋਗਰਾਮ ਅਗਲਾ ਗੀਤ ਜਿਹੜਾ ਇੱਕ ਸੁਣਨ ਜਾ ਰਹੇ ਹਾਂ, ਉਹ ਹੈ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ। ਆਓ ਸੁਣੀਏ।

ਸੁਰਿੰਦਰ ਕੌਰ ਅਤੇ ਸਾਥਣਾਂ ਦਾ ਗਾਇਆ ਤੁਸੀਂ ਇਹ ਗੀਤ ਸੁਣ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ, ਸਾਡੇ ਅਗਲੇ ਐਲਾਨ ਦਾ ਇੰਤਜ਼ਾਰ। ਮੀਡੀਆ ਵੇਬ 343 ਅਸ਼ਾਰੀਆ 6 ਮੀਟਰ ਜਾਂ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਵਿਸ਼ੇਸ਼ ਪ੍ਰੋਗਰਾਮ ਜਨ ਸੇਵਾ ਤੋਂ ਦੇਸ਼ ਸੇਵਾ। ਅੱਜ ਦੀ ਇਸ ਲੜੀ ਤਹਿਤ ਤੁਸੀਂ ਧਾਰਾ 370 ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਸ ਪ੍ਰੋਗਰਾਮ ਦਾ ਪ੍ਰਸਾਰਣ ਆਕਾਸ਼ਵਾਣੀ ਦੇ ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਕੇਂਦਰ ਵੀ ਨਾਲੋ ਨਾਲ ਕਰਨਗੇ।

ਭਾਰਤ ਦੇ ਸੰਵਿਧਾਨਿਕ ਇਤਿਹਾਸ ਵਿੱਚ 5 ਅਗਸਤ 2019 ਇੱਕ ਮਹੱਤਵਪੂਰਨ ਤਾਰੀਖ ਵਜੋਂ ਦਰਜ ਹੈ। ਇਸ ਦਿਨ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਨਾਲ ਸੰਬੰਧਿਤ ਸੰਵਿਧਾਨਿਕ ਵਿਵਸਥਾਵਾਂ ਵਿੱਚ ਵੱਡਾ ਬਦਲਾਅ ਕੀਤਾ ਅਤੇ ਧਾਰਾ 370 ਦੇ ਵਿਸ਼ੇਸ਼ ਪ੍ਰਬੰਧਾਂ ਨੂੰ ਪ੍ਰਭਾਵਹੀਣ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਪੁਨਰਗਠਨ ਕਾਨੂੰਨ 2019 ਰਾਹੀਂ ਪੁਰਾਣੇ ਰਾਜਾਂ ਨੂੰ ਜੰਮੂ ਕਸ਼ਮੀਰ ਅਤੇ ਲੱਦਾਖ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੁਨਰਗਠਨ ਕੀਤਾ ਗਿਆ। ਅੱਜ ਦੇ ਜਨ ਸੇਵਾ ਤੋਂ ਦੇਸ਼ ਸੇਵਾ ਪ੍ਰੋਗਰਾਮ ਵਿੱਚ ਅਸੀਂ ਸਮਝਾਂਗੇ ਕਿ ਧਾਰਾ 370 ਕੀ ਸੀ, 2019 ਵਿੱਚ ਕੀ ਬਦਲਿਆ, ਇਸ ਦੇ ਪਿੱਛੇ ਸਰਕਾਰ ਵੱਲੋਂ ਦਿੱਤੇ ਗਏ ਤਰਕ ਕੀ ਸਨ ਤੇ ਜੰਮੂ ਕਸ਼ਮੀਰ ਵਿੱਚ ਵਿਕਾਸ, ਨਿਵੇਸ਼, ਸੈਰ ਸਪਾਟਾ ਅਧਿਕਾਰਾਂ ਅਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਕੀ ਤਬਦੀਲੀਆਂ ਦਰਜ ਕੀਤੀਆਂ ਗਈਆਂ ਹਨ। ਭਾਰਤੀ ਸੰਵਿਧਾਨ ਵਿੱਚ ਧਾਰਾ 370 ਜੰਮੂ ਕਸ਼ਮੀਰ ਲਈ ਵਿਸ਼ੇਸ਼ ਸੰਵਿਧਾਨਿਕ ਵਿਵਸਥਾ ਨਾਲ ਸੰਬੰਧਿਤ ਸੀ। ਇਸ ਦੇ ਤਹਿਤ ਭਾਰਤ ਦੇ ਸੰਵਿਧਾਨ ਦੀਆਂ ਸਾਰੀਆਂ ਵਿਵਸਥਾਵਾਂ ਜੰਮੂ ਕਸ਼ਮੀਰ ਵਿੱਚ ਆਪਣੇ ਆਪ ਲਾਗੂ ਨਹੀਂ ਹੁੰਦੀਆਂ ਸਨ। ਧਾਰਾ 370 ਦੇ ਕਾਰਨ ਜੰਮੂ ਕਸ਼ਮੀਰ ਦਾ ਆਪਣਾ ਸੰਵਿਧਾਨ ਵੀ ਸੀ। ਭਾਰਤੀ ਸੰਵਿਧਾਨ ਦੀਆਂ ਕਈ ਵਿਵਸਥਾਵਾਂ ਉੱਥੇ ਵੱਖਰੇ ਢੰਗ ਨਾਲ ਲਾਗੂ ਹੁੰਦੀਆਂ ਸਨ। 5 ਅਗਸਤ 2019 ਨੂੰ ਕੀ ਹੋਇਆ? 5 ਅਗਸਤ 2019 ਨੂੰ ਕੇਂਦਰ ਸਰਕਾਰ ਨੇ ਸੰਵਿਧਾਨਕ ਹੁਕਮ ਜਾਰੀ ਕਰਕੇ ਜੰਮੂ ਕਸ਼ਮੀਰ ਉੱਤੇ ਭਾਰਤੀ ਸੰਵਿਧਾਨ ਦੀ ਲਾਗੂਤਾ ਵਿੱਚ ਵੱਡਾ ਬਦਲਾਅ ਕੀਤਾ। ਇਸ ਤੋਂ ਬਾਅਦ ਸੰਸਦ ਨੇ ਧਾਰਾ 370 ਨਾਲ ਸੰਬੰਧਿਤ ਪ੍ਰਸਤਾਵ ਪਾਸ ਕੀਤਾ ਅਤੇ ਜੰਮੂ ਕਸ਼ਮੀਰ ਪੁਨਰਗਠਨ ਕਾਨੂੰਨ 2019 ਨੂੰ ਮਨਜ਼ੂਰੀ ਦਿੱਤੀ। ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਹਿੱਸਾ ਇਹ ਸੀ ਕਿ ਪੁਰਾਣੇ ਰਾਜ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ, ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਵਾਲਾ ਕੇਂਦਰ ਸ਼ਾਸਿਤ ਪ੍ਰਦੇਸ਼, ਲੱਦਾਖ ਬਿਨਾਂ ਵਿਧਾਨ ਸਭਾ ਵਾਲਾ ਕੇਂਦਰ ਸ਼ਾਸਿਤ ਪ੍ਰਦੇਸ਼। ਇਹ ਪੁਨਰਗਠਨ 31 ਅਕਤੂਬਰ 2019 ਤੋਂ ਪ੍ਰਭਾਵੀ ਹੋਇਆ। ਇਸ ਤਰ੍ਹਾਂ 5 ਅਗਸਤ

0: ਅਗਸਤ ਦਾ ਫੈਸਲਾ ਕੇਵਲ ਧਾਰਾ 370 ਨਾਲ ਜੁੜਿਆ ਸੰਵਿਧਾਨਕ ਬਦਲਾਅ ਨਹੀਂ ਸੀ, ਸਗੋਂ ਇਸ ਦੇ ਨਾਲ ਪ੍ਰਸ਼ਾਸਨਿਕ ਪੁਨਰਗਠਨ ਵੀ ਕੀਤਾ ਗਿਆ। ਇਹ 70 ਸਾਲ ਦੀ ਭੁੱਲ ਦੀ ਸੁਧਾਰ ਸੀ। ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਜਿਸ ਲਈ ਬਲੀਦਾਨ ਦਿੱਤਾ ਸੀ, ਉਸ ਸੁਪਨੇ ਨੂੰ ਪੀਐਮ ਮੋਦੀ ਜੀ ਨੇ ਪੂਰਾ ਕੀਤਾ। ਇਹ ਤੁਸ਼ਟੀਕਰਨ ਦਾ ਅੰਤ ਅਤੇ ਰਾਸ਼ਟਰਵਾਦ ਦੀ ਜਿੱਤ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਧਾਰਾ 370 ਨੂੰ ਪ੍ਰਭਾਵਹੀਣ ਕਰਨ ਨੂੰ ਜੰਮੂ ਕਸ਼ਮੀਰ ਦੇ ਭਾਰਤ ਨਾਲ ਪੂਰਨ ਸੰਵਿਧਾਨਕ ਏਕੀਕਰਨ, ਸਮਾਨ ਅਧਿਕਾਰਾਂ ਅਤੇ ਵਿਕਾਸ ਨਾਲ ਜੋੜਿਆ। ਸਰਕਾਰ ਵੱਲੋਂ ਦਿੱਤਾ ਗਿਆ ਮੁੱਖ ਤਰਕ ਇਹ ਸੀ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਭਾਰਤ ਦੇ ਹੋਰ ਹਿੱਸਿਆਂ ਦੇ ਨਾਗਰਿਕਾਂ ਵਾਂਗ ਕੇਂਦਰੀ ਕਾਨੂੰਨਾਂ ਅਤੇ ਕਲਿਆਣਕਾਰੀ ਯੋਜਨਾਵਾਂ ਦੇ ਸਮਾਨ ਲਾਭ ਮਿਲਣੇ ਚਾਹੀਦੇ ਨੇ। ਸਰਕਾਰੀ ਦਸਤਾਵੇਜ਼ਾਂ ਵਿੱਚ ਵੀ ਇਹ ਦਰਸਾਇਆ ਗਿਆ ਸੀ ਕਿ ਕੇਂਦਰੀ ਕਾਨੂੰਨ ਜਿਵੇਂ ਸਿੱਖਿਆ, ਸਮਾਜਿਕ ਨਿਆਂ, ਮਹਿਲਾ ਅਤੇ ਬੱਚਿਆਂ ਦੇ ਅਧਿਕਾਰਾਂ ਨਾਲ ਸੰਬੰਧਿਤ ਕਾਨੂੰਨ ਜੰਮੂ ਕਸ਼ਮੀਰ ਵਿੱਚ ਲਾਗੂ ਹੋਏ। ਇਹ ਸਰਕਾਰ ਦੀ ਨੀਤੀ ਦਾ ਇੱਕ ਮਹੱਤਵਪੂਰਨ ਪੱਖ ਸੀ, ਸੰਵਿਧਾਨਕ ਸਮਾਨਤਾ ਦੇ ਨਾਲ ਨਾਲ ਕੇਂਦਰੀ ਯੋਜਨਾਵਾਂ ਦੀ ਸਿੱਧੀ ਪਹੁੰਚ। ਧਾਰਾ 370 ਦੇ ਪ੍ਰਭਾਵਹੀਣ ਤੋਂ ਬਾਅਦ ਭਾਰਤੀ ਸੰਵਿਧਾਨ ਦੀ ਪੂਰੀ ਲਾਗੂਤਾ ਜੰਮੂ ਕਸ਼ਮੀਰ ਤੱਕ ਕੀਤੀ ਗਈ। ਸੁਪਰੀਮ ਕੋਰਟ ਨੇ ਦਸੰਬਰ 2023 ਦੇ ਆਪਣੇ ਫੈਸਲੇ ਵਿੱਚ ਵੀ ਦਰਜ ਕੀਤਾ ਕਿ ਸੰਵਿਧਾਨਕ ਹੁਕਮਾਂ ਰਾਹੀਂ ਭਾਰਤੀ ਸੰਵਿਧਾਨ ਦੀ ਪੂਰੀ ਲਾਗੂਤਾ ਹੋਈ ਅਤੇ ਧਾਰਾ 370 ਨੂੰ ਪ੍ਰਭਾਵਹੀਣ ਕੀਤਾ ਗਿਆ। ਇਸ ਨਾਲ ਕੇਂਦਰ ਸਰਕਾਰ ਦੇ ਅਨੁਸਾਰ ਕਈ ਸਮਾਜਿਕ ਅਤੇ ਆਰਥਿਕ ਅਧਿਕਾਰਾਂ ਦੀ ਪਹੁੰਚ ਵਧੀ। ਸਰਕਾਰੀ ਜਾਣਕਾਰੀ ਅਨੁਸਾਰ ਵਾਲਮੀਕਿ, ਦਲਿਤ ਅਤੇ ਗੋਰਖਾ ਭਾਈਚਾਰਿਆਂ ਨਾਲ ਸੰਬੰਧਿਤ ਲੋਕਾਂ ਨੂੰ ਵੀ ਕਾਨੂੰਨੀ ਅਧਿਕਾਰਾਂ ਦੇ ਮਾਮਲਿਆਂ ਵਿੱਚ ਸਮਾਨਤਾ ਵੱਲ ਵਧਣ ਦਾ ਮੌਕਾ ਮਿਲਿਆ। ਸਰਕਾਰ ਨੇ ਬਾਲ ਵਿਆਹ ਰੋਕਥਾਮ, ਸਿੱਖਿਆ ਦੇ ਅਧਿਕਾਰ ਅਤੇ ਹੋਰ ਕਾਨੂੰਨਾਂ ਦੀ ਲਾਗੂਤਾ ਨੂੰ ਵੀ ਇਸ ਬਦਲਾਅ ਦੇ ਨਾਲ ਜੋੜਿਆ ਹੈ। ਇਸ ਦੇ ਨਾਲ ਮਹਿਲਾਵਾਂ ਦੇ ਅਧਿਕਾਰ, ਸਮਾਜਿਕ ਨਿਆਂ, ਅਨੁਸੂਚਿਤ ਜਾਤੀਆਂ ਅਤੇ ਕਬਾਇਲੀ ਭਾਈਚਾਰਿਆਂ ਨਾਲ ਸੰਬੰਧਿਤ ਕਾਨੂੰਨੀ ਪ੍ਰਬੰਧਾਂ ਨੂੰ ਵੀ ਨਵੀਂ ਸੰਵਿਧਾਨਕ ਵਿਵਸਥਾ ਵਿੱਚ ਲਾਗੂ ਕੀਤਾ ਗਿਆ। ਇੱਕ ਰਾਸ਼ਟਰ ਇੱਕ ਸੰਵਿਧਾਨ ਦਾ ਜ਼ਮੀਨੀ ਬਦਲਾਅ। ਪਹਿਲਾਂ ਜੰਮੂ ਕਸ਼ਮੀਰ ਵਿੱਚ 890 ਕੇਂਦਰੀ ਕਾਨੂੰਨ ਲਾਗੂ ਨਹੀਂ ਸਨ, ਅੱਜ ਸਾਰੇ ਲਾਗੂ ਹਨ। 250 ਭੇਦਭਾਵ ਵਾਲੇ ਕਾਨੂੰਨ ਖਤਮ ਕੀਤੇ ਗਏ, 137 ਸੋਧੇ ਗਏ। ਹੁਣ ਉੱਥੇ ਵੀ SC ST ਨੂੰ ਰਾਖਵਾਂਕਰਨ RTI RTE ਦਾ ਅਧਿਕਾਰ ਮਿਲ ਗਿਆ ਹੈ। ਵਿਕਾਸ ਅਤੇ ਬੁਨਿਆਦੀ ਢਾਂਚਾ। ਜੰਮੂ ਕਸ਼ਮੀਰ ਵਿੱਚ ਸੜਕਾਂ, ਪੁਲਾਂ, ਬਿਜਲੀ, ਰੇਲ, ਸਿਹਤ ਤੇ ਸਿੱਖਿਆ ਦੇ ਖੇਤਰਾਂ ਵਿੱਚ ਵਿਕਾਸ ਨੂੰ 2019 ਤੋਂ ਬਾਅਦ ਸਰਕਾਰੀ ਨੀਤੀ ਦਾ ਮਹੱਤਵਪੂਰਨ ਹਿੱਸਾ ਬਣਾਇਆ ਗਿਆ। ਸਰਕਾਰ ਨੇ ਪਹਿਲਾਂ ਤੋਂ ਚੱਲ ਰਹੇ ਪ੍ਰਧਾਨ ਮੰਤਰੀ ਵਿਕਾਸ ਪੈਕੇਜ ਅਤੇ ਹੋਰ ਪ੍ਰੋਜੈਕਟਾਂ ਨੂੰ ਅੱਗੇ ਵਧਾਇਆ। ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ।
1: ਮੈਂ ਸੰਵਿਧਾਨ ਕੇ ਪ੍ਰਕਾਸ਼ ਮੈਂ ਮੇਰੀ ਬਾਤੋਂ ਕੋ ਰੱਖਣਾ ਚਾਹਤਾ ਔਰ ਇਸ ਲਈ ਅਗਰ ਆਪ ਹਮਾਰੀ ਨੀਤੀਓ ਕੋ ਦੇਖੇਂਗੇ, ਪਿਛਲੇ 10 ਸਾਲ ਦੇਸ਼ ਕੀ ਜਨਤਾ ਨੇ ਹਮੇ ਜੋ ਸੇਵਾ ਕਰਨੇ ਕਾ ਮੌਕਾ ਦਿਆ ਹੈ, ਉਸ ਹਮਾਰੀ ਨੀਤ ਨਿਰਣਯੋ ਕੀ ਪ੍ਰਕਿਰਿਆ ਕੋ ਦੇਖੇਂਗੇ ਤੋ ਭਾਰਤ ਕੀ ਏਕਤਾ ਕੋ ਮਜ਼ਬੂਤੀ ਕੇ ਦੇਣੇ ਕਾ ਨਿਰੰਤਰ ਹਮ ਪ੍ਰਯਾਸ ਕਰਤੇ ਰਹੇ। ਆਰਟੀਕਲ 370 ਦੇਸ਼ ਕੀ ਏਕਤਾ ਮੇ ਰੁਕਾਵਟ ਬਣਾ ਪੜਾ ਥਾ, ਦੀਵਾਰ ਬਣਾ ਪੜਾ। ਦੇਸ਼ ਕੀ ਏਕਤਾ ਹਮਾਰੀ ਪ੍ਰਾਥਮਿਕਤਾ ਥੀ, ਜੋ ਕਿ ਹਮਾਰੀ ਸੰਵਿਧਾਨ ਕੀ ਭਾਵਨਾ ਥੀ ਔਰ ਇਸ ਲਈ ਧਾਰਾ 370 ਕੋ ਜ਼ਮੀਨ ਮੇ ਉਤਾਰ ਕਿਉਂਕਿ ਦੇਸ਼ ਕੀ ਏਕਤਾ ਹਮਾਰੀ ਪ੍ਰਾਥਮਿਕਤਾ ਹੈ।
0: ਨਿਵੇਸ਼ ਅਤੇ ਉਦਯੋਗ। ਧਾਰਾ 370 ਦੇ ਬਦਲਾਅ ਤੋਂ ਬਾਅਦ ਕੇਂਦਰ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਕਈ ਨੀਤੀਆਂ ਲਿਆਂਦੀਆਂ ਗਈਆਂ। 2021 ਵਿੱਚ ਜੰਮੂ ਕਸ਼ਮੀਰ ਲਈ ਨਵੀਂ ਸੈਂਟਰਲ ਸੈਕਟਰ ਸਕੀਮ ਵਿੱਚ ਇੰਡਸਟਰੀਅਲ ਡਿਵੈਲਪਮੈਂਟ ਲਾਗੂ ਕੀਤੀ ਗਈ। ਇਸ ਦੇ ਨਾਲ ਇੰਡਸਟਰੀਅਲ ਪਾਲਿਸੀ 2021-30, ਇੰਡਸਟਰੀਅਲ ਲੈਂਡ ਅਲਾਟਮੈਂਟ ਪਾਲਿਸੀ, ਪ੍ਰਾਈਵੇਟ ਇੰਡਸਟਰੀਅਲ ਐਸਟੇਟ ਡਿਵੈਲਪਮੈਂਟ ਪਾਲਿਸੀ ਅਤੇ ਸਿੰਗਲ ਵਿੰਡੋ ਰੂਲਸ ਵਰਗੇ ਕਦਮ ਵੀ ਲਏ ਗਏ। ਸਰਕਾਰੀ ਅੰਕੜਿਆਂ ਅਨੁਸਾਰ ਉਦਯੋਗਿਕ ਖੇਤਰ ਵਿੱਚ ਦਰਜ ਨਿਵੇਸ਼ 2019-20 ਵਿੱਚ ਲਗਭਗ 296.64 ਕਰੋੜ ਰੁਪਏ ਸੀ, ਜੋ 2022-23 ਵਿੱਚ 2153.45 ਕਰੋੜ ਅਤੇ 2023-24 ਵਿੱਚ 2417.19 ਕਰੋੜ ਰੁਪਏ ਦਰਜ ਕੀਤਾ ਗਿਆ। ਇਨ੍ਹਾਂ ਅੰਕੜਿਆਂ ਤੋਂ ਨਿਵੇਸ਼ ਵਿੱਚ ਵਾਧਾ ਦਿਖਾਈ ਦਿੰਦਾ ਹੈ। ਸੈਰ ਸਪਾਟੇ ਦੇ ਖੇਤਰ ਵਿੱਚ ਵਾਧਾ। ਜੰਮੂ ਕਸ਼ਮੀਰ ਦੀ ਆਰਥਿਕਤਾ ਵਿੱਚ ਸੈਰ

ਸਪਾਟੇ ਦਾ ਬਹੁਤ ਵੱਡਾ ਸਥਾਨ ਹੈ। ਕਸ਼ਮੀਰ ਦੀਆਂ ਵਾਦੀਆਂ, ਗੁਲਮਰਗ, ਪਹਿਲਗਾਮ, ਸੋਨਮਰਗ ਅਤੇ ਜੰਮੂ ਦੇ ਧਾਰਮਿਕ ਸਥਾਨ ਦੇਸ਼ ਵਿਦੇਸ਼ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਨੇ।

ਇਤਲਾਹ ਤੋਂ ਬਾਅਦ ਪੰਚਾਇਤ ਤੇ ਜ਼ਿਲ੍ਹਾ ਪੱਧਰ ਦੀਆਂ ਚੋਣਾਂ ਕਰਵਾਈਆਂ ਗਈਆਂ ਅਤੇ ਬਲਾਕ ਡਿਵੈਲਪਮੈਂਟ ਕੌਂਸਲ ਚੋਣਾਂ ਵੀ ਹੋਈਆਂ। ਸਥਾਨਕ ਲੋਕਤੰਤਰ ਦਾ ਅਰਥ ਹੈ ਕਿ ਪਿੰਡ, ਬਲਾਕ ਤੇ ਜ਼ਿਲ੍ਹਾ ਪੱਧਰ ਦੀਆਂ ਲੋੜਾਂ ਨੂੰ ਸਥਾਨਕ ਨੁਮਾਇੰਦੇ ਸਰਕਾਰ ਤੱਕ ਪਹੁੰਚਾ ਸਕਣ। ਸੜਕ, ਪਾਣੀ, ਸਫਾਈ, ਸਕੂਲ, ਸਿਹਤ ਕੇਂਦਰ ਤੇ ਸਥਾਨਕ ਰੋਜ਼ਗਾਰ ਵਰਗੇ ਮੁੱਦਿਆਂ ਦਾ ਹੱਲ ਜਦੋਂ ਸਥਾਨਕ ਪੱਧਰ ਤੇ ਚਰਚਾ ਅਤੇ ਯੋਜਨਾ ਰਾਹੀਂ ਹੁੰਦਾ ਹੈ ਤਾਂ ਪ੍ਰਸ਼ਾਸਨ ਦੀ ਜਵਾਬਦੇਹੀ ਵਧਾਉਣ ਦੀ ਸੰਭਾਵਨਾ ਰਹਿੰਦੀ ਹੈ। ਸੁਰੱਖਿਆ ਤੇ

0: ਸਤੰਬਰ 2023 ਵਿੱਚ ਸੰਸਦ ਵਿੱਚ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਸਰਕਾਰੀ ਅੰਕੜਿਆਂ ਅਨੁਸਾਰ 2018 ਵਿੱਚ 228 ਟੈਰਰਿਸਟ ਇਨੀਸ਼ੀਏਟਿਡ ਇੰਸੀਡੈਂਟਸ ਦੇ ਮੁਕਾਬਲੇ 2023 ਵਿੱਚ 3 ਨਵੰਬਰ ਤੱਕ ਇਹ ਗਿਣਤੀ 43 ਸੀ। ਇਸੇ ਤਰ੍ਹਾਂ ਨਾਗਰਿਕਾਂ ਅਤੇ ਸੁਰੱਖਿਆ ਕਰਮਚਾਰੀਆਂ ਦੀ ਮੌਤ ਦੇ ਵਿੱਚ ਵੀ ਕਮੀ ਦੇ ਅੰਕੜੇ ਦਰਸਾਏ ਗਏ। ਕਸ਼ਮੀਰ ਤੋਂ ਤਾਲੁਕ ਰੱਖਣ ਵਾਲੇ IAS ਆਫਿਸਰ ਫੈਜ਼ਲ ਸ਼ਾਹ:
1: Article 370, I mean, it has cleared a lot of cobwebs from Kashmiri minds. 2013, un dino wahan ek law and order situation thi, because there used to be so much of stone pelting. Stone pelting se kya hua tha ki Kashmir ki ek puri generation out of discipline chali gayi thi. Chhota bachcha, which is like 9 to 10 year old, created a roadblock somewhere, aur wo logon ka ID card check kar raha hai. And when a very elderly guy comes out and this young boy tells him ke humne aaj curfew laga ke rakha hai aap kyun bahar nikle, and when he could not give any reasonable explanation ke main bahar kyun aaya, inhone do bar usko piche se chhade se maara. Ye jo stone pelting ho rahi thi, isne hamari Kashmir ki society ko deep down rupture kar diya. Aaj ki situation ye hai, in last 2 to 3 years I don't think we have ever heard about stone pelting.
0: Ankde bolde ne grah mantrale de anusar ਅੱਤਵਾਦੀ ਘਟਨਾਵਾਂ 2018 ਵਿੱਚ 228, 2023 ਵਿੱਚ ਸਿਰਫ 46, ਪੱਥਰਬਾਜ਼ੀ 2018 ਵਿੱਚ 1328 ਤੇ 2023 ਤੋਂ 24 ਵਿੱਚ 0, ਹੜਤਾਲਾਂ 2018 ਵਿੱਚ 52, ਹੁਣ 0, ਘੁਸਪੈਠ ਵਿੱਚ 33% ਦੀ ਕਮੀ, ਜੰਗਬੰਦੀ ਉਲੰਘਣਾ ਵਿੱਚ 90% ਦੀ ਕਮੀ ਆਈ ਹੈ, ਹਿੰਸਾ ਵਿੱਚ ਕਮੀ, ਆਮ ਲੋਕਾਂ ਦੀ ਜ਼ਿੰਦਗੀ, ਸਿੱਖਿਆ, ਵਪਾਰ ਅਤੇ ਸੈਰ ਸਪਾਟੇ ਲਈ ਮਹੱਤਵਪੂਰਨ ਮਾਹੌਲ ਪੈਦਾ ਕਰ ਸਕਦੀ ਹੈ। ਜੋ ਲੋਕ ਕਹਿੰਦੇ ਸਨ ਖੂਨ ਦੀਆਂ ਨਦੀਆਂ ਵਹਿਣਗੀਆਂ, ਅੱਜ ਦੇਖ ਲਓ ਸਕੂਲ, ਕਾਲਜ, ਹਸਪਤਾਲ ਬਿਨਾਂ ਕਿਸੇ ਹੜਤਾਲ ਤੋਂ ਲਗਾਤਾਰ ਚੱਲ ਰਹੇ ਨੇ। ਲੋਕਤੰਤਰ ਦੀ ਜਿੱਤ ਹੋਈ ਹੈ। ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿੱਚ 63.88% ਰਿਕਾਰਡ ਵੋਟਿੰਗ ਹੋਈ ਹੈ। ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ श्री अमित शाह:
2: धारा 370 कश्मीर के अलगाववाद का मूल, हम भी कभी अलग हो सकते थे ये भाव के बीच धारा 370 के अंदर डाले गए, मगर हमारे संविधान निर्माताओं का भी मैं बहुत मनपूर्वक धन्यवाद करना चाहता हूं। बड़े दूरदर्शी थे, उन्होंने इसको टेम्पररी बनाया और धारा 370 को हटाने का बीज भी धारा 370 में ही डाल दिया गया। मगर राजनीतिक मजबूरी, वोट बैंक की पॉलिटिक्स, हमारे पुरखों ने धारा 370 डाली है, हम नहीं हटाएंगे, ऐसी जिद धारा 370 को लेकर चलती रही कई सालों तक। और माननीय यही सदन में 5 अगस्त 2019 में मोदी जी ने धारा 370 को समाप्त, हमारे संविधान निर्माताओं का वो स्वप्न कि एक देश में दो प्रधान, दो विधान, दो निशान नहीं होंगे, कैसे हो सकते हैं? देश में एक ही प्रधानमंत्री हो सकता है, देश का एक ही संविधान हो सकता है और देश का झंडा भी एक हो सकता है, कैसे एक देश में दो विधान, दो प्रधान, दो निशान हो सकते हैं? चलाए गए, सालों तक चलाए गए और 5 और 6 अगस्त 2019 को इस देश में एक विधान, एक प्रधान और एक निशान का नया दौर।
0: सुप्रीम कोर्ट दा 2023 दा फैसला: धारा 370 ना संबंधित 2019 दे कदमां नूं सुप्रीम कोर्ट विच चुनौती दित्ती गई सी। 10 दिसंबर 2023 विच 5 जजां दी संविधानक बेंच ने इस मामले विच फैसला सुनाया। ਸੁਪਰੀਮ ਕੋਰਟ ਦੇ ਫੈਸਲੇ ਵਿੱਚ ਸੰਵਿਧਾਨਕ ਹੁਕਮਾਂ ਅਤੇ ਜੰਮੂ ਕਸ਼ਮੀਰ ਪੁਨਰਗਠਨ ਕਾਨੂੰਨ ਨਾਲ ਸੰਬੰਧਿਤ ਕਈ ਪਹਿਲੂਆਂ ਦੇ ਵਿਸਤਾਰ ਨਾਲ ਜਾਂਚ ਕੀਤੀ ਗਈ। ਅਦਾਲਤ ਨੇ ਧਾਰਾ 370 ਨੂੰ ਪ੍ਰਭਾਵਹੀਣ ਕਰਨ ਨਾਲ ਸੰਬੰਧਿਤ ਰਾਸ਼ਟਰਪਤੀ ਹੁਕਮਾਂ ਨੂੰ ਕਾਇਮ ਰੱਖਿਆ। ਅਦਾਲਤ ਨੇ ਇਹ ਵੀ ਕਿਹਾ ਕਿ ਜੰਮੂ ਕਸ਼ਮੀਰ ਨੂੰ ਰਾਜ ਦਾ ਦਰਜਾ ਮੁੜ ਦੇਣ ਦੀ ਪ੍ਰਕਿਰਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਲਈ 30 ਸਤੰਬਰ 2024 ਤੱਕ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਇਹ ਮਾਮਲਾ ਧਾਰਾ 370 ਦੀ ਸੰਵਿਧਾਨਕ ਚਰਚਾ ਨੂੰ ਨਿਆਇਕ ਪੱਧਰ ਤੇ ਇੱਕ ਮਹੱਤਵਪੂਰਨ ਅੰਤਿਮ ਪੜਾਅ ਤੱਕ ਲੈ ਕੇ ਗਿਆ। 2019 ਤੋਂ ਬਾਅਦ ਦੇ ਬਦਲਾਵ ਨੂੰ ਕਿਵੇਂ ਸਮਝੀਏ? ਧਾਰਾ 370 ਦੀ ਸਮਾਪਤੀ ਨੂੰ ਸਮਝਣ ਲਈ 3 ਪੱਧਰਾਂ ਨੂੰ ਵੱਖਰਾ ਕਰਨਾ ਜ਼ਰੂਰੀ ਹੈ। ਪਹਿਲਾ, ਸੰਵਿਧਾਨਕ ਪੱਧਰ: ਭਾਰਤੀ ਸੰਵਿਧਾਨ ਦੀ ਪੂਰੀ ਲਾਗੂਤਾ ਤੇ ਵਿਸ਼ੇਸ਼ ਸੰਵਿਧਾਨਕ ਵਿਵਸਥਾ ਦਾ ਅੰਤ। ਦੂਜਾ, ਪ੍ਰਸ਼ਾਸਨਿਕ ਪੱਧਰ: पुराने

0: ਰਾਜ ਦਾ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੁਨਰਗਠਨ। ਤੀਜਾ, ਵਿਕਾਸ ਪੱਧਰ, ਸੜਕਾਂ, ਰੇਲ, ਉਦਯੋਗ, ਸੈਰ ਸਪਾਟਾ, ਸਿਹਤ, ਸਿੱਖਿਆ, ਖੇਤੀਬਾੜੀ ਅਤੇ ਡਿਜੀਟਲ ਸੇਵਾਵਾਂ ਵਿੱਚ ਨਿਵੇਸ਼ ਅਤੇ ਯੋਜਨਾਵਾਂ ਦਾ ਵਿਸਤਾਰ। ਇਹ ਤਿੰਨੇ ਪੱਖ ਇੱਕ ਦੂਜੇ ਨਾਲ ਜੁੜੇ ਹੋਏ ਨੇ।
1: ਕਿਸਨੇ ਸੋਚਾ ਥਾ ਕਿ ਕਭੀ ਕਸ਼ਮੀਰ ਆਰਟੀਕਲ 370 ਸੇ ਮੁਕਤ ਵੀ ਹੋ ਸਕਤਾ ਹੈ, ਲੇਕਿਨ ਆਜ ਕਸ਼ਮੀਰ ਔਰ ਦੇਸ਼ ਕੇ ਬੀਚ ਆਰਟੀਕਲ 370 ਕੀ ਵੋ ਦੀਵਾਰ ਗਿਰ ਚੁਕੀ ਹੈ। ਸਰਦਾਰ ਸਾਹਿਬ ਜਹਾਂ ਵੀ ਹੋਂਗੇ ਸਬਸੇ ਜ਼ਿਆਦਾ ਪ੍ਰਸੰਨਤਾ ਅਨੁਭਵ ਕਰਤੇ ਹੋਂਗੇ ਔਰ ਹਮ ਸਬ ਕੋ ਆਸ਼ੀਰਵਾਦ ਦੇਤੇ ਹੋਂਗੇ।
0: ਜਨਤਾ ਲਈ ਇਸ ਦਾ ਕੀ ਅਰਥ ਹੈ? ਆਮ ਨਾਗਰਿਕ ਲਈ ਕਿਸੇ ਵੀ ਵੱਡੇ ਸੰਵਿਧਾਨਕ ਬਦਲਾਅ ਦੀ ਅਸਲ ਕਸੌਟੀ ਇਹ ਹੁੰਦੀ ਹੈ ਕਿ ਉਸਦੀ ਜ਼ਿੰਦਗੀ ਵਿੱਚ ਕੀ ਸੁਧਾਰ ਆਇਆ। ਬੱਚਿਆਂ ਨੂੰ ਵਧੀਆ ਸਕੂਲ ਮਿਲੇ, ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲੇ, ਕਿਸਾਨ ਨੂੰ ਆਪਣੀ ਫਸਲ ਲਈ ਵਧੀਆ ਬਾਜ਼ਾਰ ਮਿਲਿਆ, ਸੜਕ ਅਤੇ ਆਵਾਜਾਈ ਸੁਧਰੀ, ਹਸਪਤਾਲ ਦੀ ਸਹੂਲਤ ਵਧੀ, ਸੈਲਾਨੀਆਂ ਦੀ ਗਿਣਤੀ ਵਧਣ ਨਾਲ ਸਥਾਨਕ ਲੋਕਾਂ ਦੀ ਆਮਦਨ ਵਧੀ, ਮਹਿਲਾਵਾਂ ਅਤੇ ਪਿਛੜੇ ਵਰਗਾਂ ਨੂੰ ਕਾਨੂੰਨੀ ਅਧਿਕਾਰਾਂ ਦੀ ਵਧੀਆ ਪਹੁੰਚ ਮਿਲੀ। ਇਹ ਸਾਰੇ ਕਿਸੇ ਵੀ ਵਿਕਾਸ ਦੀ ਯਾਤਰਾ ਨੂੰ ਮਾਪਣ ਲਈ ਮਹੱਤਵਪੂਰਨ ਨੇ। ਕਸ਼ਮੀਰ ਦੇ ਮੁਸਲਿਮ ਭਾਈਚਾਰੇ ਨੇ ਵੀ ਅਨੁਛੇਦ 370 ਦੇ ਹਟਾਏ ਜਾਣ ਦਾ ਸਵਾਗਤ ਕੀਤਾ।
2: ਜੰਮੂ ਕਸ਼ਮੀਰ ਕਾ ਹਰ ਬੱਚਾ ਹਿੰਦੂ, ਮੁਸਲਿਮ, ਸਿੱਖ, ਈਸਾਈ ਮੋਦੀ ਜੀ ਕੋ ਚਾਹਤੇ ਹੈ ਔਰ ਮੋਦੀ ਜੀ ਨੇ ਵਿਕਾਸ ਕੀਆ ਔਰ 370 ਤੋੜਨੇ ਕੇ ਬਾਅਦ ਜੰਮੂ ਕਸ਼ਮੀਰ ਮੇ ਵਿਕਾਸ ਹੁਆ ਹੈ। ਇਨ ਲੋਗੋਂ ਨੇ ਆਪਣੀ ਸਰਕਾਰ ਕੇ ਲੀਏ 370 ਕੋ ਮਜ਼ਬੂਤ ਰੱਖਣੇ ਕੀ ਕੋਸ਼ਿਸ਼ ਕੀ, ਐਸਾ ਕੁਛ ਨਹੀਂ ਹੈ। ਮੋਦੀ ਜੀ ਕੀ ਸਰਕਾਰ ਕੇ ਅੰਦਰ ਹਿੰਦੂ ਮੁਸਲਿਮ ਧਰਮ ਕੀ ਕੋਈ ਬਾਤ ਨਹੀਂ ਕੀ ਜਾਤੀ, ਕਿਉਂਕਿ ਨਰਿੰਦਰ ਮੋਦੀ ਜੀ ਨੇ ਔਰ ਜੰਮੂ ਕਸ਼ਮੀਰ ਕੀ ਜਨਤਾ ਨੇ ਇਹ ਫੈਸਲਾ ਤੈਅ ਕਰ ਦਿਆ, ਸਾਬਤ ਕਰ ਦਿਆ ਕਿ ਜੰਮੂ ਕਸ਼ਮੀਰ ਮੇਂ ਸਭ ਕਾ ਸਾਥ ਸਭ ਕਾ ਵਿਕਾਸ, ਇਹ ਮੋਦੀ ਜੀ ਕੀ ਬਾਤ ਹੈ। ਸਭ ਕਾ ਸਾਥ ਸਭ ਕਾ ਵਿਕਾਸ, ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਮੋਦੀ ਜੀ ਕੇ ਸਾਥ।
3: ਜੋ ਵੀ ਸ਼ਾਂਤੀ ਹੈ ਕਸ਼ਮੀਰ ਮੇਂ ਉਹ ਮੋਦੀ ਸਾਹਿਬ ਕੀ ਵਜ੍ਹਾ ਸੇ, ਮੋਦੀ ਸਾਹਿਬ ਕੀ ਵਜ੍ਹਾ ਸੇ। ਪੱਥਰਬਾਜ਼ੀ ਬਿਲਕੁਲ ਬੰਦ ਹੈ, ਆਹ ਪੱਥਰ ਕੋਈ ਨਹੀਂ ਮਾਰੇਗਾ, ਮਿਲਟੈਂਸੀ ਬਿਲਕੁਲ ਖਤਮ ਹੈ, ਯਹਾਂ ਜ਼ੀਰੋ ਹੈ, ਇਹ ਮੋਦੀ ਕੀ ਵਜ੍ਹਾ ਸੇ ਔਰ 370 ਜੋ ਹਟਾ ਦਿਆ ਉਸਕੀ ਵਜ੍ਹਾ ਸੇ।
4: ਆਜ ਕੀ ਡੇਟ ਮੇਂ ਦੇਖਾ ਜਾਏ ਕਿ ਲਾਲ ਚੌਕ ਮੇਂ ਜਾਈਏ, ਰਾਤ ਕੇ 12 ਵਜੇ ਤੱਕ ਬਾਜ਼ਾਰ ਖੁੱਲਾ ਰਹਿਤਾ ਹੈ। ਯਹਾਂ ਅਬ ਇਸ ਵਕਤ ਹੈ ਪੁਲਵਾਮਾ ਹੈ, ਯਹਾਂ ਸਕੂਲੇ ਬੰਦ ਰਹਿਤੀ ਥੀ, ਯਹਾਂ ਹੜਤਾਲ ਹੋਤੀ ਥੀ, ਤੋ ਆਜ ਕੀ ਡੇਟ ਮੇਂ ਲੋਕ ਸਕੂਨ ਕੀ ਜ਼ਿੰਦਗੀ ਜੀ ਰਹੇ ਹੈ, ਲੋਕ ਖੁਸ਼ ਹੈ, ਲੋਕ ਬਹੁਤ ਖੁਸ਼ ਹੈ।
0: 2019 ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਨਵਾਂ ਪ੍ਰਸ਼ਾਸਨਿਕ ਢਾਂਚਾ, ਕੇਂਦਰੀ ਕਾਨੂੰਨਾਂ ਦੀ ਵਿਆਪਕ ਲਾਗੂਤਾ, ਨਿਵੇਸ਼ ਨੀਤੀਆਂ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਅੱਗੇ ਵਧਾਇਆ ਗਿਆ। ਪ੍ਰਾਈਮ ਮਿਨਿਸਟਰਸ ਡਿਵੈਲਪਮੈਂਟ ਪੈਕੇਜ ਨਾਲ ਜੁੜੇ 63 ਵੱਡੇ ਪ੍ਰੋਜੈਕਟ, ਸੜਕਾਂ, ਬਿਜਲੀ, ਸਿਹਤ, ਸੈਰ ਸਪਾਟਾ, ਖੇਤੀਬਾੜੀ, ਬਾਗਬਾਨੀ ਅਤੇ ਹੁਨਰ ਵਿਕਾਸ ਵਰਗੇ ਖੇਤਰਾਂ ਵਿੱਚ ਲਾਗੂ ਕੀਤੇ ਗਏ। 2022 ਵਿੱਚ ਸਰਕਾਰੀ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ 53 ਪ੍ਰੋਜੈਕਟ 15 ਮੰਤਰਾਲੇ ਨਾਲ ਸੰਬੰਧਿਤ ਸਨ, ਜਿਨ੍ਹਾਂ ਦੀ ਲਾਗਤ ਲਗਭਗ 58,477 ਕਰੋੜ ਰੁਪਏ ਸੀ। 29 ਪ੍ਰੋਜੈਕਟ ਪੂਰੇ ਜਾਂ ਕਾਫ਼ੀ ਹੱਦ ਤੱਕ ਪੂਰੇ ਹੋ ਚੁੱਕੇ ਹਨ। 2026 ਦੀ ਸਰਕਾਰੀ ਜਾਣਕਾਰੀ ਵਿੱਚ ਲਗਭਗ 80,000 ਕਰੋੜ ਦੇ 63 ਵੱਡੇ ਵਿਕਾਸ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 51,000 ਕਰੋੜ ਰੁਪਏ ਤੋਂ ਵੱਧ ਨਿਵੇਸ਼ ਅਤੇ 53 ਪ੍ਰੋਜੈਕਟ ਪੂਰੇ ਹੋਣ ਦੀ ਜਾਣਕਾਰੀ ਦਿੱਤੀ ਗਈ। ਸਰਕਾਰੀ ਫੈਕਟ ਸ਼ੀਟ ਅਨੁਸਾਰ ਬਲਾਕ ਡਿਵੈਲਪਮੈਂਟ ਕਾਊਂਸਲ ਚੋਣਾਂ ਪਹਿਲੀ ਵਾਰ 2019 ਵਿੱਚ ਹੋਈਆਂ ਅਤੇ ਇਹਨਾਂ ਵਿੱਚ 98.3% ਵੋਟਰ ਟਰਨਆਊਟ ਦਰਜ ਕੀਤਾ ਗਿਆ। ਪੰਚਾਇਤ ਅਤੇ ਜ਼ਿਲ੍ਹਾ ਪੰਚਾਇਤ ਪੱਧਰ ਦੀਆਂ ਚੋਣਾਂ ਵੀ ਹੋਈਆਂ। ਇਸਦਾ ਮਤਲਬ ਇਹ ਹੈ ਕਿ ਸਥਾਨਕ ਪੱਧਰ ਤੇ ਪਾਣੀ, ਸੜਕਾਂ, ਸਫਾਈ, ਸਿੱਖਿਆ ਅਤੇ ਹੋਰ ਸਥਾਨਕ ਵਿਕਾਸੀ ਮੁੱਦਿਆਂ ਲਈ ਚੁਣੇ ਹੋਏ ਨੁਮਾਇੰਦਿਆਂ ਦੀ ਭੂਮਿਕਾ ਵਧੀ। 2020 ਦੀ ਸਰਕਾਰੀ ਫੈਕਟ ਸ਼ੀਟ ਦੇ ਅਨੁਸਾਰ 50 ਨਵੇਂ ਕਾਲਜਿਸ ਮਨਜ਼ੂਰ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 48 ਚਾਲੂ ਹੋ ਚੁੱਕੇ ਹਨ ਅਤੇ ਲਗਭਗ 6,700 ਵਿਦਿਆਰਥੀ ਇਹਨਾਂ ਵਿੱਚ ਪੜ੍ਹ ਰਹੇ ਸਨ। 2026 ਦੀ ਸਰਕਾਰੀ ਜਾਣਕਾਰੀ ਅਨੁਸਾਰ 2019 ਤੋਂ ਮਈ 2026 ਤੱਕ 41,000 ਤੋਂ ਵੱਧ ਸਰਕਾਰੀ ਨੌਕਰੀਆਂ ਪੈਦਾ ਹੋਣ ਅਤੇ ਪਿਛਲੇ 4 ਸਾਲਾਂ ਵਿੱਚ 9.81 ਲੱਖ ਤੋਂ ਵੱਧ ਲੋਕਾਂ ਨੂੰ ਸੈਲਫ ਇੰਪਲਾਇਮੈਂਟ ਓਪਰਚੁਨਿਟੀਜ਼ ਮਿਲਣ ਦੀ ਜਾਣਕਾਰੀ ਦਿੱਤੀ ਗਈ ਹੈ। ਅੰਕੜਿਆਂ ਦੀ ਇਹ ਤਸਵੀਰ ਦੱਸਦੀ ਹੈ ਕਿ 2019 ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਇਨਫਰਾਸਟ੍ਰਕਚਰ, ਟੂਰਿਜ਼ਮ, ਇੰਡਸਟਰੀਅਲ ਇਨਵੈਸਟਮੈਂਟ, ਕਨੈਕਟੀਵਿਟੀ, ਵੈਲਫੇਅਰ ਸਕੀਮਜ਼

0: ਅਤੇ ਲਾਅ ਐਂਡ ਆਰਡਰ ਨਾਲ ਜੁੜੇ ਕਈ ਖੇਤਰਾਂ ਵਿੱਚ ਤਬਦੀਲੀਆਂ ਦਰਜ ਕੀਤੀਆਂ ਗਈਆਂ ਹਨ।
1: ਇਨ ਦੋਨੋ ਅਨੁਛੇਦ ਕਾ ਦੇਸ਼ ਕੇ ਖਿਲਾਫ ਕੁਛ ਲੋਗੋ ਕੀ ਭਾਵਨਾਏ ਭੜਕਾਨੇ ਕੇ ਲੀਏ ਪਾਕਿਸਤਾਨ ਦੁਆਰਾ ਏਕ ਸ਼ਸਤ੍ਰ ਕੇ ਤੌਰ ਪਰ ਇਸਤੇਮਾਲ ਕੀਆ ਜਾ ਰਹਾ ਥਾ। ਇਸ ਕੀ ਵਜਹ ਸੇ ਪਿਛਲੇ ਤੀਨ ਦਸ਼ਕ ਮੈਂ ਲਗਭਗ 42,000 ਨਿਰਦੋਸ਼ ਲੋਕ 42,000 ਇਹ ਆਂਕੜਾ ਕਿਸੀ ਕੀ ਵੀ ਆਂਖ ਮੈਂ ਆਂਸੂ ਲਾ ਦੇਤਾ ਹੈ। 42,000 ਨਿਰਦੋਸ਼ ਲੋਗੋ ਕੋ ਆਪਣੀ ਜਾਨ ਗਵਾਨੀ ਪੜੀ। ਜੰਮੂ ਕਸ਼ਮੀਰ ਔਰ ਲਦਾਖ ਕਾ ਵਿਕਾਸ ਉਸ ਗਤੀ ਸੇ ਨਹੀਂ ਹੋ ਪਾਇਆ ਜਿਸਕਾ ਵੋ ਹੱਕਦਾਰ।
0: ਇਸ ਲਈ ਧਾਰਾ 370 ਤੋਂ ਬਾਅਦ ਦਾ ਦੌਰ ਸਿਰਫ ਸੰਵਿਧਾਨਿਕ ਬਦਲਾਅ ਵਜੋਂ ਨਹੀਂ ਸਗੋਂ ਪ੍ਰਸ਼ਾਸਨਿਕ ਅਤੇ ਆਰਥਿਕ ਪੁਨਰਗਠਨ ਦੇ ਦੌਰ ਵਜੋਂ ਵੀ ਦੇਖਿਆ ਜਾ ਸਕਦਾ ਹੈ। ਧਾਰਾ 370 ਕਾਰਨ ਵਾਲਮੀਕੀ ਸਮਾਜ ਸਿਰਫ ਸਫਾਈ ਕਰਮਚਾਰੀ ਹੀ ਬਣ ਸਕਦਾ ਸੀ, ਉਹਨਾਂ ਦੇ ਬੱਚੇ ਡਾਕਟਰ ਨਹੀਂ ਬਣ ਸਕਦੇ ਸਨ, ਗੋਰਖਾ ਸਮਾਜ ਨੂੰ ਵੋਟ ਦਾ ਅਧਿਕਾਰ ਨਹੀਂ ਸੀ। ਅੱਜ ਉਹਨਾਂ ਨੂੰ ਨੌਕਰੀ, ਜ਼ਮੀਨ ਖਰੀਦਣ ਅਤੇ ਵੋਟ ਦਾ ਪੂਰਾ ਅਧਿਕਾਰ ਮਿਲਿਆ ਹੈ। ਇਹ ਸੱਚਾ ਸਮਾਜਿਕ ਨਿਆਂ ਹੈ। ਜੰਮੂ ਕਸ਼ਮੀਰ ਭਾਰਤ ਦੇ ਇਤਿਹਾਸ, ਭੂਗੋਲ, ਸੱਭਿਆਚਾਰ ਅਤੇ ਰਾਸ਼ਟਰੀ ਸੁਰੱਖਿਆ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਧਾਰਾ 370 ਨਾਲ ਜੁੜੀ ਵਿਵਸਥਾ ਦਾ ਇਤਿਹਾਸ ਕਈ ਦਹਾਕਿਆਂ ਤੱਕ ਸੰਵਿਧਾਨਕ ਅਤੇ ਰਾਜਨੀਤਿਕ ਚਰਚਾ ਦਾ ਵਿਸ਼ਾ ਰਿਹਾ। 5 ਅਗਸਤ 2019 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਇਸ ਵਿਵਸਥਾ ਵਿੱਚ ਵੱਡਾ ਬਦਲਾਅ ਕੀਤਾ। ਇਸ ਦੇ ਨਾਲ ਭਾਰਤੀ ਸੰਵਿਧਾਨ ਦੀ ਪੂਰੀ ਲਾਗੂਤਾ, ਜੰਮੂ ਕਸ਼ਮੀਰ ਦਾ ਪੁਨਰਗਠਨ ਅਤੇ ਕੇਂਦਰੀ ਕਾਨੂੰਨਾਂ ਤੇ ਯੋਜਨਾਵਾਂ ਦੀ ਵਿਆਪਕ ਪਹੁੰਚ ਦਾ ਨਵਾਂ ਪੜਾਅ ਸ਼ੁਰੂ ਹੋਇਆ।
1: ਮੈਂ ਸੰਵਿਧਾਨ ਕੇ ਪ੍ਰਕਾਸ਼ ਮੈਂ ਹੀ ਮੇਰੀ ਬਾਤੋਂ ਕੋ ਰੱਖਣਾ ਚਾਹਤਾ ਔਰ ਇਸ ਲਈ ਅਗਰ ਆਪ ਹਮਾਰੀ ਨੀਤੀਓਂ ਕੋ ਦੇਖੇਂਗੇ ਪਿਛਲੇ 10 ਸਾਲ ਦੇਸ਼ ਕੀ ਜਨਤਾ ਨੇ ਹਮੇ ਜੋ ਸੇਵਾ ਕਰਨੇ ਕਾ ਮੌਕਾ ਦਿਆ ਹੈ ਉਸ ਹਮਾਰੀ ਨਿਰਣਯੋਂ ਕੀ ਪ੍ਰਕਿਰਿਆ ਕੋ ਦੇਖੇਂਗੇ ਤੋ ਭਾਰਤ ਕੀ ਏਕਤਾ ਕੋ ਮਜ਼ਬੂਤੀ ਕੇ ਦੇਣੇ ਕਾ ਨਿਰੰਤਰ ਹਮ ਪ੍ਰਯਾਸ ਕਰਤੇ ਰਹੇ। ਆਰਟੀਕਲ 370 ਦੇਸ਼ ਕੀ ਏਕਤਾ ਮੇਂ ਰੁਕਾਵਟ ਬਣਾ ਪੜਾ ਥਾ, ਦੀਵਾਰ ਬਣਾ ਪੜਾ। ਦੇਸ਼ ਕੀ ਏਕਤਾ ਹਮਾਰੀ ਪ੍ਰਾਥਮਿਕਤਾ ਥੀ, ਜੋ ਕਿ ਹਮਾਰੀ ਸੰਵਿਧਾਨ ਕੀ ਭਾਵਨਾ ਥੀ ਔਰ ਇਸ ਲਈ ਧਾਰਾ 370 ਕੋ ਹਮਨੇ ਜ਼ਮੀਨ ਪੇ ਉਤਾਰ। ਦੇਸ਼ ਕੀ ਏਕਤਾ ਹਮਾਰੀ ਪ੍ਰਾਥਮਿਕਤਾ ਹੈ।
0: ਸੁਪਰੀਮ ਕੋਰਟ ਨੇ ਦਸੰਬਰ 2023 ਵਿੱਚ ਇਸ ਸੰਬੰਧੀ ਸੰਵਿਧਾਨਕ ਚੁਣੌਤੀਆਂ ਤੇ ਆਪਣਾ ਫੈਸਲਾ ਵੀ ਸੁਣਾਇਆ। ਅੱਜ ਇਸ ਬਦਲਾਅ ਦਾ ਮੁਲਾਂਕਣ ਕਰਦੇ ਸਮੇਂ ਸਾਨੂੰ ਭਾਵਨਾਵਾਂ ਦੇ ਨਾਲ ਨਾਲ ਅੰਕੜਿਆਂ ਅਤੇ ਜ਼ਮੀਨੀ ਹਕੀਕਤਾਂ ਨੂੰ ਵੀ ਦੇਖਣਾ ਚਾਹੀਦਾ ਹੈ। ਸੜਕਾਂ, ਰੇਲ, ਸਿਹਤ, ਸਿੱਖਿਆ, ਸੈਰ ਸਪਾਟਾ ਤੇ ਨਿਵੇਸ਼ ਵਿੱਚ ਹੋਈ ਤਰੱਕੀ ਮਹੱਤਵਪੂਰਨ ਹੈ, ਪਰ ਇਸ ਦੇ ਨਾਲ ਰੋਜ਼ਗਾਰ, ਸਮਾਜਿਕ ਸੁਰੱਖਿਆ, ਸ਼ਾਂਤੀ, ਵਾਤਾਵਰਣ ਅਤੇ ਸਮਾਨ ਵਿਕਾਸ ਵਰਗੇ ਮੁੱਦੇ ਤੇ ਲਗਾਤਾਰ ਧਿਆਨ ਦੇਣਾ ਜ਼ਰੂਰੀ ਹੈ। ਜਨ ਸੇਵਾ ਤੋਂ ਦੇਸ਼ ਸੇਵਾ ਦਾ ਮੂਲ ਸੰਦੇਸ਼ ਵੀ ਇਹੀ ਹੈ ਕਿ ਦੇਸ਼ ਦੀ ਤਰੱਕੀ ਦਾ ਅਸਲ ਮਤਲਬ ਹਰ ਨਾਗਰਿਕ ਤੱਕ ਵਿਕਾਸ, ਅਧਿਕਾਰ, ਮੌਕੇ ਅਤੇ ਸੁਰੱਖਿਆ ਦੀ ਪਹੁੰਚ ਹੋਣਾ ਹੈ। ਜੰਮੂ ਕਸ਼ਮੀਰ ਦੀ ਵਿਕਾਸ ਯਾਤਰਾ ਵੀ ਇਸੇ ਵੱਡੇ ਰਾਸ਼ਟਰੀ ਉਦੇਸ਼ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜਿੱਥੇ ਸੰਵਿਧਾਨਕ ਵਿਵਸਥਾ, ਲੋਕਤੰਤਰ, ਵਿਕਾਸ ਅਤੇ ਲੋਕ ਕਲਿਆਣਕਾਰ ਇਕੱਠੇ ਅੱਗੇ ਵਧਣ।

0: ਹੁਣ ਤੁਸੀਂ ਸੁਣ ਰਹੇ ਸੀ ਵਿਸ਼ੇਸ਼ ਪ੍ਰੋਗਰਾਮ ਜਨ ਸੇਵਾ ਤੋਂ ਦੇਸ਼ ਸੇਵਾ। ਅੱਜ ਦੀ ਇਸ ਲੜੀ ਤਹਿਤ ਤੁਸੀਂ ਤਾਰਾ 370 ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਪ੍ਰੋਗਰਾਮ ਦਾ ਪ੍ਰਸਾਰਣ ਆਕਾਸ਼ਵਾਣੀ ਜਲੰਧਰ ਦੇ ਨਾਲ ਨਾਲ ਆਕਾਸ਼ਵਾਣੀ ਦੇ ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਕੇਂਦਰਾਂ ਤੋਂ ਵੀ ਨਾਲੋਂ ਨਾਲ ਕੀਤਾ ਗਿਆ।
1: ਹੈਲੋ,
2: ਨਮਸਕਾਰ। ਭਾਰਤੀਯ ਦੂਰ ਸੰਚਾਰ ਨਿਯਾਮਕ ਪ੍ਰਾਧਿਕਰਣ ਆਪਕੋ ਯਾਦ ਦਿਲਾਤਾ ਹੈ ਕਿ ਆਪਕੇ ਮੋਬਾਈਲ ਨੰਬਰ ਪਰ ਅਸਾਮਾਨਯ ਉਪਯੋਗ ਕਾ ਪਤਾ ਚਲਾ ਹੈ ਔਰ ਸੇਵਾ ਆਜ ਨਿਲੰਬਿਤ ਕਰ ਦੀ ਜਾਏਗੀ। ਅਧਿਕ ਜਾਣਕਾਰੀ ਕੇ ਲਿਏ ਕਿਰਪਿਆ 9 ਦਬਾਏ।
3: ਸਾਵਧਾਨ, ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ, ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।

ਬਿਲਕੁਲ ਜੀ, ਆ ਜਾਓ ਤੁਸੀਂ ਵੀ ਸਾਡੇ ਇਸ ਸਟੂਡੀਓ ਦੇ ਵਿੱਚ। 2342173 ਨੰਬਰ ਕਰ ਰਿਹਾ ਤੁਹਾਡਾ ਇੰਤਜ਼ਾਰ, ਅਤੇ ਨਾਲ ਏਰੀਆ ਕੋਡ ਵੀ ਲਗਾਉਣਾ ਹੈ 0181। ਅਤੇ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਲੈ ਕੇ ਮੈਂ ਹਾਜ਼ਰ ਪੂਜਾ ਹਾਂਡਾ। ਕਬੂਲ ਕਰੋ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ, ਅਤੇ ਹੁਣ ਤੁਹਾਡਾ ਇੰਤਜ਼ਾਰ ਤੁਹਾਡੀਆਂ ਫਰਮਾਇਸ਼ਾਂ ਦੇ ਨਾਲ, ਤੁਹਾਡੀਆਂ ਫੋਨ ਕਾਲਸ ਦੇ ਨਾਲ, ਅਤੇ ਤੁਹਾਡੇ ਇੰਤਜ਼ਾਰ ਨੂੰ ਖੂਬਸੂਰਤ ਬਣਾ ਰਿਹਾ ਅੱਜ ਦੇ ਇਸ ਪ੍ਰੋਗਰਾਮ ਦਾ ਪਹਿਲਾ ਗੀਤ। ਰਾਬਤਾ ਫਿਲਮ ਦੇ ਵਿੱਚੋਂ ਲਿਆ, ਯੋਬਿਨ ਨਟਿਆਲ ਦੀ ਆਵਾਜ਼ ਦੇ ਵਿੱਚ ਗਾਇਆ।

0: ਬਿਲਕੁਲ ਜੀ, ਜਦੋਂ ਕੋਈ ਪਿਆਰ ਦੇ ਨਾਲ ਬੁਲਾਉਂਦਾ ਹੈ ਤੇ ਫਿਰ ਸਾਹਮਣੇ ਵਾਲਾ ਵੀ ਖਿੱਚਿਆ ਚਲਾ ਆਉਂਦਾ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪਹਿਲੇ ਕਾਲਰ ਵੀ ਆ ਗਏ ਨੇ, ਕਾਲ ਮਿਲਾ ਕੇ 0181 2341173 ਨੂੰ। ਆਓ ਜਾਣਦੇ ਹਾਂ ਕੌਣ ਆਏ ਨੇ, ਕਿੱਥੋਂ ਆਏ ਨੇ। ਹੈਲੋ,
1: ਸਤਿ
0: ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਬਲਜੀਤ ਸਿੰਘ, ਪਿੰਡ ਬਜੀਤਪੁਰ ਧੋਮਾ ਭੈਣ ਜੀ।
0: ਜੀ ਬਲਜੀਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ, ਤੁਹਾਡੇ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਅੱਜ ਬਹੁਤ ਚਿਰਾਂ ਬਾਅਦ ਹੈਲੋ ਫਰਮਾਇਸ਼ ਤੇ ਆਏ
0: ਜੀ। ਬਹੁਤ ਬਹੁਤ ਸ਼ੁਕਰੀਆ। ਦੱਸੋ ਕਿਹੜੀ ਫਰਮਾਇਸ਼ ਦੇ ਨਾਲ ਆਏ ਹੋ?
1: ਪ੍ਰਧਾਨ ਮਹੇਸ਼ ਕੌਰ ਦਾ ਗੀਤ ਹੈ ਜੀ, ਮੇਰੇ ਹੱਥੋਂ ਮੈਂ ਨੌਣਾ ਚੂੜੀਆਂ।
0: ਲਓ ਜੀ, ਗੀਤ ਤੁਹਾਡੇ ਤੱਕ ਆ ਗਿਆ। ਹੁਣੇ ਚੂੜੀਆਂ 9 ਹੈ, 11 ਹੈ ਜਾਂ 12 ਹੈ, ਤੁਸੀਂ ਗਿਣਤੀ ਕਰ ਲੈਣਾ, ਠੀਕ ਹੈ। ਗੀਤ ਤੁਹਾਡੀ ਪਸੰਦ ਹੈ ਲਤਾ ਜੀ ਦੀ ਆਵਾਜ਼ ਦੇ ਵਿੱਚ, ਚਾਂਦਨੀ ਫਿਲਮ ਦੇ ਵਿੱਚੋਂ ਤੁਹਾਡੇ ਤੱਕ ਪਹੁੰਚ ਰਿਹਾ।

0: ਜੀ ਚੂੜੀਆਂ ਜਿੱਥੇ ਸ਼ਿੰਗਾਰ ਦਾ ਵਧੀਆ ਜਿਹੜਾ ਸਮਾਨ ਸਮਝਿਆ ਜਾਂਦੀਆਂ ਨੇ, ਤੁਹਾਡੇ ਬਾਹਾਂ ਦੀ ਖੂਬਸੂਰਤੀ ਨੂੰ ਵਧਾ ਦਿੰਦੀਆਂ ਨੇ, ਤੁਹਾਡੇ 16 ਸ਼ਿੰਗਾਰ ਦੇ ਵਿੱਚ ਰੰਗ ਭਰ ਦਿੰਦੀਆਂ ਨੇ, ਉੱਥੇ ਕਹਿੰਦੇ ਨੇ ਕਿ ਇਹਨਾਂ ਚੂੜੀਆਂ ਦੀ ਖਣਕ ਦੇ ਨਾਲ ਵੀ ਤੁਹਾਡੇ ਜਿਹੜੇ ਕੰਨਾਂ ਨੂੰ ਉਹ ਸਕੂਨ ਮਿਲਦਾ ਹੈ, ਅਤੇ ਸਕੂਨ ਤਾਂ ਗੀਤਾਂ ਨੂੰ ਸੁਣ ਕੇ ਵੀ ਮਿਲ ਜਾਂਦਾ, ਅਤੇ ਜਦੋਂ ਗੀਤ ਆਪਣੀ ਪਸੰਦ ਦਾ ਫਿਰ ਆਪਣੇ ਨਾਮ ਪਤਾ ਗ੍ਰਾਮ ਦੇ ਨਾਲ ਸੁਣਨ ਨੂੰ ਮਿਲ ਜਾਏ ਤਾਂ ਫਿਰ ਤਾਂ ਬਾਤ ਹੀ ਕਿਆ ਹੈ ਜੀ। ਸਾਡੇ ਅਗਲੇ ਕਾਲਰ ਆ ਗਏ ਨੇ ਆਪਣੀ ਪਸੰਦ ਦੇ ਨਾਲ, ਆਪਣੀ ਫਰਮਾਇਸ਼ ਦੇ ਨਾਲ। ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਡਮ ਜੀ, ਸ਼ਾਮ ਲਾਲ ਬੋਲਦਾ, ਮੰਡੀ ਕੇਸਰੀ ਸਿੰਘਪੁਰ, ਜ਼ਿਲ੍ਹਾ ਸ੍ਰੀ ਗੰਗਾ ਨਰਾਸਣ ਜੀ।
0: ਜੀ ਸ਼ਾਮ ਲਾਲ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਬਹੁਤ ਬਹੁਤ ਧੰਨਵਾਦ ਮੈਡਮ ਜੀ।
0: ਕਿਹੜੇ ਗੀਤ ਦੇ ਨਾਲ ਆਏ ਹੋ?
1: ਮੈਡਮ ਜੀ, ਜਾਣੇ ਦੁਸ਼ਮਣ ਦਾ ਕੋਈ ਵੀ ਗੀਤ ਸੁਣਾ ਦਿਓ।
0: ਮੁਹੰਮਦ ਰਫੀ, ਆਸ਼ਾ ਭੋਸਲੇ ਤੇ ਸਾਥੀਆਂ ਦਾ ਗਾਇਆ ਗੀਤ ਜਾਣੀ ਦੁਸ਼ਮਣ ਫਿਲਮ ਦੇ ਵਿੱਚ ਤੁਹਾਡੇ ਤੱਕ ਪਹੁੰਚ ਰਿਹਾ। ਸ਼ੁਕਰੀਆ ਕਾਲ ਕਰਨ ਦੇ ਲਈ।

ਜੀ ਦੋਸਤੋ, ਰਿਸ਼ਤਿਆਂ ਦੇ ਵਿੱਚ ਹਲਕੀ ਫੁਲਕੀ ਨੋਕ ਝੋਕ ਕਦੇ ਕਦੇ ਰਿਸ਼ਤਿਆਂ ਨੂੰ ਹੋਰ ਗੂੜਾ ਅਤੇ ਪੱਕਾ ਕਰ ਦਿੰਦੀ ਹੈ। ਪਰ ਕਿਸੇ ਗੱਲ ਦੀ ਇੰਨੀ ਜ਼ਿਆਦਾ ਟੈਨਸ਼ਨ ਲੈ ਲੈਣੀ, ਇੰਨਾ ਜ਼ਿਆਦਾ ਸਟਰੈਸ ਲੈ ਲੈਣਾ, ਅਤੇ ਫਿਰ ਉਸ ਦੇ ਨਾਲ ਤਾਂ ਤੁਹਾਡੀ ਜ਼ਿੰਦਗੀ ਦਾ ਜਿਹੜਾ ਮਜ਼ਾ ਆ ਉਹ ਕਿਰਕਿਰਾ ਜਿਹਾ ਹੋ ਜਾਂਦਾ, ਕਿਉਂਕਿ ਤੁਹਾਡੀ ਟੈਨਸ਼ਨ ਦਾ ਅਸਰ ਦੂਜਿਆਂ ਦੇ ਉੱਤੇ ਜ਼ਰੂਰ ਪੈਂਦਾ। ਤੁਹਾਡੀ ਨੈਗੇਟਿਵਿਟੀ ਦੂਜਿਆਂ ਤੱਕ ਆਪਣੀ ਵਾਈਬਸ ਜ਼ਰੂਰ ਪਹੁੰਚਾ ਦਿੰਦੀ ਹੈ। ਸੋ ਹਮੇਸ਼ਾ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਰਹੋ, ਹੱਸਦੇ ਰਹੋ, ਮੁਸਕਰਾਉਂਦੇ ਰਹੋ, ਅਤੇ ਨਾਲ ਦੀ ਨਾਲ ਗੀਤਾਂ ਦੇ ਨਾਲ ਜੁੜੇ ਰਹੋ, ਕਿਉਂਕਿ ਗੀਤ ਵੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਪੋਜ਼ਿਟਿਵ ਵਾਈਬਸ ਦਿੰਦੇ ਨੇ। ਆਪਣੀ ਪਸੰਦ ਦੇ ਗੀਤ ਸੁਣੋ, ਚਾਹੇ ਉਹ ਕਿਸੇ ਵੀ ਦੌਰ ਦੇ ਹੋਣ, ਕਿਸੇ ਵੀ ਬੇਸ ਤੇ ਹੋਣ। ਤੁਸੀਂ ਹਲਕਾ ਸੰਗੀਤ ਸੁਣਨਾ ਪਸੰਦ ਕਰਦੇ ਹੋ, ਤੇਜ਼ ਸੰਗੀਤ ਸੁਣਨਾ ਪਸੰਦ ਕਰਦੇ ਹੋ।

ਜਦੋਂ ਉਸ ਤੋਂ ਦੋਸਤੀ ਹੋਵੇ, ਰਿਸ਼ਤਿਆਂ ਦੀ ਗੱਲ ਹੋਵੇ, ਤਾਂ ਕਹਿੰਦੇ ਨੇ ਕਿ ਇਹਨਾਂ ਨੂੰ ਸੰਭਾਲ ਕੇ ਹੀ ਰੱਖਣਾ ਚਾਹੀਦਾ ਹੈ, ਕਿਉਂਕਿ ਦੇਖੋ ਜਿਹੜਾ ਦੁਨੀਆ 'ਚੋਂ ਇੱਕ ਵਾਰੀ ਚਲਾ ਜਾਂਦਾ ਉਹ ਕਦੇ ਵੀ ਵਾਪਸ ਨਹੀਂ ਆਉਂਦਾ, ਨਾ ਹੀ ਉਹ ਵਾਪਸ ਆ ਕੇ ਦੱਸ ਸਕਦਾ ਹੈ ਕਿ ਤੁਹਾਨੂੰ ਜੋ ਉਸਦੀ ਇੰਨੀ ਫਿਕਰ ਹੈ ਕਿ ਉਸਦੇ ਲਈ ਇਹ ਸਭ ਠੀਕ ਹੈ ਜਾਂ ਨਹੀਂ ਹੈ, ਕਿਉਂਕਿ ਮੌਤ ਤੋਂ ਬਾਅਦ ਦਿੱਤੀ ਸ਼ਰਧਾਂਜਲੀ ਦਿੱਤਾ ਗਿਆ, ਮੋਢਾ ਵਹਾਏ ਗਏ ਹੰਝੂ ਉਸ ਇਨਸਾਨ ਤੱਕ ਕਦੇ ਨਹੀਂ ਪਹੁੰਚਦੇ। ਰਿਸ਼ਤਿਆਂ ਦੀ ਕਦਰ ਕਰਨੀ ਹੈ ਤਾਂ ਉਹਨਾਂ ਦੇ ਰਹਿੰਦਿਆਂ ਕਰੋ, ਕਿਉਂਕਿ ਅਰਥੀ ਨੂੰ ਕੀ ਪਤਾ ਕਿ ਕੌਣ ਨਾਲ ਖੜਾ ਹੈ ਜਾਂ ਕੌਣ ਨਹੀਂ। ਇਨਸਾਨ ਦੀ ਕੀਮਤ ਉਸਦੇ ਜਾਣ ਤੋਂ ਬਾਅਦ ਨਹੀਂ, ਉਸਦੇ ਜਿਉਂਦੇ ਜੀ ਸਮਝੋ। ਸੋ ਰਿਸ਼ਤਿਆਂ ਦੀ ਕਦਰ ਕਰੋ, ਇਨਸਾਨਾਂ ਦੀ ਕਦਰ ਕਰੋ, ਇਹੀ ਅਸੀਂ ਤਾਂ ਕਹਾਂਗੇ। ਅਤੇ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ 'ਤੇ ਇਸ ਵੇਲੇ ਹੈਲੋ ਫਰਮਾ

0: ਜੀ ਕੁਝ ਗੀਤ ਅਜਿਹੇ ਹੁੰਦੇ ਨੇ ਜਿਹੜੇ ਕਿ ਤੁਹਾਡੇ ਚਿਹਰੇ ਦੇ ਉੱਤੇ ਆਪਣੇ ਆਪ ਮੁਸਕਰਾਹਟ ਲੈ ਕੇ ਆਉਂਦੇ ਨੇ, ਇੰਨੀ ਵੱਡੀ ਸਾਰੀ ਮੁਸਕਰਾਹਟ ਆ ਜਾਂਦੀ ਹੈ ਇਸ ਗੀਤ ਨੂੰ ਸੁਣ ਕੇ ਜਾਂ ਦੇ ਜਦੋਂ ਵੀ ਦੇਖਣ ਦਾ ਮੌਕਾ ਮਿਲਦਾ ਵੀ ਅਮਿਤਾਭ ਬੱਚਨ ਸਾਹਿਬ ਦੀ ਐਕਟਿੰਗ ਬਾਕਮਾਲ ਇਸ ਗੀਤ ਦੇ ਵਿੱਚ, ਅਤੇ ਕਿਸ਼ੋਰ ਕੁਮਾਰ ਜੀ ਨੇ ਜੋ ਉਸ ਨੂੰ ਬਾਖੂਬੀ ਆਵਾਜ਼ ਦੇ ਨਾਲ ਜਿਹੜਾ ਗਾਇਆ ਹੈ ਜੀ, ਉਹ ਤਾਂ ਬਸ ਅਲੱਗ ਹੀ ਹੈ, ਹੈ ਨਾ। ਉਸ ਦਾ ਹਰ ਅੰਦਾਜ਼ ਸਾਨੂੰ ਲੱਗਦਾ ਹੈ ਕਿ ਬਿਲਕੁਲ ਅੱਖਾਂ ਦੇ ਸਾਹਮਣੇ ਜਿਹੜਾ ਹੈ ਉਹ ਨ੍ਰਿੱਤ ਕਰ ਰਿਹਾ ਹੈ ਅਤੇ ਆਵਾਜ਼ ਦੇ ਰਾਹੀਂ। ਅਤੇ ਅਗਲੀ ਆਵਾਜ਼ ਦੇ ਰਾਹੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕੌਣ ਆਏ ਨੇ, ਕਿਹੜੀ ਫਰਮਾਇਸ਼ ਦੇ ਨਾਲ ਆਏ ਨੇ, ਗੱਲਬਾਤ ਕਰਦੇ ਹਾਂ। ਹੈਲੋ,
1: ਨਮਸਕਾਰ ਮੈਮ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਜੀ ਸ਼ਾਂਤਰਾ ਸਿੰਘ ਹੁਸ਼ਿਆਰਪੁਰ ਤੋਂ ਸਰੋਜ ਕੁਮਾਰੀ ਬੋਲਦੀ ਹਾਂ
0: ਜੀ। ਸਰੋਜ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ।
0: ਪਹਿਲੀ ਵਾਰੀ ਫੋਨ ਮਿਲਿਆ?
1: ਹਾਂਜੀ ਮੈਮ, ਤੁਹਾਡੇ ਨਾਲ ਪਹਿਲੀ ਵਾਰੀ ਗੱਲ ਹੋ ਰਹੀ ਹੈ।
0: ਤੁਹਾਡੇ ਵਰਗੇ ਦੋਸਤ ਹੈ ਜੀ, ਤੁਹਾਡੇ ਵਰਗੇ ਚੋਣ ਵਾਲੇ ਨੇ ਜਿਹੜੇ ਨੰਬਰ ਮਿਲਾਉਂਦੇ ਨੇ, ਤੇ ਲਾਈਨ ਇੰਨੀ ਬਿਜ਼ੀ ਹੋ ਜਾਂਦੀ ਹੈ ਕਿ ਫਿਰ ਮਿਲਦਾ।

0: ਕਦੇ ਕਦੇ ਕਿਸੇ ਕਿਸੇ ਦਾ।
1: ਹਾਂਜੀ ਹਾਂਜੀ।
0: ਕੀ ਕਰਦੇ ਹੋ ਤੁਸੀਂ ਸਰੋਜ ਜੀ?
1: ਦੇਖੋ ਮੈਂ ਨਾ ਮੈਡੀਕਲ ਲਾਈਨ ਚ ਸੀ ਤਾਂ ਹੁਣ ਮੈਂ ਰਿਟਾਇਰ ਹਾਂ।
0: ਅੱਛਾ, ਚਲੋ ਹੁਣ ਤੁਹਾਨੂੰ ਰੀਟਾਇਰ ਲੱਗ ਗਏ ਨੇ, ਜ਼ਿੰਦਗੀ ਨੂੰ ਜਿਉਣ ਦਾ ਇੱਕ ਨਵਾਂ ਮੌਕਾ, ਇੱਕ ਨਵਾਂ ਫਲਸਫਾ ਤੁਹਾਡੇ ਸਾਹਮਣੇ ਹੈ ਜੀ।
1: ਹਾਂਜੀ ਹਾਂਜੀ।
0: ਤੇ ਆਪਣੇ ਇਸ ਫ੍ਰੀ ਟਾਈਮ ਦੇ ਵਿੱਚ ਕੀ ਕਰਦੇ ਹੋ?
1: ਫਿਰ ਵੀ ਮੇਰੇ ਕੋਲ ਕੋਈ ਨਾ ਕੋਈ ਗਾਹਕ ਆ ਜਾਂਦਾ, ਉਹਨੂੰ ਅਟੈਂਡ ਕਰ ਲਈਦਾ।
0: ਅੱਛਾ ਜੀ, ਯਾਨੀ ਕਿ ਫ੍ਰੀ ਹੋ ਕੇ ਵੀ ਫ੍ਰੀ ਨਹੀਂ ਹੋ, ਹਜੇ ਵੀ ਕੰਮ ਦੇ ਨਾਲ ਜੁੜੇ ਹੋਏ ਹੋ। ਵਧੀਆ ਗੱਲ ਹੈ ਜੀ, ਜ਼ਿੰਦਗੀ ਦੇ ਵਿੱਚ ਹਮੇਸ਼ਾ ਕੰਮਾਂ ਦੇ ਨਾਲ ਜੁੜੇ ਰਹਿਣਾ, ਕੁਝ ਨਾ ਕੁਝ ਕਰਦੇ ਰਹਿਣਾ ਜ਼ਰੂਰੀ ਬਹੁਤ ਹੈ। ਗੀਤ ਦੱਸੋ ਕਿਹੜਾ ਸੁਣੋਗੇ ਸਰੋਜ ਜੀ?
1: ਹਾਂਜੀ,
0: ਗੀਤ ਕਿਹੜੇ ਫਰਮਾਇਸ਼ ਲੈ ਕੇ ਆਏ ਹੋ ਤੁਸੀਂ? ਮੁਹੰਮਦ ਰਫੀ ਤੇ ਸੁਮਨ ਕਲਿਆਣਪੁਰ ਦੀਆਂ ਆਵਾਜ਼ਾਂ ਦੇ ਵਿੱਚ ਤੁਹਾਡੀ ਪਸੰਦ ਹੈ ਗੀਤ ਦਿਲ ਇੱਕ ਮੰਦਿਰ ਫਿਲਮ ਦੇ ਵਿੱਚੋਂ ਤੁਹਾਡੇ ਤੱਕ ਪਹੁੰਚ ਰਿਹਾ। ਸ਼ੁਕਰੀਆ ਕਾਲ ਕਰਨ ਦੇ ਲਈ, ਤੇ ਅੱਗੋਂ ਵੀ ਇਸੇ ਤਰ੍ਹਾਂ ਆਉਂਦੇ ਰਹੋਗੇ ਉਮੀਦ ਕਰਦੇ ਹਾਂ।

0: ਜੀ ਦੋਸਤੋ, ਸਮਾਂ, ਬੋਲੇ ਹੋਏ ਬੋਲ ਤੇ ਕੀਤਾ ਹੋਇਆ ਕਰਮ, ਜ਼ਿੰਦਗੀ ਦੇ ਉਹ ਤਿੰਨ ਤੱਤ ਹਨ ਜੋ ਇੱਕ ਵਾਰੀ ਲੰਘ ਜਾਣ ਤਾਂ ਦੁਬਾਰਾ ਕਦੇ ਵੀ ਵਾਪਸ ਨਹੀਂ ਲਿਆਂਦੇ ਜਾ ਸਕਦੇ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਵੀ ਸਮਾਂ ਬਿਲਕੁਲ ਖਤਮ ਹੋਣ ਵਾਲਾ ਹੈ ਤੇ ਜਾਂਦੇ ਜਾਂਦੇ ਇਸ ਪ੍ਰੋਗਰਾਮ ਦੇ ਵਿੱਚ ਆਖਰੀ ਕਾਲਰ ਆਏ ਨੇ, ਦੇਖਦੇ ਹਾਂ ਕੌਣ ਆਏ ਨੇ। ਹੈਲੋ
1: ਪੂਜਾ ਹਾਂਡਾ ਭੈਣ ਜੀ, ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਜੀ ਦਵਿੰਦਰਪਾਲ ਸ਼ਰਮਾ, ਪਿੰਡ ਰਾਮਾ, ਜ਼ਿਲ੍ਹਾ ਮੋਗਾ ਤੋਂ ਜੀ।
0: ਜੀ ਦਵਿੰਦਰ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਜੀ, ਸ਼ੁਕਰੀਆ ਤੁਹਾਡਾ।
0: ਕਿਹੜੀ ਫਰਮਾਇਸ਼ ਦੇ ਨਾਲ ਆਏ ਹੋ?
1: ਅੱਜ ਜੀ ਗਾਣਾ ਸੁਣਨਾ ਧਰਮਵੀਰ ਮੂਵੀ ਦਾ ਜੀ, ਹਮ ਬੰਜਾਰੋਂ ਕੀ ਬਾਤ ਮਤ ਪੁੱਛੋ ਜੀ।
0: ਲਤਾ ਮੰਗੇਸ਼ਕਰ, ਕਿਸ਼ੋਰ ਕੁਮਾਰ ਤੇ ਸਾਥੀਆਂ ਦਾ ਗਾਇਆ ਗੀਤ ਧਰਮਵੀਰ ਫਿਲਮ ਦੇ ਵਿੱਚ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ ਤੁਹਾਡਾ।
0: ਇਸ ਗੀਤ ਦੇ ਨਾਲ ਹੀ ਮੈਨੂੰ ਪੂਜਾ ਹਾਂਡਾ ਨੂੰ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਹੁਣ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ। ਫੇਰ ਮੌਕਾ ਮਿਲੇਗਾ, ਫੇਰ ਮਿਲਾਂਗੇ। ਉਦੋਂ ਤੱਕ ਲਈ ਤੁਸੀਂ ਸਾਰਿਆਂ ਨੇ ਰੱਖਣਾ ਆਪਣਾ ਖਿਆਲ। ਹੱਸਦੇ ਰਹੋ, ਵੱਸਦੇ ਰਹੋ, ਜ਼ਿੰਦਗੀ ਨੂੰ ਮਾਣਦੇ ਰਹੋ। ਜ਼ਿੰਦਗੀ ਜ਼ਿੰਦਾਬਾਦ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਅਤੇ ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਹੈ ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ, ਲਵਲੀ ਅਤੇ ਆਰਤੀ ਅਰੋੜਾ ਦਾ, ਜਲੰਧਰ ਤੋਂ ਮਾਇਰਾ ਤ੍ਰਿਪਤਾ ਦਾ। ਅਗਲੇ ਸਾਥੀ ਨੇ ਸਤੀਸ਼ ਕੁਮਾਰ ਬਾਂਸਲ ਪਿੰਡ ਸਾਵੰਤਖੇੜਾ ਤੋਂ ਮੰਡੀ ਡੱਬਵਾਲੀ ਤੋਂ ਲਿਖਦੇ ਨੇ। ਗੋਪਾਲਗੜ੍ਹ ਰਾਜਸਥਾਨ ਤੋਂ ਮੈਸੇਜ ਹੈ ਧਵਿੰਦਰ ਛੀਪਾ, ਕਪਿਲ ਛੀਪਾ, ਇਸ਼ਾਨ ਛੀਪਾ ਅਤੇ ਪੂਜਾ ਪਰਿਹਾਰ। ਜ਼ਿਲ੍ਹਾ ਰੋਪੜ ਤੋਂ ਮੈਸੇਜ ਹੈ ਜੀ ਪਿੰਡ ਪੱਕੂ ਮਾਜਰਾ ਤੋਂ ਸੁਰਿੰਦਰ ਸਿੰਘ, ਕੁਲਵੰਤ ਸਿੰਘ, ਸੁਖਜੋਤ ਸਿੰਘ, ਭੁਪਿੰਦਰ ਕੌਰ ਅਤੇ ਮਨਜੋਤ ਕੌਰ ਦਾ। ਪਿੰਡ ਚੰਦਬਾਜ਼ਾ ਫਰੀਦਕੋਟ ਤੋਂ ਅੰਗਰੇਜ਼ ਸਿੰਘ, ਗੇਜਾ, ਗੁਰਮਤ ਕੌਰ, ਜਗਪ੍ਰੀਤ ਸਿੰਘ, ਮਨਪ੍ਰੀਤ ਕੌਰ ਅਤੇ ਕਰਮਜੀਤ ਸਿੰਘ, ਨਾਲ ਹੀ ਚਰਨਜੀਤ ਕੌਰ ਅਤੇ ਨਵਕਿਰਤ, ਗੁਰਸੀਰਤ ਅਤੇ ਗੁਰਪ੍ਰਤਾਪ ਸਿੰਘ। ਅਗਲੇ ਸਾਥੀ ਨੇ ਪਿੰਡ ਬਟਾਲਾ ਤੋਂ ਰੋਹਿਤ, ਗੁੜੀਆ, ਪ੍ਰੀਤੀ, ਸੁਮਿਤ ਅਤੇ ਅਮਿਕਾ। ਪਿੰਡ ਖਾਰੀਆਂ ਢਾਣੀ ਜ਼ਿਲ੍ਹਾ ਸਿਰਸਾ ਤੋਂ ਲਿਖਦੇ ਨੇ ਜੀ ਸਤਵੀਰ ਸਿੰਘ ਬਿਜਾਰਨੀਆ, ਦੇਵਿੰਦਰ, ਰਾਜਪਾਲ, ਅਭਿਸ਼ੇਕ, ਪੂਜਾ, ਯੋਗੇਸ਼, ਆਰਜ਼ੂ ਅਤੇ

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਵਾਪਸ ਆਉਂਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ, ਨੇੜੇ BMC ਚੌਂਕ, ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਨਹੀਂ ਹੈ।
2: एक जमाने से कहानी है सुना रही आकाशवाणी।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਅਤੇ ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਹੈ ਗੁਰਦਾਸਪੁਰ ਤੋਂ ਪ੍ਰੀਤਮ ਦਾਸ ਅੰਗੁਰਾਨਾ, ਸੱਤਿਆ ਦੇਵੀ ਅੰਗੁਰਾਨਾ, ਵਾਨੀਆ ਅਤੇ ਅਰਮਾਨ ਦਾ। ਅਵਿਤਾਸ ਲਿਖਦੇ ਨੇ ਕੈਨੇਡਾ ਤੋਂ, ਅਤੇ ਕਾਕਾ ਦੈਵਿਕ ਅੰਗੁਰਾਨਾ। ਅਰਸ਼ਦੀਪ ਸਿੰਘ ਅਮਰਕੋਟ ਤੋਂ, ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਮੈਸੇਜ ਹੈ ਕੁਲਦੀਪ ਸਿੰਘ, ਰਾਜਵਿੰਦਰ ਕੌਰ, ਸੰਦੀਪ ਸਿੰਘ, ਜਸਕਰਨ ਸਿੰਘ, ਹਰਦੀਪ ਸਿੰਘ, ਮਨਰਾਜ ਵਿਰਕ ਕਾਲਾ ਮਿਸਤਰੀ ਅਤੇ ਜੱਗਾ ਮਿਸਤਰੀ ਦਾ। ਅਗਲੇ ਸਾਥੀ ਨੇ ਕ੍ਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਰਜਤ ਅਤੇ ਬੇਬੀ ਗਰੀਮਾ ਬਗੜੀਆ, ਪਿੰਡ ਬਾਂਡੀਵਾਲਾ, ਫਜ਼ਿਲਕਾ, ਪੰਜਾਬ ਤੋਂ। ਕਲਾਨੌਰ ਤੋਂ ਮੈਸੇਜ ਹੈ ਨਰਿੰਦਰ ਸ਼ਰਮਾ, ਕਿਰਨ ਸ਼ਰਮਾ, ਨਿਤਿਨ ਅਤੇ ਮਯੰਕ ਸ਼ਰਮਾ ਦਾ। ਅਤੇ ਅਗਲੇ ਸਾਥੀ ਨੇ ਰਮੇਸ਼ ਚੰਦਰ ਚੌਹਾਨ, ਮੋਹਿਨੀ ਚੌਹਾਨ, ਕਲਪੀ ਚੌਹਾਨ, ਬੇਬੀ ਗਰਵੀ, ਹਿਮਾਕਸ਼, ਸੂਰਿਆਨਗਰੀ, ਜੋਧਪੁਰ, ਰਾਜਸਥਾਨ ਤੋਂ। ਸੰਦੀਪ ਕੁਮਾਰ ਸਿਰੋਈਆ, ਸੰਜਨਾ ਸਿਰੋਈਆ, ਗੋਬਿੰਦ ਸਿਰੋਈਆ ਅਤੇ ਕੁਮਕੁਨ ਸਿਰੋਈਆ, ਇਹ ਲਿਖਦੇ ਨੇ ਜੀ ਫਾਜ਼ਿਲਕਾ ਤੋਂ। ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ ਤੋਂ ਮੈਸੇਜ ਹੈ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼ ਰਾਹੁਲ, ਪ੍ਰਿਯੰਕਾ, ਮੰਨਤ, ਗੁਰਕਿਰਤ ਰਾਹੁਲ ਅਤੇ ਗੁਰਸ਼ਬਦ ਸਿੰਘ ਰਾਹੁਲ ਦਾ। ਅਗਲੇ ਸਾਥੀ ਨੇ ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ, ਪਿੰਗਾਵਾਲਾ ਚੌਂਕ ਗੁਰਾਇਆ ਤੋਂ, ਰਜਿੰਦਰ ਪਾਬਲਾ, ਹਰਮਨ ਪਾਬਲਾ, ਰੀਤੂ ਸੈਣੀ, ਗੁਰਮਨ ਸੈਣੀ, ਗ੍ਰੀਨ ਪਾਰਕ ਕਲੋਨੀ ਪਟਿਆਲਾ ਤੋਂ। ਪਿੰਡ ਚਾਂਦਮਾਰੀ ਤੋਂ ਲਿਖਦੇ ਨੇ ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਦਾ, ਮਮਤਾ ਰਾਣੀ, ਅਭਿਸ਼ੇਕ ਮਿੱਦਾ ਅਤੇ ਦਿਵਿਆ, ਮੁਹੰਮਦ ਸਈਦ ਅਬਾਸੀ, ਨਿਗਹਤ ਪਰਵੀਨ ਅਬਾਸੀ, ਸ਼ਾਹਨਵਾਜ਼, ਸਰਫਰਾਜ਼, ਫਰਦੀਨ, ਸੁਹਾਨ, ਅਰਜਾਨ, ਅਬਾਨ ਅਬਾਸੀ, ਇਹ ਲਿਖਦੇ ਨੇ ਜੀ ਉਪਰਕੋਟ ਮੁਹੱਲਾ, ਚੌਖੁੰਟੀ, ਬੁਲੰਦਸ਼ਹਿਰ ਤੋਂ। ਅਤੇ ਅਗਲੇ ਸਾਥੀ ਨੇ ਪਿੰਡ ਕੁੜੀਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ, ਸਰਦਾਰ ਮਲਕੀਤ ਸਿੰਘ ਕੁੜੀਆਣਾ, ਮਨਜੀਤ ਕੌਰ ਬਠਿੰਡਾ ਤੋਂ ਲਿਖਦੇ ਨੇ ਦੀਪਿੰਦਰ ਸਿੰਘ, ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ, ਦਰਸ਼ਨ ਸਿੰਘ ਅਤੇ ਸੁਖਦੇਵ ਸਿੰਘ ਚਹਿਲ। ਅਗਲੇ ਸਾਥੀ ਨੇ ਜੀ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ, ਸਰਬਜੀਤ ਸਿੰਘ ਜੋਸਨ, ਸਰਬਜੀਤ ਕੌਰ ਜੋਸਨ, ਗੁਰਮਨ ਸਿੰਘ ਮੈਲਬਰਨ ਆਸਟ੍ਰੇਲੀਆ ਤੋਂ, ਅਦਰਸ਼ਪਾਲ ਸਿੰਘ ਜੋਸਨ ਵੈਂਕੂਵਰ ਕੈਨੇਡਾ ਤੋਂ, ਰੋਬਿਨ ਸਿੰਘ ਜੋਸਨ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਹਰਭਜਨ ਮਾਨ ਦੀ ਆਵਾਜ਼ ਵਿੱਚ।
1: ਨਿਰੰਜਨ ਔਲਖ ਨਿਰੰਜਨ ਔਲਖ ਨਿਰੰਜਨ ਔਲਖ ਨਿਰੰਜਨ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਤੇ ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਮੂੰਗੀ ਪੈਠਣ ਮਹਾਰਾਸ਼ਟਰ ਤੋਂ ਬਾਬਾ ਸਾਹਿਬ ਕੰਗਣਕਰ ਸਾਖਰਭਾਈ ਕੰਗਣਕਰ ਪਰਮੇਸ਼ਵਰ ਰੋਹਿਣੀ ਸ਼੍ਰਾਵਣੀ ਈਸ਼ਵਰੀ ਅਤੇ ਕੰਗਣਕਰ ਦਾ ਅਗਲੇ ਸਾਥੀ ਨੇ ਬਾਘਾਪੁਰਾਣਾ ਤੋਂ ਸਤਨਾਮ ਸਿੰਘ ਰੱਖਰਾ ਅਮਰਜੀਤ ਕੌਰ ਰੱਖਰਾ ਤੇਗ ਫਤਿਹ ਸਿੰਘ ਜਸਗੁਨ ਅਤੇ ਡਾਬਕੀ ਰੋਡ ਅਕੋਲਾ ਤੋਂ ਸੁਸ਼ੀਲਾ ਦੇਵੀ ਮੰਦੂਰਕਰ ਸਦਾਨੰਦ ਮੰਦੂਰਕਰ ਅਤੇ ਕੁਮਾਰ ਗੌਰਵ ਮੰਦੂਰਕਰ ਅਗਲੀ ਫਰਮਾਇਸ਼ ਆਈ ਹੈ ਸਦਰ ਬਾਜ਼ਾਰ ਮਾਰਵਾੜ ਬਿਲਾੜਾ ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ ਜੈ ਨਾਰਾਇਣ ਚੌਹਾਨ ਤਰੁਣ ਚੌਹਾਨ ਅਤੇ ਪ੍ਰਤੀਕ ਚੌਹਾਨ ਦੀ ਪਿੰਡ ਖਾਨੇ ਕੀ ਡਾਬ ਮਲੋੜ ਤੋਂ ਲਿਖਦੇ ਨੇ ਸ਼ਮਸ਼ੇਰ ਸਿੰਘ ਕੌਲਦਰ ਜਸਵਿੰਦਰ ਕੌਰ ਮਨਰੀਤ ਕੌਰ ਕਰਨ ਪ੍ਰਤਾਪ

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ ਅਤੇ ਪ੍ਰੋਗਰਾਮ 'ਚ ਚੱਲਦੇ ਚੱਲਦੇ ਥੋੜ੍ਹੇ ਜਿਹੇ ਮੈਸੇਜਿਸ ਹੋਰ ਲੈ ਲੈਂਦੇ ਹਾਂ ਜੀ। ਅਗਲਾ ਮੈਸੇਜ ਹੈ ਜੀ ਆਰ ਪੌਲ ਦਾ ਸਰਾਭਾ ਨਗਰ ਲੁਧਿਆਣਾ ਤੋਂ। ਕ੍ਰਿਸ਼ਨ ਲਾਲ, ਰਾਜੂ, ਦੀਪੂ ਅਤੇ ਸ਼ੀਤਲ ਸ਼ਾਰਦਾ ਵਿਵਾਨ ਗੋਪਾਲ ਇਹ ਲਿਖਦੇ ਨੇ ਪਿੰਡ ਮੱਖਣਪੁਰ ਬਿਸ਼ਨਾ ਜੰਮੂ ਤੋਂ। ਵਿਨੋਦਪੁਰੀ, ਵੀ ਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀ ਕੇ ਪੁਰੀ, ਕੈਲਾਸ਼ਪੁਰੀ, ਨੀਲਮਪੁਰੀ, ਰਾਮਾਪੁਰੀ, ਪਾਲੀ ਅਤੇ ਸੁਨੀਲ ਪਾਠਕ ਇਹ ਲਿਖਦੇ ਨੇ ਜੀ ਫਤਿਹਗੜ੍ਹ ਲੁਧਿਆਣਾ ਤੋਂ। ਰਕੇਸ਼, ਨਰੇਸ਼, ਜਗਦੀਸ਼, ਬਲਦੇਵ ਪ੍ਰੇਮੀ ਇਹਨਾਂ ਦਾ ਮੈਸੇਜ ਆਇਆ ਜੀ ਜੰਡਵਾਲਾ ਤੋਂ। ਅਤੇ ਅਗਲੇ ਸਾਥੀ ਨੇ ਪਿੰਡ ਡਾਕਖਾਨਾ ਨਿੱਕੀ ਮਿਆਨੀ ਤਹਿਸੀਲ ਭੁਲੱਥ ਜ਼ਿਲ੍ਹਾ ਕਪੂਰਥਲਾ ਤੋਂ ਚਮਨ ਲਾਲ ਗਾਂਧੀ, ਧਰਮਪਾਲ ਗਾਂਧੀ, ਦਾਨਿਸ਼, ਵਨੀਤਾ ਅਤੇ ਕਸ਼ਿਸ਼ ਗਾਂਧੀ ਅਤੇ ਨਾਲ ਹੀ ਮਿੰਕਲ ਗਾਂਧੀ। ਅਗਲੇ ਸਾਥੀ ਨੇ ਮੋਹਾਲੀ ਤੋਂ ਅਮਰਦੀਪ ਸਿੰਘ ਸੈਣੀ, ਲਾਭ ਕੌਰ ਸੈਣੀ, ਜੀਵਨਜੋਤ ਕੌਰ ਸੈਣੀ ਅਤੇ ਸੈਵੀ ਸੈਣੀ। ਅਤੇ ਅਗਲੀ ਫਰਮਾਇਸ਼ ਹੈ ਰਾਮਪਾਲ ਸ਼ਰਮਾ ਫਿਰੋਜ਼ਪੁਰ ਤੋਂ ਲਿਖਦੇ ਨੇ, ਅਤੇ ਨਾਲ ਹੀ ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਸ਼ਿਖਾ ਸੰਧੂ ਅਤੇ ਪ੍ਰਤੀਸ਼ਾ ਸੰਧੂ ਅਤੇ ਮੈਕਸ ਇਹ ਮੈਸੇਜ ਹੈ ਜੀ ਨਵਾਂਸ਼ਹਿਰ ਤੋਂ। ਅਤੇ ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਲੈਂਦੇ ਹਾਂ ਜੀ ਜੋ ਆਇਆ ਹੈ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਦਾ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਖੀਰਲਾ ਗੀਤ ਸੁਣਦੇ ਹਾਂ ਕਵਰ ਗਰੇਵਾਲ ਦੀ ਆਵਾਜ਼ ਵਿੱਚ। ਇਸ ਦੇ ਨਾਲ ਹੀ ਮੈਨੂੰ ਨਿਧੀ ਚੁਗ ਨੂੰ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਦੇਣਾ। ਨਮਸਕਾਰ।

0: नमस्कार वस्ते वेड़े लैके मैं गगन हाजिर
1: और गगन दे नाल मैं ज्योति भी हाजिर हाँ जी। गगन की हाल चाल ने?
0: बहुत वधिया हाल चाल ने जी। और जदों असीं एक दूसरे नूं मिलदे हां, साडे स्रोते साडा प्रोग्राम सुनदे ने और मन दीआं गल्लां सांझीआं हुंदीआं, उस वेले साडे हाल चाल होर वी बहुत खूबसूरत हो जांदे ने।
1: बहुत सोहणी गल कीती। और इस दे नाल ही ना गगन, जिस तरीके दा साडा मन हुंदा ना, जिस तरीके दे साडे विचार हुंदे ने, साडा आस पास दा माहौल किस तरीके दा हुंदा है, ਉਹਦੇ ਮੁਤਾਬਿਕ ਵੀ ਸਾਡੀ ਹਾਲ ਸਾਡੇ ਚਾਲ ਜਿਹੜੇ ਨੇ ਉਹ ਬਦਲਦੇ ਰਹਿੰਦੇ ਨੇ।
0: ਬਿਲਕੁਲ, ਅਸੀਂ ਸਵੱਛਤਾ ਦੀ ਗੱਲ ਤਾਂ ਅਕਸਰ ਕਰਦੇ ਹੀ ਰਹਿੰਦੇ ਹਾਂ ਕਿ ਆਸ ਪਾਸ ਦੀ ਸਫਾਈ ਰੱਖੋ, ਘਰ ਦੀ ਸਫਾਈ ਰੱਖੋ, ਘਰ 'ਚੋਂ ਕੂੜਾ ਇਕੱਠਾ ਕਰਕੇ ਬਾਹਰ ਨਾ ਸੁੱਟੋ, ਉਹਦੀ ਪੂਰੀ ਨਿਕਾਸੀ ਕੀਤੀ ਜਾਏ, ਆਪਣੇ ਕੂਲਰ ਦੇ ਵਿੱਚੋਂ ਪਾਣੀ ਕੱਢ ਕੇ ਉਹਨੂੰ ਸੁਕਾਇਆ ਜਾਏ, ਵੱਖ ਵੱਖ ਤਰ੍ਹਾਂ ਦੀਆਂ ਮੱਛਰਦਾਨੀਆਂ ਲਗਾਈਆਂ ਜਾਣ, ਬਹੁਤ ਗੱਲਾਂ ਕਰਦੇ ਹਾਂ ਅਸੀਂ, ਉਹ ਬਹੁਤ ਜ਼ਿਆਦਾ ਜ਼ਰੂਰਤ ਹੈ।
1: ਦੇਖੋ ਅਸੀਂ ਇਸ ਲਈ ਗੱਲ ਕਰਦੇ ਹਾਂ ਕਿ ਸਵੱਛਤਾ ਦਾ ਜਿਹੜਾ ਇਹ ਸੁਨੇਹਾ ਹੈ ਹਰ ਘਰ ਵਿੱਚ ਪਹੁੰਚਣਾ ਬਹੁਤ ਜ਼ਰੂਰੀ ਹੈ। ਸਵੱਛਤਾ ਨੂੰ ਹਰ ਕੋਈ ਆਪਣੀ ਆਦਤ ਬਣਾਵੇ, ਅਸੀਂ ਸਵੱਛਤਾ ਵਜੋਂ ਹੀ ਜਾਣੇ ਜਾਈਏ, ਇਹ ਤਾਂ ਬਹੁਤ ਜ਼ਰੂਰੀ ਹੈ। ਕਿਉਂਕਿ ਦੇਖੋ ਜਦੋਂ ਸਾਡੇ ਆਸ ਪਾਸ ਗਗਨ ਸਵੱਛਤਾ ਹੁੰਦੀ ਹੈ, ਸਾਫ਼ ਸਫਾਈ ਹੁੰਦੀ ਹੈ, ਹਰਿਆਵਲ ਹੁੰਦੀ ਹੈ, ਸਾਡਾ ਮਨ ਖੁਸ਼ ਰਹਿੰਦਾ ਹੈ ਔਰ ਅਸੀਂ ਉਸ ਵੇਲੇ ਸਿਹਤਯਾਬ ਵੀ ਰਹਿੰਦੇ ਹਾਂ।
0: ਬਿਲਕੁਲ ਜੀ, ਔਰ ਆਸ ਪਾਸ ਦੀ ਸਵੱਛਤਾ ਨਾਲੋਂ ਮਨ ਦੀ ਸਵੱਛਤਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ।
1: ਬਿਲਕੁਲ,
0: ਕਿਸੇ ਨਾਲ ਮਨ ਮੁਟਾਵ ਹੋ ਗਿਆ ਅਤੇ ਅੱਜ ਉਹਨੂੰ ਵੀ ਸਾਫ਼ ਕਰ ਦਿਓ, ਮਨ ਵਿੱਚ ਕੋਈ ਗੁੱਸਾ ਹੈ ਤਾਂ ਉਹ ਵੀ ਭੁੱਲ ਜਾਓ, ਇਹ ਅੰਦਰ ਦੀ ਸਾਫ਼ ਸਫਾਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ।
1: ਗਗਨ, ਅਸੀਂ ਬਹੁਤ ਸਾਰੇ ਤਣਾਅ ਪਾਲੇ ਹੋਏ ਸਾਰਿਆਂ ਨੇ, ਹੈ ਨਾ, ਬਹੁਤ ਸਾਰੀਆਂ ਗੱਲਾਂ ਅਸੀਂ ਆਪਣੇ ਮਨ ਦੇ ਵਿੱਚੋਂ ਮਨਾਂ 'ਚੋਂ ਕੱਢਦੇ ਹੀ ਨਹੀਂ ਹਾਂ, ਹੈ ਨਾ, ਮਨ ਮੁਟਾਵ ਰੱਖਦੇ ਹਾਂ, ਕਈ ਵਾਰੀ ਈਰਖਾ ਹੋ ਜਾਂਦੀ ਹੈ ਕਿਸੇ ਦੋ ਇਨਸਾਨਾਂ ਦੇ ਵਿੱਚ। ਸੋ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਮਨ ਨੂੰ ਜ਼ਰਾ ਸਾਫ਼ ਰੱਖ ਲਈਏ। ਔਰ ਦੇਖੋ ਜਦੋਂ ਅਸੀਂ ਮਨ ਨੂੰ ਸਾਫ਼ ਰੱਖਾਂਗੇ ਨਾ ਤਾਂ ਸਾਡਾ ਮਨ ਆਪਣੇ ਆਪ ਸ਼ਾਂਤ ਹੋ ਜਾਏਗਾ।
0: ਬਿਲਕੁਲ ਜੀ, ਸੋ ਸਵੱਛਤਾ ਤਾਂ ਚਾਹੀਦੀ ਹੈ ਪਰ ਅੰਦਰੋਂ ਬਾਹਰੋਂ ਸਾਨੂੰ ਦੋਨੋਂ ਹੀ ਚਾਹੀਦੀ ਹੈ।
1: ਬਿਲਕੁਲ ਜੀ, ਅਸੀਂ ਖੁਸ਼ਹਾਲ ਵੀ ਹੋ ਜਾਵਾਂਗੇ, ਤਰੋਤਾਜ਼ਾ ਹੋ ਜਾਵਾਂਗੇ, ਖੁਸ਼ ਹੋ ਜਾਵਾਂਗੇ। ਔਰ ਦੇਖੋ ਜਦੋਂ ਅਸੀਂ ਸਵੱਛਤਾ ਦੀ ਗੱਲ ਕਰਦੇ ਹਾਂ ਨਾ ਅਤੇ ਆਸ ਪਾਸ ਦੇ ਮਾਹੌਲ ਦੀ, ਪਰਿਆਵਰਨ ਦੀ ਗੱਲ ਕਰਦੇ ਹਾਂ ਤਾਂ ਉਸਨੂੰ ਹਰਾ ਭਰਾ ਰੱਖਣਾ ਬਹੁਤ ਜ਼ਰੂਰੀ ਹੈ, ਤਾਂ ਕਿ ਸਾਡਾ ਹਵਾ ਪਾਣੀ ਸਾਫ਼ ਸਵੱਛ ਰਹੇ ਔਰ ਸਾਨੂੰ ਆਕਸੀਜਨ ਜਿਹੜੀ ਹੈ ਉਹ ਵੱਧ ਤੋਂ ਵੱਧ ਮਿਲੇ।
0: ਬਿਲਕੁਲ ਜੀ, ਔਰ ਸਾਡੇ ਜਿਹੜੇ ਜੰਗਲ ਹਨ ਔਰ ਜੰਗਲ ਵਿੱਚ ਰਹਿਣ ਵਾਲੇ ਸਾਡੇ ਜੀਵ ਜਿਹੜੇ ਨੇ ਉਹ ਵੀ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਨੇ ਇਸ ਪੂਰੀ ਧਰਤੀ ਦੀ ਸਰਵਾਈਵਲ ਦੇ ਲਈ। ਇਸੇ ਕਰਕੇ 2 ਤੋਂ ਲੈ ਕੇ 8 ਤੱਕ ਅਸੀਂ ਵਾਈਲਡ ਲਾਈਫ ਵੀਕ ਵੀ ਮਨਾ ਰਹੇ ਹਾਂ ਅਤੇ ਉਹਦਾ ਮੁੱਖ ਥੀਮ ਹੈ ਕਨੈਕਟਿੰਗ ਹੈਬੀਟੈਟ ਸਰਾਈਵਿੰਗ ਵਾਈਲਡ ਲਾਈਫ, ਮਤਲਬ ਕਿ ਵਾਈਲਡ ਲਾਈਫ ਜਿਹੜੇ ਹੈ ਉਹ ਜਿਹੜੇ ਜਾਨਵਰ ਜੰਗਲਾਂ 'ਚ ਰਹਿੰਦੇ ਨੇ ਉਹ ਵੀ ਸਾਨੂੰ ਉਨੇ ਹੀ ਪਿਆਰੇ ਨੇ, ਉਹ ਵੀ ਸਾਡੇ ਪਰਿਆਵਰਨ ਦਾ ਹਿੱਸਾ ਹਨ ਔਰ ਪਰਿਆਵਰਨ ਦੇ ਲਈ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਵੀ ਹਨ।
1: ਬਿਲਕੁਲ ਜੀ, ਔਰ ਜੰਗਲੀ ਜੀਵ ਬਹੁਤ ਮਹੱਤਵਪੂਰਨ ਨੇ ਸਾਡੇ ਸਭ ਲਈ ਔਰ ਕੁਦਰਤੀ ਵਾਤਾਵਰਨ ਜਿਹੜੇ ਜਿਸ ਦੇ ਵਿੱਚ ਉਹ ਰਹਿੰਦੇ ਨੇ, ਜੰਗਲ ਨੇ ਉਹ, ਉਹਨਾਂ ਨੂੰ ਬਚਾਉਣਾ ਗਗਨ ਬਹੁਤ ਜ਼ਰੂਰੀ ਹੈ। ਰੁੱਖਾਂ ਦੀ ਜਿਹੜੀ ਕਟਾਈ ਹੈ ਉਸਨੂੰ ਰੋਕਣਾ ਬਹੁਤ ਜ਼ਰੂਰੀ ਹੈ ਔਰ ਸਾਨੂੰ ਸਭ ਨੂੰ ਇਹਦੇ ਲਈ ਜਾਗਰੂਕ ਰਹਿਣਾ ਚਾਹੀਦਾ ਹੈ। ਤਾਂ ਇਸੇ ਲਈ ਤਾਂ ਦੇਖੋ ਇਸ ਤਰੀਕੇ ਦੇ ਜਿਹੜੇ ਹਫ਼ਤੇ ਹੈ ਉਹ ਮਨਾਏ ਜਾਂਦੇ ਨੇ।
0: ਬਿਲਕੁਲ ਜੀ, ਇਹਦੇ ਲਈ ਸਾਨੂੰ ਸਭ ਨੂੰ ਐਜੂਕੇਟ ਕਰਨ ਦੀ ਲੋੜ ਹੈ, ਦੱਸਣਾ ਚਾਹੀਦਾ ਸਾਨੂੰ, ਜਿਹਨਾਂ ਨੂੰ ਨਹੀਂ ਪਤਾ ਇਸ ਚੀਜ਼ ਦਾ, ਉਹ ਲੱਗਦਾ ਹੈ ਕਿ ਜਿਵੇਂ ਜੰਗਲੀ ਜਾਨਵਰ ਇਹਨਾਂ ਦਾ ਕੀ ਫਾਇਦਾ ਜਾਂ ਜੰਗਲਾਂ ਦਾ ਕੀ ਫਾਇਦਾ, ਅਤੇ ਉਹਨਾਂ ਨੂੰ ਐਜੂਕੇਟ ਕਰਨ ਦੀ ਲੋੜ ਹੈ। ਅਤੇ ਜਦੋਂ ਅਸੀਂ ਐਜੂਕੇਟ ਦੀ ਗੱਲ ਕਰਦੇ ਹਾਂ ਤਾਂ ਸਾਡੇ ਮਨ ਵਿੱਚ ਇੱਕ ਚੀਜ਼ ਆਉਂਦੀ ਹੈ, ਨੈਸ਼ਨਲ ਐਜੂਕੇਸ਼ਨ ਪੋਲਿਸੀ 2020, ਜੋ ਕਿ ਬਹੁਤ ਹੀ ਮਹੱਤਵਪੂਰਨ, ਉਸ ਵੇਲੇ ਕੁਛ ਜਿਹੜੀਆਂ ਚੀਜ਼ਾਂ ਨੇ, ਕੁਛ ਫੈਸਲੇ ਲਏ ਗਏ ਜੋ ਕਿ ਸਾਡੇ ਪੂਰੇ ਐਜੂਕੇਸ਼ਨ ਸਿਸਟਮ ਨੂੰ ਬਹੁਤ ਜ਼ਿਆਦਾ ਫਲੈਕਸੀਬਲ ਬਣਾਉਂਦੇ ਹੈ।
1: ਬਿਲਕੁਲ, ਦੇਖੋ ਸਰਕਾਰ ਵੱਲੋਂ ਸਿੱਖਿਆ ਪ੍ਰਣਾਲੀ 'ਚ, ਯਾਨੀ ਸਕੂਲੀ ਜਿਹੜੀ ਸਿੱਖਿਆ ਹੈ, ਖਾਸ ਇੱਕ ਨਵਾਂ ਢਾਂਚਾ ਤਿਆਰ ਕੀਤਾ ਗਿਆ ਹੈ ਜੋ ਕਿ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ 'ਤੇ ਹੀ ਆਧਾਰਿਤ ਹੈ। ਇਸ ਗੱਲ 'ਤੇ ਗਗਨ ਜ਼ੋਰ ਦਿੱਤਾ ਜਾਏਗਾ ਕਿ ਜੋ ਪੜ੍ਹਾਈ ਹੈ ਨਾ ਉਹ ਬੱਚਿਆਂ ਨੂੰ ਬੋਝ ਨਾ ਲੱਗੇ।
0: ਬਿਲਕੁਲ,
1: ਸਟ੍ਰੈਸ ਫਰੀ ਹੋ ਕੇ ਬੱਚੇ ਪੜ੍ਹਨ, ਆਪਣੇ ਮਨ ਪਰਚਾਵੇਂ ਤਰੀਕੇ ਦੇ ਨਾਲ ਬੱਚੇ ਜਿਹੜੇ ਆ ਪੜ੍ਹਨ ਔਰ ਇਸ ਢਾਂਚੇ 'ਚ 3 ਤੋਂ 18

0: ਵਰਿਆਂ ਤੱਕ ਦੇ ਬੱਚਿਆਂ ਨੂੰ ਕਵਰ ਕੀਤਾ ਜਾਏਗਾ।
1: ਬਿਲਕੁਲ ਜੀ, ਜਿਵੇਂ ਆਪਣਾ ਪਹਿਲਾਂ 10+2 ਸਿਸਟਮ ਸੀ ਉਹਨੂੰ ਬ੍ਰੇਕ ਕਰਕੇ 5+3+3+4 ਦਾ ਡਿਜ਼ਾਇਨ ਬਣਾਇਆ ਗਿਆ।
0: ਔਰ ਇਹ ਢਾਂਚਾ ਗਗਨ ਇਸ ਤਰੀਕੇ ਨਾਲ ਆਇਆ, ਯਾਨੀ 3 ਤੋਂ 5 ਵਰਿਆਂ ਦੇ ਜਿਹੜੇ ਬੱਚੇ ਨੇ ਨਾ ਉਹ ਪ੍ਰੀ ਸਕੂਲ 'ਚ ਪੜ੍ਹਦੇ ਨੇ, ਯਾਨੀ ਬਾਲ ਵਾਟਿਕਾ ਜਿਸ ਨੂੰ ਅਸੀਂ ਕਹਿੰਦੇ ਹਾਂ, ਉਹ ਬੱਚਿਆਂ ਨੂੰ ਖੇਲ ਕੂਦ ਰਾਹੀਂ ਹੀ ਪੜ੍ਹਾਈ ਕਰਾਈ ਜਾਵੇ।
1: ਬਿਲਕੁਲ ਜੀ, ਇਹ ਫਾਊਂਡੇਸ਼ਨ ਈਅਰਸ ਹੁੰਦੇ ਨੇ ਗ੍ਰੇਡ 2 ਤੱਕ, ਅਤੇ ਉਸ ਤੋਂ ਬਾਅਦ ਆਉਂਦਾ ਜੀ ਪ੍ਰੈਪਰੇਟਰੀ ਜਿਹੜਾ ਸਟੇਜ ਹੈ, ਉਹਦੀ ਡਿਊਰੇਸ਼ਨ 3 ਸਾਲਾਂ ਦੀ ਹੈ, 3ਜੀ ਕਲਾਸ ਤੋਂ ਲੈ ਕੇ 5ਵੀਂ ਕਲਾਸ ਤੱਕ। ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 5ਵੀਂ ਕਲਾਸ ਤੱਕ ਬੱਚਿਆਂ ਨੂੰ ਮਦਰ ਟੰਗ ਜਿਹੜੀ ਹੈ ਉਹ ਵੀ ਪ੍ਰਮੋਟ ਕੀਤੀ ਜਾਵੇ। ਫਿਰ ਆ ਜਾਂਦਾ ਜੀ ਮਿਡਲ ਵਾਲਾ ਏਰੀਆ, ਮਿਡਲ ਸੈਕਸ਼ਨ, ਉਹ 3 ਸਾਲਾਂ ਦਾ, ਉਹ ਵੀ 6ਵੀਂ ਤੋਂ 8ਵੀਂ ਤੱਕ। ਫਿਰ ਸੈਕੰਡਰੀ ਹੈ 4 ਸਾਲਾਂ ਦਾ, 9ਵੀਂ ਤੋਂ +2 ਤੱਕ। ਇਹਦੇ ਵਿੱਚ ਵੀ ਇੱਕ ਅੱਗੇ ਜਾ ਕੇ ਕਾਲਜਾਂ ਵਿੱਚ ਵੀ ਬੜਾ ਫਲੈਕਸੀਬਲ ਐਜੂਕੇਸ਼ਨ ਸਿਸਟਮ ਕਰਤਾ ਗਿਆ ਕਿ ਜੇਕਰ ਕਿਸੇ ਨੇ 3 ਸਾਲ ਦਾ ਕੋਰਸ ਨਹੀਂ ਕਰਨਾ ਤਾਂ 1 ਸਾਲ ਦੇ ਸਰਟੀਫਿਕੇਟ ਕੋਰਸ ਕਰ ਦਿੱਤੇ ਗਏ ਨੇ, 2 ਸਾਲਾਂ ਦੇ ਡਿਪਲੋਮਾ ਕਰ ਦਿੱਤੇ ਗਏ ਨੇ, ਅਤੇ 3 ਸਾਲ ਦਾ ਬੈਚਲਰਸ ਤਾਂ ਸੀਗਾ ਹੀ, ਪਰ 4 ਸਾਲ ਦਾ ਬੈਚਲਰ ਪਲੱਸ ਓਨਰਸ ਵੀ ਕਰਤਾ ਗਿਆ। ਅਤੇ ਬੱਚਿਆਂ ਕੋਲ ਕਾਫੀ ਓਪਰਚੁਨਿਟੀ ਹੈ, ਤੁਸੀਂ ਆਪਣੇ ਹਿਸਾਬ ਨਾਲ ਉਹਨੂੰ ਚੂਜ਼ ਕਰ ਸਕਦੇ ਹੋ।
0: ਔਰ ਨਾਲ ਦੇ ਨਾਲ ਇਹ ਵੀ ਧਿਆਨ ਰੱਖਿਆ ਜਾਏਗਾ ਕਿ ਬੱਚਿਆਂ 'ਤੇ ਬੋਝ ਨਾ ਹੋਵੇ ਵਿਸ਼ੇ ਚੁਣਨ ਦੀ, ਇੱਕ ਜਿਹੜਾ ਉਹਨਾਂ 'ਤੇ ਸਟ੍ਰੈਸ ਹੁੰਦਾ ਹੈ, ਸਾਇੰਸ ਔਰ ਕਾਮਰਸ ਵਰਗੇ ਜਿਹੜੇ ਵਿਸ਼ੇ ਨੇ ਉਹੀ ਲੈਣੇ ਨੇ, ਇਸ ਤਰੀਕੇ ਦਾ ਕੋਈ ਵੀ ਦਬਾਅ ਬੱਚਿਆਂ 'ਤੇ ਨਾ ਹੋਵੇ। ਪੜ੍ਹਾਈ 'ਚ ਸਿੱਖਿਆ ਦਾ ਮਾਧਿਅਮ ਦੇ ਵਿੱਚ ਭਾਸ਼ਾ ਨੂੰ ਖਾਸ ਤੌਰ 'ਤੇ ਅੱਗੇ ਰੱਖਿਆ ਜਾਵੇ ਤਾਂ ਕਿ ਬੱਚਿਆਂ ਦੀ ਜਿਹੜੀ ਭਾਸ਼ਾ ਹੈ ਉਹ ਉਸ 'ਤੇ ਪਕੜ ਬਣੇ। ਔਰ ਇਸ ਤੋਂ ਇਲਾਵਾ ਗਗਨ, ਬੱਚਿਆਂ ਨੂੰ ਆਦਤ ਹੁੰਦੀ ਹੈ ਰੱਟਾ ਲਗਾ ਕੇ ਪੜ੍ਹਨ ਦੀ, ਸੋ ਬੱਚੇ ਰੱਟਾ ਨਾ ਲਗਾਉਂਦੇ ਹੋਏ ਇੱਕ ਮਨ ਪਰਚਾਵੇਂ ਤਰੀਕੇ ਦੇ ਨਾਲ ਆਪਣੀ ਪੜ੍ਹਾਈ ਕਰਨ। ਇਸ ਵਾਸਤੇ ਇਹ ਜਿਹੜਾ ਐਜੂਕੇਸ਼ਨ ਸਾਡਾ ਪੋਲਿਸੀ ਹੈ ਸਰਕਾਰ ਵੱਲੋਂ ਤਿਆਰ ਕੀਤੀ ਗਈ ਹੈ। ਔਰ ਦੇਖੋ, ਇੱਕ ਬਹੁਤ ਵੱਡੀ ਗੱਲ ਹੈ ਕਿ ਟੀਚਰਸ ਔਰ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਵਿੱਚ ਇੱਕ ਚੰਗਾ ਤਾਲਮੇਲ ਬਣਨਾ ਬਹੁਤ ਜ਼ਰੂਰੀ ਹੈ ਤਾਂ ਕਿ ਬੱਚੇ ਬੜੀ ਆਸਾਨੀ ਦੇ ਨਾਲ ਗੱਲਾਂ ਨੂੰ ਸਮਝਣ, ਟੀਚਰਸ ਤੋਂ ਡਰਨ ਨਾ ਬਲਕਿ ਉਹਨਾਂ ਤੋਂ ਸਵਾਲ ਪੁੱਛਣ, ਉਹਨਾਂ ਤੋਂ ਚੰਗੀ ਤਰੀਕੇ ਦੇ ਨਾਲ ਸਿੱਖ ਸਕਣ।
1: ਬਿਲਕੁਲ, ਜਿਸ ਤਰ੍ਹਾਂ ਸੁਖਾਵਾਂ ਮਾਹੌਲ ਅਸੀਂ ਸਕੂਲਾਂ ਦੇ ਵਿੱਚ ਪੜ੍ਹਾਈ ਵਿੱਚ ਬਣਾਉਣਾ ਹੈ, ਤਾਂ ਸੁਖਾਵਾਂ ਮਾਹੌਲ ਅਸੀਂ ਹੁਣ ਅੱਜ ਵੀ ਆਪਣੇ ਵਸਤੇ ਵਿਹੜੇ ਵਿੱਚ ਪੈਦਾ ਕਰਨ ਜਾ ਰਹੇ ਹਾਂ, ਕਿਉਂਕਿ ਸਾਡਾ ਅੱਜ ਗਾਣਿਆਂ ਦਾ ਸਿਲਸਿਲਾ ਝਾਂਜਰਾਂ ਦੇ ਬੋਰ ਅਸੀਂ ਲੈ ਕੇ ਆਏ ਹਾਂ।
0: ਬਿਲਕੁਲ ਜੀ, ਝਾਂਜਰਾਂ ਦੇ ਬੋਰ ਸਿਲਸਿਲੇ ਦੇ ਵਿੱਚ ਬਹੁਤ ਸਾਰੇ ਖੱਤ ਸਾਡੇ ਸਰੋਤੇ ਸਾਨੂੰ ਲਿਖ ਕੇ ਭੇਜਦੇ ਨੇ, ਔਰ ਖੱਤ ਹੀ ਨਹੀਂ ਭੇਜਦੇ ਬਲਕਿ ਆਪਣਾ ਪਿਆਰ ਸਾਨੂੰ ਭੇਜਦੇ ਨੇ। ਔਰ ਦੇਖੋ, ਢੇਰ ਸਾਰੇ ਖੱਤ ਨੇ ਸਾਡੇ ਕੋਲ, ਔਰ ਵਾਰੀ ਵਾਰੀ ਸ਼ਾਮਿਲ ਕਰਾਂਗੇ। ਔਰ ਫਰਮਾਇਸ਼ਾਂ ਪੜ੍ਹ ਦਈਏ ਜੀ।
1: ਜੀ ਬਿਲਕੁਲ ਜੀ,
0: ਲਓ ਜੀ, ਫਿਰ ਪਹਿਲੀ ਫਰਮਾਇਸ਼ ਸਾਨੂੰ ਆਈ ਹੈ ਸਤਿੰਦਰ ਸਰਤਾਜ ਦੇ ਗਾਏ ਗੀਤ ਲਈ। ਖੁਰਜਾ ਉੱਤਰ ਪ੍ਰਦੇਸ਼ ਤੋਂ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ ਉਹਨਾਂ ਨੇ ਇਹ ਫਰਮਾਇਸ਼ ਭੇਜੀ ਹੈ। ਮੰਡੀ ਗੋਲੂਵਾਲਾ ਰਾਜਸਥਾਨ ਤੋਂ ਬ੍ਰਿਜ ਲਾਲ ਚੌਹਾਨ ਅਤੇ ਨੀਰਜ ਕੁਮਾਰ ਚੌਹਾਨ।
1: ਅਤੇ ਬਿਲਕੁਲ ਸੰਗਰੂਰ ਤੋਂ ਲਿਖ ਰਹੇ ਨੇ ਅਸ਼ਵਨੀ ਗਰਗ, ਵਿਨੋਦ ਅਤੇ ਪ੍ਰਿਯੰਕਾ, ਅਤੇ ਮਲੋਟ ਤੋਂ ਲਿਖ ਰਹੇ ਨੇ ਕੁਲਵੰਤ ਗਿੱਲ, ਜਸਵੰਤ, ਰਮਨ। ਮੁਕਤਸਰ ਤੋਂ ਲਿਖ ਰਹੇ ਨੇ ਪਾਲ ਗਿੱਲ, ਗੁਰਦਿਆਲ ਅਤੇ ਦੀਸ਼ਾ।

0: दर्शकों खबरदार, जे ब्रेकिंग न्यूज बनने तो बचना है तो पैसे भेजते समय नाम अते रकम हमेशा दोबारा चेक करो।
1: RBI कहता है किसे नु भी पेमेंट करते समय थोड़ा ध्यान नाल।
2: साइबर फ्रॉड या धोखाधड़ी की जानकारी लई 1930 हेल्पलाइन नंबर डायल करो जां www.cybercrime.gov.in ते शिकायत दर्ज करवाओ।
3: ਬਈ ਹੁਣ ਅਸੀਂ ਅਗਲਾ ਖਤ ਪੜ੍ਹਨ ਜਾ ਰਹੇ ਹਾਂ ਜੀ। ਇਹ ਲਿਖਿਆ ਹੈ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੀਬੀ ਗਾਵਿਆ ਅਤੇ ਸੁੱਚਾ ਪਾਠਕ, ਅਤੇ ਮਲੋਟ ਤੋਂ ਲਿਖ ਰਹੇ ਨੇ ਸਤੀਸ਼ ਮਿਗਲਾਨੀ, ਸੀਮਾ, ਅਨਮੋਲ ਧਰਮਪਾਲ, ਵੀਰ ਸਿੰਘ, ਲਖਵਿੰਦਰ, ਮਹਾਵੀਰ ਸੰਧੂ, ਗੁਰਚਰਨ ਅਤੇ ਰਮੇਸ਼। ਅਤੇ ਇਹਨਾਂ ਸਭ ਦੀ ਫਰਮਾਇਸ਼ ਹੈ ਕਿ ਇਹ ਗੀਤ ਸੁਣਨਾ ਚਾਹੁੰਦੇ ਨੇ ਜੀ, ਇੰਦਰਜੀਤ ਨਿੱਕੂ ਅਤੇ ਜਸਪਿੰਦਰ ਨਰੂਲਾ ਦਾ ਗਾਇਆ
4: ਜੀ। ਔਰ ਇਹੀ ਗੀਤ ਸੁਣਨਾ ਚਾਹੁੰਦੇ ਨੇ ਜੀ, ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੋਂ ਮੁਨੀਸ਼ ਬਜਾਜ, ਖੁਸ਼ਹਾਲ ਸਿੰਘ ਮੱਲ, ਸੁਨੀਤਾ ਰਮਨ, ਪੂਜਾ ਤ੍ਰਿਸ਼ਨ, ਰਮਿਤ, ਗੁਰਨੀਤ ਅਤੇ ਅਮਿਤ ਆਏ ਨੇ ਜੀ ਨਵਾਂ ਸ਼ਹਿਰ ਗੁੱਜਰਪੁਰ ਕਲਾਂ ਤੋਂ, ਬਠਿੰਡਾ ਰੋਡ ਡੱਬਵਾਲੀ ਤੋਂ ਰਾਜਿੰਦਰ ਨਾਰੰਗ, ਅੰਜੂ ਨਾਰੰਗ ਅਤੇ ਮੋਹਿਤ ਨਾਰੰਗ। ਆਓ ਸੁਣਦੇ ਹਾਂ ਇਹਨਾਂ ਸਭ ਦੀ ਫਰਮਾਇਸ਼ ਦਾ ਇਹ ਗੀਤ।

0: ਜੀ ਸਿਲਸਿਲਾ ਚੱਲ ਰਿਹਾ ਹੈ ਜੀ ਝਾਂਜਰਾਂ ਦੇ ਬੋਰ, ਅਤੇ ਸਰੋਤੇ ਸੁਣ ਰਹੇ ਨੇ ਆਪਣੇ ਮਨਪਸੰਦ ਗੀਤ।
1: ਔਰ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ ਹੁਣ ਅਗਲੀ ਫਰਮਾਇਸ਼ ਪੜ੍ਹਨ ਲਈ ਅਸੀਂ ਹਾਂ ਤਿਆਰ।
0: ਬਿਲਕੁਲ ਜੀ, ਅਗਲੀ ਫਰਮਾਇਸ਼ ਜਿਹੜੀ ਆਈ ਹੈ ਬਾਜਵਾ ਕਲੋਨੀ ਪਟਿਆਲਾ ਤੋਂ, ਸਤਰੋਹਨ ਕ੍ਰਿਸ਼ਨ ਕੁਮਾਰ, ਰਵੀ ਕੁਮਾਰ, ਵਿਸ਼ਾਲ, ਆਲੀਆ, ਦਿਮਾਨਸ਼ੀ, ਪੂਨਮ, ਰੀਨੂ ਅਤੇ ਪਾਰਵਤੀ ਦੀ। ਨਹਿਰ ਕਿਨਾਰੇ ਢਾਣੀ ਫਤਿਹ ਵਾਲੀ ਤੋਂ ਰਾਮ ਸਿੰਘ ਰੁਪਾਲ, ਖੁਸ਼ਦੀਪ ਕੌਰ ਰੁਪਾਲ ਅਤੇ ਪੂਰਾ ਰੁਪਾਲ ਪਰਿਵਾਰ। ਔਰ ਇਹ ਕਹਿੰਦੇ ਨੇ ਜੀ ਸਾਨੂੰ ਸਰਬਜੀਤ ਦੀ ਆਵਾਜ਼ 'ਚ ਗੀਤ ਸੁਣਾ ਦਿਓ।
1: ਅਤੇ ਸਰਬਜੀਤ ਜੀ ਦੀ ਆਵਾਜ਼ ਵਿੱਚ ਗੀਤ ਸੁਣਨਾ ਤਾਂ ਇਹ ਵੀ ਚਾਹੁੰਦੇ ਨੇ, ਅਤੇ ਮੈਂ ਚਿੱਠੀ ਪੜ੍ਹ ਰਹੀ ਹਾਂ ਜੀ। ਮਲੋਟ ਤੋਂ ਲਿਖ ਰਹੇ ਨੇ ਸ਼ਮਸ਼ੇਰ ਸਿੰਘ ਕੌਲਧਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ ਅਤੇ ਤਰਨਵੀਰ। ਅਤੇ ਨਾਲ ਹੀ ਸਹਾਰਨਪੁਰ ਤੋਂ ਵੀ ਚਿੱਠੀ ਆਈ ਹੈ, ਉਹ ਵੀ ਐਸੀ ਇਹਨਾਂ ਦੀ ਹੀ ਫਰਮਾਇਸ਼ ਕਰ ਰਹੇ ਨੇ। ਲਿਖਣ ਵਾਲੇ ਨੇ ਆਸ਼ੂ ਨਾਰੰਗ ਅਤੇ ਸੁਨੇਸ਼ ਨਾਰੰਗ।
0: ਅਤੇ ਆਓ ਫਿਰ ਸੁਣਾ ਦਿੰਦੇ ਹਾਂ ਜੀ ਇਹਨਾਂ ਨੂੰ ਸਰਬਜੀਤ ਦੀ ਆਵਾਜ਼ 'ਚ ਗੀਤ।
1: ਜੀ ਬਿਲਕੁਲ।

0: ਬਈ ਕੋਕੇ ਦੀ ਡਿਮਾਂਡ ਤਾਂ ਸਾਰਿਆਂ ਹੀ ਸਵਾਣੀਆਂ ਦੀ ਹੁੰਦੀ ਹੈ, ਪਰ ਹੁਣ ਕਦੋਂ ਮਿਲਦਾ ਇਹ ਨਹੀਂ ਪਤਾ, ਹੈ ਨਾ, ਉਹ ਵੇਟ ਕਰਨੀ ਪੈਂਦੀ ਕਈ ਵਾਰੀ। ਪਰ ਅਸੀਂ ਇਹ ਗੀਤ ਸੁਣ ਕੇ ਅਸੀਂ ਤਾਂ ਬਹੁਤ ਤਰੋ ਤਾਜ਼ਾ ਹੋ ਗਏ ਅਤੇ ਹੁਣ ਵਧੀਆ ਅਗਲੀ ਫਰਮਾਇਸ਼ ਵੱਲ।
1: ਬਿਲਕੁਲ ਜੀ, ਅਗਲੀ ਫਰਮਾਇਸ਼ ਆ ਬੀਬੀਆਂ ਨੇ ਭੇਜੀ ਹੋਈ ਹੈ ਜੀ, ਪਿੰਡ ਹੌਲਾਂ ਵਾਲੀ ਤੋਂ ਰਾਣੀ ਰੂਪਰਾਣੀ ਮਾਨਵੀ ਰੂਹਾਨੀ ਅਤੇ ਕਿਰਨਾ ਰਾਣੀ ਨੇ, ਪਿੰਡ ਜੰਡਵਾਲਾ ਚੜ੍ਹਤ ਸਿੰਘ ਤੋਂ ਰਾਕੇਸ਼ ਨਰੇਸ਼ ਜਗਦੀਸ਼ ਅਨਿਕੇਤ ਅਨੂ ਅਮਨ ਸੁਨੇਹਾ ਸੁਮਨ ਮਮਤਾ ਅਤੇ ਸਰੋਜ ਰਾਣੀ ਨੇ, ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ ਰਾਹੁਲ ਰਣਜੀਤ ਕੌਰ ਪ੍ਰਿਯੰਕਾ ਜੈਪ੍ਰਕਾਸ਼ ਨੂਰ ਨਮਨ ਸਿਮਰਤ ਗੁਰਕਿਰਤ ਅਤੇ ਗੁਰਸ਼ਬਦ। ਇਹਨਾਂ ਸਭ ਨੇ ਕਿਹਾ ਹੈ ਜੀ ਸਾਨੂੰ ਗਿੱਪੀ ਗਰੇਵਾਲ ਅਤੇ ਮੰਨਤ ਨੂਰ ਦਾ ਗੀਤ ਸੁਣਾ ਦਿਓ। ਔਰ ਕੁਝ ਗਗਨ ਸਾਡੇ ਸਰੋਤੇ ਇਹੋ ਜਿਹੇ ਵੀ ਨੇ ਜਿਹੜੇ ਕਹਿੰਦੇ ਕਿ ਕੋਈ ਵੀ ਗੀਤ ਸੁਣਾ ਦਿਓ, ਅਸੀਂ ਉਹਨਾਂ ਦੇ ਖਤ ਵੀ ਨਾਲ ਨਾਲ ਹੀ ਪੜ੍ਹਦੇ ਹਾਂ।
0: ਬਿਲਕੁਲ ਜੀ, ਅਤੇ ਗਿੱਪੀ ਗਰੇਵਾਲ ਅਤੇ ਮੰਨਤ ਨੂਰ ਦੀ ਤਾਂ ਇਹ ਫਰਮਾਇਸ਼ ਵੀ ਗੀਤ ਸੁਣਨਾ ਚਾਹੁੰਦੇ ਨੇ। ਮੈਂ ਨਾਮ ਪੜ੍ਹ ਰਹੀ ਹਾਂ, ਮਲੋਟ ਤੋਂ ਛਿੰਦਰ ਸਿੰਘ ਛਿੰਦਾ, ਸਤਨਾਮ ਕੌਰ, ਦਿਲਪ੍ਰੀਤ ਸਿੰਘ, ਗਗਨਦੀਪ ਕੌਰ ਅਤੇ ਰੌਣਕਦੀਪ ਕੌਰ, ਅਤੇ ਨਾਲ ਨਾਲ ਜਗਤਾਰ ਗਿੱਲ, ਗੈਵੀ ਅਤੇ ਅਮਨਦੀਪ। ਅਤੇ ਫਿਰ ਸੁਣੀਏ ਔਰ ਸੁਣਾਈਏ ਇਹ ਪਿਆਰਾ ਜਿਹਾ ਗੀਤ।
1: ਬਿਲਕੁਲ।

0: ਵੀ ਇਸ ਖੂਬਸੂਰਤ ਗੀਤ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਸਾਰੀਆਂ ਮੇਰੀਆਂ ਸਵਾਣੀਆਂ ਘਰ ਬੈਠੀਆਂ ਉਹਨਾਂ ਨੱਚਦੀਆਂ ਹੀ ਹੋਣਗੀਆਂ, ਹੈ ਨਾ ਵਿੱਚ ਵਿੱਚ।
1: ਦੇਖੋ ਜਿਹੜੀ ਵੀ ਭੈਣ ਥੋੜ੍ਹਾ ਬਹੁਤ ਵੀ ਜਿਹਨੇ ਕਦਮ ਹਿਲਾਏ ਆ, ਥਿਰਕਾਏ ਆ, ਜ਼ਰੂਰ ਸਾਨੂੰ ਦੱਸਣਾ ਜ਼ਰੂਰ, ਹੈ ਨਾ। ਕਿ ਦੇਖੋ ਕੋਈ ਕੁਝ ਗੀਤ ਹੀ ਗਗਨ ਇਹੋ ਜਿਹੇ ਹੁੰਦੇ ਨੇ ਕਿ ਅਸੀਂ ਨੱਚੇ ਬਿਨਾਂ ਰਹਿ ਨਹੀਂ ਪਾਉਂਦੇ, ਹੈ ਨਾ। ਔਰ ਅਗਲੇ ਜਿਹੜੇ ਸਰੋਤੇ ਆ ਇਹ ਵੀ ਬੜੇ ਖੁਸ਼ ਹੋ ਗਏ ਨੇ, ਔਰ ਖੁਸ਼ ਹੋ ਕੇ ਉਹਨਾਂ ਨੇ ਖੱਤ ਵੀ ਸਾਨੂੰ ਲਿਖਿਆ ਹੋਇਆ ਹੈ ਜੀ। ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ, ਖੁਸ਼ ਦਿਲ ਸੰਗੀਤਾ ਜਿੰਦਲ ਅਤੇ ਹੰਸਮੁੱਖ ਜਿੰਦਲ, ਮਸੀਤਾ ਡੱਬਵਾਲੀ ਤੋਂ ਦਰਸ਼ਨ ਲੋਟ, ਸਰਗੁਣ ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਅਤੇ ਹਨੀ ਲੋਟ।
0: ਅਤੇ ਬਿਲਕੁਲ ਜੀ, ਇਹ ਹੁਣ ਖਤ ਆਇਆ ਫਾਜ਼ਿਲਕਾ ਤੋਂ। ਪਹਿਲੇ ਤਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਕਹਿੰਦੇ ਪਏ ਨੇ, ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਭ ਨੂੰ। ਅਤੇ ਲਿਖਣ ਵਾਲੇ ਨੇ ਭੋਲਾ ਸਿੰਘ, ਟੇਕ ਸਿੰਘ, ਦਿਲਬਾਗ ਸਿੰਘ, ਦਲਵਿੰਦਰ ਸਿੰਘ, ਅਵਤਾਰ ਸਿੰਘ, ਜਸਵੰਤ ਸਿੰਘ, ਬਿੰਦਰ ਸਿੰਘ, ਟੇਕ ਸਿੰਘ, ਸਤਪੁਰਖ, ਮਹਿੰਦਰ ਸਿੰਘ, ਅਜੀਤ ਸਿੰਘ ਅਤੇ ਦੀਪਾ। ਅਤੇ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਹਰਚਰਨ ਗਰੇਵਾਲ ਅਤੇ ਸੁਰਿੰਦਰ ਕੌਰ ਦਾ ਗਾਇਆ ਹੋਇਆ ਇੱਕ ਗੀਤ।
1: ਚਲੋ ਜੀ ਸੁਣਾ ਦਿੰਦੇ ਹਾਂ ਫਿਰ
0: ਜੀ। ਬਿਲਕੁਲ।

0: ਕਪੂਰਥਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ ਨੇੜੇ BMC ਚੌਂਕ ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਨਹੀਂ ਹੈ।
1: ਭਈ ਸੁਣੇ ਹੈ ਬਾਤ, ਅਸੀਂ ਫੇਰ ਹਾਜ਼ਰ ਹਾਂ ਔਰ ਉਹ ਲੜੀ ਚੱਲ ਰਹੀ ਹੈ ਜੀ ਗੀਤਾਂ ਦੀ ਝਾਂਜਰਾਂ ਦੇ ਬੋਲ ਸਿਲਸਿਲੇ ਰਾਹੀਂ।
2: ਔਰ ਅਗਲੀਆਂ ਫਰਮਾਇਸ਼ਾਂ ਵੀ ਫਟਾਫਟ ਪੜ੍ਹ ਦਿੰਦੇ ਹਾਂ ਜੀ। ਔਰ ਇਹ ਆਏ ਨੇ ਸਾਧੂਲ ਸ਼ਹਿਰ ਤੋਂ ਆਪਣੀ ਫਰਮਾਇਸ਼ ਲੈ ਕੇ, ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਤੇ ਵੇਦ ਪ੍ਰਕਾਸ਼ ਚੌਹਾਨ। ਅਲੀਕਾ ਡੱਬਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਰਾਣੀ ਸੋਨੂ, ਸਰਬਜੀਤ ਤੇ ਰਜਨੀ। ਮਹਿਸਗੇਟ ਨਾਭਾ ਤੋਂ ਸੋਹਣੇ ਸੋਹਣੇ ਖੱਤ ਸਾਨੂੰ ਲਿਖਦੇ ਨੇ ਜੀ ਸੋਮਦੱਤ, ਕੈਰਵ, ਜੋਤੀ ਰਾਣੀ ਤੇ ਗੁਰਮੰਨਤ।
1: ਤੇ ਦਿਲਜੀਤ ਦੁਸਾਂਝ ਦੇ ਗੀਤ ਦੀ ਇਹਨਾਂ ਸਭ ਨੇ ਫਰਮਾਇਸ਼ ਕੀਤੀ। ਜਿਹੜਾ ਮੇਰੇ ਕੋਲ ਖਾਤਾ ਹੈ ਨਾ, ਉਹਨਾਂ ਨੇ ਵੀ ਦਿਲਜੀਤ ਦੁਸਾਂਝ ਦੇ ਖੱਤ ਜਿਹੜੀ ਗੀਤ ਦੀ ਫਰਮਾਇਸ਼ ਕੀਤੀ ਹੈ ਅਤੇ ਮੈਂ ਪੜ੍ਹ ਰਹੀ ਹਾਂ। ਖੱਤ ਲਿਖਿਆ ਹੈ ਜੀ ਪਟਿਆਲਾ ਤੋਂ ਮੁਕੇਸ਼, ਨੀਲਮ, ਨਿਤਿਨ, ਪਲਕ, ਕਰਨ, ਗੀਤੂ ਅਤੇ ਨਿਹਾਰਿਕਾ। ਅਤੇ ਅਸੀਂ ਵੀ ਸੁਣਦੇ ਹਾਂ ਇਹ ਗੀਤ ਅਤੇ ਸਾਡੇ ਸੁਣਨ ਵਾਲੇ ਵੀ ਤਾਂ ਸੁਣਨਗੇ ਹੀ
2: ਜੀ।

0: ਜੀ ਨਾਲੇ ਪੱਤਲੋ ਦੀ ਅੱਖ ਨੱਚਦੀ ਅਤੇ ਨਾਲੇ ਸਾਡਾ ਦਿਲ ਨੱਚਦਾ। ਦਿਲ ਤਾਂ ਵੈਸੇ ਗਗਨ ਸਾਡਾ ਵੀ ਨੱਚ ਰਿਹਾ।
1: ਬਿਲਕੁਲ ਜੀ, ਇੰਨਾ ਖੂਬਸੂਰਤ ਜਦੋਂ ਅਸੀਂ ਗਾਣੇ ਸੁਣਦੇ ਪਏ ਹਾਂ, ਮਨ ਤਾਂ ਵੈਸੇ ਟੈਨਸ਼ਨ ਫ੍ਰੀ ਹੋ ਹੀ ਗਿਆ, ਪਰ ਨਾਲ ਨਾਲ ਮਨ ਨੱਚਣ ਨੂੰ ਵੀ ਕਰਦਾ।
0: ਬਿਲਕੁਲ। ਔਰ ਅਗਲਾ ਜਿਹੜਾ ਗੀਤ ਦੀ ਫਰਮਾਇਸ਼ ਸਾਨੂੰ ਲਿਖ ਕੇ ਭੇਜੀ, ਉਹ ਵੀ ਪੜ੍ਹ ਦਿੰਦੇ ਹਾਂ ਜੀ, ਜੋ ਕਿ ਆਈ ਹੈ ਡੋਲੀ ਗੁਲੇਰੀਆ ਦੀ ਆਵਾਜ਼ ਲਈ, ਪਿੰਡ ਅਮੀਰ ਸ਼ਾਹ ਵਾਲਾ, ਤਹਿਸੀਲ ਜੀਰਾ ਤੋਂ ਮੁਖਤਿਆਰ ਸਿੰਘ ਅਤੇ ਇਹਨਾਂ ਦੇ ਬਹੁਤ ਸਾਰੇ ਦੋਸਤ ਮਿੱਤਰ, ਅਲਿਕਾ ਡੱਬਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ ਸੁਨੀਤਾ ਅਤੇ ਕੁਲਦੀਪ ਗਾਂਧੀ, ਔਰ ਪਿੰਡ ਗੋਬਿੰਦਗੜ੍ਹ ਮਾਝੀ ਵਾਲਾ ਸ਼੍ਰੀ ਕਰਨਪੁਰ ਰਾਜਸਥਾਨ ਤੋਂ ਆਏ ਨੇ ਜੀ, ਰਾਜੂ ਟੁਟੇਜਾ ਖੁਸ਼ਦਿਲ, ਉਰਮਿਲਾ ਟੁਟੇਜਾ ਗੁੱਡੂ ਜੀ ਨੂੰ, ਮਨੂ ਆਦਿੱਤਿਆ ਭੂਮੀ, ਰਾਖੀ ਅੰਮ੍ਰਿਤ ਵੜਵਾਲ, ਸ਼ਿਵ ਸੇਠੀ ਕਰਨਪੁਰੀ ਅਤੇ ਇਸਮਾਇਲ ਟੁਟੇਜਾ।
1: ਅਤੇ ਫਿਰੋਜ਼ਪੁਰ ਤੋਂ ਲਿਖ ਰਹੇ ਨੇ ਜਗਜੀਤ ਸਿੰਘ ਚਤਰਾ, ਟੈਲ ਸਿੰਘ, ਜੀਤ ਸਿੰਘ, ਪ੍ਰੇਮ ਭੂਸ਼ਣ ਗੁਪਤਾ, ਬੂਟਾ ਸਿੰਘ, ਹਰਨੇਕ ਸਿੰਘ, ਗੁਰਚੈਨ, ਸੁਖਚੈਨ, ਕੁਲਦੀਪ ਸਿੰਘ, ਗੁਰਸੇਵਕ ਸਿੰਘ ਅਤੇ ਨਾਲ ਇਹਨਾਂ ਦੇ ਹੋਰ ਸਾਰੇ ਬਹੁਤ ਸਾਰੇ ਦੋਸਤ, ਔਰ ਇਹ ਵੀ ਸੁਣਨਾ ਚਾਹੁੰਦੇ ਨੇ ਜੀ ਡੋਲੀ ਗੁਲੇਰੀਆ ਦਾ ਗਾਇਆ ਹੋਇਆ ਇੱਕ ਗੀਤ।
0: ਚਲੋ ਜੀ, ਅਸੀਂ ਵੀ ਸੁਣਦੇ ਹਾਂ ਫਿਰ ਨਾਲ।

0: ਬਈ ਇਸ ਖੂਬਸੂਰਤ ਗੀਤ ਤੋਂ ਬਾਅਦ ਮੈਨੂੰ ਲੱਗਦਾ ਕਿ ਸਾਡੇ ਸਾਰੇ ਸਰੋਤੇ ਹੁਣ ਬੜੇ ਖੁਸ਼ ਹੋ ਗਏ ਹੋਣਗੇ। ਅੱਜ ਇੱਕ ਤਾਂ ਚਿੱਠੀਆਂ ਅਸੀਂ ਬਹੁਤ ਸਾਰੀਆਂ ਪੜ੍ਹ ਲਈਆਂ ਔਰ ਗੀਤ ਇੱਕ ਤੋਂ ਇੱਕ ਬਾ ਕਮਾਲ ਸਭ ਨੇ ਮਿਲ ਕੇ ਸੁਣ ਲਏ।
1: ਔਰ ਹੁਣ ਜਿਹੜੇ ਸਾਡੇ ਸਰੋਤੇ ਹੈ ਨਾ, ਉਹ ਸਾਨੂੰ ਖੱਤ ਹੁਣੇ ਹੀ ਗਗਨ ਉਹਨਾਂ ਨੇ ਹੁਣੇ ਹੀ ਲਿਖਦੇ ਨੇ, ਇਹ ਦੇਖ ਲੈਣਾ।
0: ਬਿਲਕੁਲ ਜੀ, ਫੜੋ ਆਪਣੇ ਪੋਸਟ ਕਾਰਡ ਅਤੇ ਐਡਰੈਸ ਤੁਹਾਨੂੰ ਬੋਲਦੇ ਹਾਂ, ਲਿਖੋ ਜੀ, ਇੰਚਾਰਜ ਪ੍ਰੋਗਰਾਮ ਵਸਤੇ ਵਿਹੜੇ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001।
1: ਤੇ ਸਮਾਂ ਹੋ ਗਿਆ ਹੈ ਜੀ ਹੁਣ ਇਜਾਜ਼ਤ ਲੈਂਦਾ।
0: ਨਮਸਕਾਰ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਵਸਦੇ ਵਿਹੜੇ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸੁਣਦੇ ਹਾਂ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹਿੰਦੀ ਸਮਾਚਾਰ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਮੁਕੇਸ਼ ਕੁਮਾਰ ਬਲ। केंद्रीय गृह और सहकारिता मंत्री अमित शाह आज उज्जैन में 255 करोड़ रुपए के डेयरी संयंत्र का शिलान्यास करेंगे। इस संयंत्र की प्रसंस्करण क्षमता प्रतिदिन 3 लाख लीटर की है। हमारे संवाददाता ने बताया कि

ਫੌਜੀ ਵੀਰਾਂ ਦੇ ਮਨੋਰੰਜਨ ਲਈ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੋਵੇਗਾ ਫੌਜੀ ਵੀਰਾਂ ਲਈ। ਇਸ ਦੌਰਾਨ 1:40 ਤੇ ਤੁਸੀਂ ਸੁਣੋਗੇ ਪੰਜਾਬੀ ਖਬਰਾਂ ਤੇ 1:50 ਤੇ ਉਰਦੂ ਚ ਖਬਰਾਂ। ਦੋ 15 ਤੇ ਸੁਣਨਾ ਦੁਪਹਿਰ ਸਮਾਚਾਰ। ਬਾਅਦ ਦੁਪਹਿਰ 2:30 ਲੋਕ ਗੀਤਾਂ ਦਾ ਆਨੰਦ ਮਾਨਣਾ ਪ੍ਰੋਗਰਾਮ ਰੰਗਲੀ ਧਰਤੀ 'ਚ। ਅੱਜ ਇਸ ਵਿੱਚ ਤੁਸੀਂ ਨਿਰਮਲ ਸਿੰਘ ਧਾਰੀਵਾਲ ਦੇ ਗਾਏ ਲੋਕ ਗੀਤ ਸੁਣ ਸਕੋਗੇ। ਮੁੱਖ ਖਬਰਾਂ ਤੋਂ ਬਾਅਦ 4:02 ਤੇ ਸੁਣਨਾ ਪ੍ਰੋਗਰਾਮ ਖੇਡ ਸੰਸਾਰ।

ਸ਼ਾਮ 4:30 ਵਜੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਅਤੇ 5:30 ਵਜੇ ਸਰਵਣ ਕਰਨਾ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: 6 ਵਜੇ ਸਾਡੇ ਦਿੱਲੀ ਕੇਂਦਰ ਤੋਂ ਸੁਣਨਾ ਹਿੰਦੀ ਸਮਾਚਾਰ ਤੇ 6:20 ਤੇ ਪ੍ਰਾਦੇਸ਼ਿਕ ਖਬਰਾਂ। ਸਾਢੇ 6 ਵਜੇ ਦਾ ਸਮਾਂ ਹੋਵੇਗਾ ਸਪੌਂਸਰਡ ਪ੍ਰੋਗਰਾਮ ਕਿਸਾਨ ਵਾਣੀ ਦਾ। ਅੱਜ ਇਸ ਵਿੱਚ ਤੁਸੀਂ ਕਿਸਾਨ ਸਮਾਚਾਰ ਤੇ ਕਿਸਾਨ ਸੰਦੇਸ਼ ਤੋਂ ਇਲਾਵਾ ਪੇਂਡੂ ਨੌਜਵਾਨਾਂ ਦੀ ਜੀਵਨ ਪੱਧਰ ਉੱਪਰ ਚੁੱਕਣ ਲਈ ਸਹਾਇਕ ਧੰਦਿਆਂ ਬਾਰੇ ਡਾਕਟਰ ਮਨਦੀਪ ਸ਼ਰਮਾ ਤੋਂ ਜਾਣਕਾਰੀ ਹਾਸਲ ਕਰੋਗੇ। ਸੱਤ:10 ਤੇ ਸਾਡੇ ਦਿੱਲੀ ਕੇਂਦਰ ਤੋਂ ਸੁਣਨਾ ਪ੍ਰੋਗਰਾਮ ਜਨ ਸੇਵਾ ਸੇ ਦੇਸ਼ ਸੇਵਾ। ਸੱਤ:45 ਤੇ ਸਾਹਿਤਯ ਸੁਧਾ ਪ੍ਰੋਗਰਾਮ ਚ ਸੰਸਕ੍ਰਿਤ ਸਾਹਿਤ ਵਿਚ ਨੌ ਗ੍ਰਹਿ ਪੂਜਨ ਸੰਬੰਧੀ ਡਾਕਟਰ ਮੀਨੂ ਤਲਵਾਰ ਤੋਂ ਤੁਸੀਂ ਜਾਣਕਾਰੀ ਹਾਸਲ ਕਰ ਸਕੋਗੇ। 7:45 ਤੇ ਸੁਣਨਾ ਸਪੌਂਸਰਡ ਪ੍ਰੋਗਰਾਮ ਲਮਹੇ। 8:10 ਤੇ ਹੋਵੇਗਾ ਪ੍ਰੋਗਰਾਮ ਜਨ ਸੇਵਾ ਤੋਂ ਦੇਸ਼ ਸੇਵਾ ਤੱਕ। ਅੱਜ ਇਸ ਵਿਚ ਤੁਸੀਂ ਰਾਸ਼ਟਰੀ ਸਿੱਖਿਆ ਨੀਤੀ 2020 ਬਾਰੇ ਜਾਣਕਾਰੀ ਹਾਸਲ ਕਰ ਸਕੋਗੇ। 8:30 ਦਾ ਸਮਾਂ ਰਹੇਗਾ ਪੰਜਾਬੀ ਖਬਰਾਂ ਦਾ। 8:45 ਤੇ ਸੁਣਨਾ ਸਮਾਚਾਰ ਸੰਧਿਆ। 9:00 ਨਿਊਜ਼ ਐਟ 9, 9:15 ਸਪੋਟਲਾਈਟ ਤੇ 9:30 ਵਿਗਿਆਨ ਭਾਰਤੀ ਸਾਡੇ ਦਿੱਲੀ ਕੇਂਦਰ। ਵੀਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸੁਣ ਸਕੋਗੇ ਤੁਸੀਂ ਰਾਤ 10:00। ਸੱਤ:20 ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਚ ਅੱਜ ਆਨੰਦ ਮਾਨਨਾ ਪੰਡਿਤ ਮਨੂ ਕੁਮਾਰ ਸੀਨ ਦੇ ਸਿਤਾਰ ਵਾਦਨ ਦਾ। ਰਾਗ ਬ੍ਰਜੇਸ਼ਵਰੀ ਕੋਸ, ਚੰਦਰਕੋਸ ਤੇ ਮਾਲ ਕੋਸ ਚ ਤੇ ਧੁਨ ਮਿਸ਼ ਖਮਾਜ ਚ। ਰਾਤ 11:00 ਸੁਣਨਾ ਹਿੰਦੀ ਸਮਾਚਾਰ ਤੇ ਉਸ ਤੋਂ ਬਾਅਦ 11:05 ਤੇ ਅੰਗਰੇਜ਼ੀ ਸਮਾਚਾਰ। ਇਹ ਸੀ ਸਾਡੇ ਅੱਜ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦੁਪਹਿਰ ਦੇ 1:10 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਇਨਫੋਰਸਮੈਂਟ ਡਾਇਰੈਕਟਰ ਯਾਨੀ ਕਿ ED ਚੰਡੀਗੜ੍ਹ ਨੇ ਕੱਲ੍ਹ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ 'ਚ ਹਰਿਆਣਾ ਸਰਕਾਰ ਦੇ ਫੰਡਾਂ ਦੇ 645 ਕਰੋੜ ਰੁਪਏ ਦੇ ਕਥਿਤ ਗਬਨ ਨਾਲ ਸੰਬੰਧਿਤ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ 14 ਥਾਵਾਂ ਦੀ ਤਲਾਸ਼ੀ ਲਈ ਹੈ। ਕਥਿਤ ਵਿਚੋਲੇ ਗੌਰਵ ਕਾਂਸਲ ਸਮੇਤ ਕਈ ਸੁਨਿਆਰਿਆਂ ਅਤੇ ਉਹਨਾਂ ਦੇ ਸਹਿਯੋਗ

0: ਗਿਆਂ ਨਾਲ ਜੁੜੀਆਂ ਥਾਵਾਂ ਦੀ ਤਲਾਸ਼ੀ ਲਈ ਗਈ ਹੈ। ਏਜੰਸੀ ਨੇ 24.30 ਕਰੋੜ ਰੁਪਏ ਨਕਦ ਜ਼ਬਤ ਕੀਤੇ ਨੇ ਅਤੇ ਬੈਂਕ ਖਾਤੇ ਵਿੱਚ ਲਗਭਗ 22 ਕਰੋੜ ਰੁਪਏ ਜ਼ਬਤ ਕੀਤੇ। ਦਸਤਾਵੇਜ਼ ਅਤੇ ਡਿਜੀਟਲ ਸਬੂਤ ਦੀ ਬਰਾਮਦ ਕੀਤੇ ਗਏ ਨੇ। ਇਹ ਜਾਂਚ ਫਰਵਰੀ 2026 ਵਿੱਚ ਹਰਿਆਣਾ ਪੁਲਿਸ ਵੱਲੋਂ ਸੂਬੇ ਦੇ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਬੈਂਕ ਖਾਤਿਆਂ ਵਿੱਚ ਅੰਤਰ ਨੂੰ ਲੈ ਕੇ ਦਰਜ ਕੀਤੇ ਗਏ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਤੋਂ ਬਾਅਦ ਸ਼ੁਰੂ ਕੀਤੀ ਗਈ ਜਾਂਚ ਦਾ ਹਿੱਸਾ ਹੈ। ਬੈਂਕ ਖਾਤੇ IDFC ਫਸਟ ਬੈਂਕ ਅਤੇ AU ਸਮਾਲ ਫਾਈਨੈਂਸ ਬੈਂਕ ਨਾਲ ਰੱਖੇ ਗਏ ਸਨ। ਇਸ ਧੋਖਾਧੜੀ ਵਿੱਚ ਕਈ IAS ਅਧਿਕਾਰੀ ਅਤੇ ਹੋਰ ਸਰਕਾਰੀ ਕਰਮਚਾਰੀ ਵੀ ਕਥਿਤ ਤੌਰ 'ਤੇ ਸ਼ਾਮਲ ਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਝੋਨੇ ਦੀ ਆਮਦ ਸ਼ੁਰੂ ਹੋਣ ਤੋਂ ਪਹਿਲਾਂ ਸੂਬੇ ਵਿੱਚੋਂ ਅਨਾਜ ਦਾ ਸਟਾਕ ਖਾਲੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸੁਚੱਜੀ ਖਰੀਦ ਨੂੰ ਯਕੀਨੀ ਬਣਾਉਣ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਾਉਣ ਲਈ ਭੰਡਾਰਨ ਲਈ ਢੁਕਵੀਂ ਜਗ੍ਹਾ ਯਕੀਨੀ ਬਣਾਉਣੀ ਲਾਜ਼ਮੀ ਏ। ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਮਾਨ ਨੇ 10 ਅਕਤੂਬਰ ਤੱਕ 6 ਲੱਖ ਟਨ ਚੌਲ ਅਤੇ ਅਕਤੂਬਰ ਮਹੀਨੇ ਦੌਰਾਨ 15 ਲੱਖ ਟਨ ਕਣਕ ਦੀ ਲਿਫਟਿੰਗ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਧਿਆਨ ਦਵਾਇਆ ਕਿ ਲਗਭਗ 40 ਲੱਖ ਟਨ ਕਣਕ ਦਾ ਸਟਾਕ ਰਾਈਸ ਮਿੱਲਾਂ ਅਤੇ ਮੰਡੀਆਂ ਦੇ ਫੜਾਂ ਯਾਰਡ ਵਿੱਚ ਥਾਂ ਘੇਰੀ ਹੋਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀ ਅੰਮ੍ਰਿਤਸਰ, ਤਰਨ ਤਾਰਨ ਅਤੇ ਫਾਜ਼ਿਲਕਾ ਸਰਹੱਦੀ ਜ਼ਿਲ੍ਹਿਆਂ ਸਮੇਤ ਗੁਰਦਾਸਪੁਰ ਅਤੇ ਕਪੂਰਥਲਾ ਦੀਆਂ ਜੇਲ੍ਹਾਂ ਅਤੇ OOAT ਕਲੀਨਿਕ ਸੈਂਟਰਾਂ ਵਿੱਚ ਡਾਕਟਰੀ ਇਲਾਜ ਦੇ ਨਾਲ ਨਾਲ ਨਸ਼ੇੜੀਆਂ ਦੀ ਮਨੋਸਮਾਜਿਕ ਦੇਖਭਾਲ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਸਿਧਾਂਤਕ ਪ੍ਰਵਾਨਗੀ ਦਿੱਤੀ ਹੈ। ਇਹ ਫੈਸਲਾ ਮੁੱਖ ਮੰਤਰੀ ਅਤੇ ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਦੇ ਵਫਦ ਵਿਚਕਾਰ ਹੋਈ ਮੀਟਿੰਗ ਦੌਰਾਨ ਲਿਆ ਗਿਆ। ਮੁੱਖ ਮੰਤਰੀ ਮਾਨ ਨੇ ਕਿਹਾ ਇਸ ਪਹਿਲਕਦਮੀ ਤਹਿਤ ਆਰਟ ਆਫ਼ ਲਿਵਿੰਗ ਦੇ ਆਧਾਰ 'ਤੇ ਇੱਕ ਅਧਿਆਤਮਿਕ ਰਿਕਵਰੀ ਪ੍ਰੋਗਰਾਮ ਸ਼ੁਰੂ ਕੀਤਾ ਜਾਏਗਾ ਜਿਸ ਦਾ ਮੁੱਖ ਉਦੇਸ਼ ਨਸ਼ੇ ਦੇ ਇਲਾਜ ਅਤੇ ਲੰਬੇ ਸਮੇਂ ਦੇ ਮਨੋਸਮਾਜਿਕ ਮੁੜ ਵਸੇਬੇ ਵਿਚਕਾਰ ਪਾੜੇ ਨੂੰ ਪੂਰਾ ਕਰਨਾ ਹੈ। ਸਾਬਕਾ ਭਾਰਤੀ ਹਾਕੀ ਕਪਤਾਨ ਅਤੇ ਓਲੰਪੀਅਨ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਲੈਣਗੇ ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਹ ਨਿਯੁਕਤੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੀ ਗਈ ਹੈ। ਪਦਮ ਸ਼੍ਰੀ ਅਤੇ ਅਰਜੁਨ ਪੁਰਸਕਾਰ ਜੇਤੂ ਪ੍ਰਗਟ ਸਿੰਘ ਜਲੰਧਰ ਛਾਉਣੀ ਤੋਂ 3 ਵਾਰ ਵਿਧਾਇਕ ਰਹਿ ਚੁੱਕੇ ਨੇ ਅਤੇ ਪੰਜਾਬ ਦੇ ਸਾਬਕਾ ਸਿੱਖਿਆ ਅਤੇ ਖੇਡ ਮੰਤਰੀ ਨੇ। ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਜਾਪਾਨ ਦੇ ਆਈਚੀ ਨਾਗੋਇਆ ਵਿਖੇ ਹੋ ਰਹੀਆਂ ਏਸ਼ੀਅਨ ਖੇਡਾਂ 2026 ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਣ 'ਤੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਭਾਰਤੀ ਮਹਿਲਾ ਟੀਮ ਨੇ ਦੂਜੀ ਵਾਰ ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਹੈ। ਆਪਣੇ ਵਧਾਈ ਸੰਦੇਸ਼ ਵਿੱਚ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਇਸ ਇਤਿਹਾਸਕ ਪ੍ਰਾਪਤੀ 'ਤੇ ਪੂਰੇ ਦੇਸ਼ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਇਹ ਸੋਨ ਤਗਮਾ ਟੀਮ ਦੀ ਸਖ਼ਤ ਮਿਹਨਤ, ਅਨੁਸ਼ਾਸਨ, ਦ੍ਰਿੜ ਇਰਾਦੇ ਅਤੇ ਟੀਮ ਭਾਵਨਾ ਦਾ ਨਤੀਜਾ ਹੈ। ਕੇਂਦਰ ਸਰਕਾਰ ਦੇ ਈ ਰਕਤਕੋਸ਼ ਪੋਰਟਲ 'ਤੇ ਦਰਜ ਕੀਤੇ ਸਾਲ 2025 ਦੇ ਅੰਕੜਿਆਂ ਮੁਤਾਬਕ ਪੰਜਾਬ ਨੇ ਪ੍ਰਤੀ 10 ਲੱਖ ਆਬਾਦੀ ਪਿੱਛੇ ਸਵੈ ਇੱਛਾ ਨਾਲ ਖੂਨਦਾਨ ਕਰਨ ਵਿੱਚ ਦੇਸ਼ ਭਰ ਵਿੱਚੋਂ 3ਜਾ ਸਥਾਨ ਹਾਸਲ ਕੀਤਾ ਹੈ। ਸੂਬੇ ਦਾ ਮਾਣ ਵਧਾਇਆ ਗਿਆ ਹੈ। ਪੰਜਾਬ ਦੇ ਲੋਕਾਂ, ਸਵੈ ਇੱਛਤ ਖੂਨਦਾਨੀਆਂ, ਗੈਰ ਸਰਕਾਰੀ ਸੰਸਥਾਵਾਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਇਸ ਨੇਕ ਮਨੁੱਖਤਾਵਾਦੀ ਜਜ਼ਬੇ ਨੂੰ ਪੰਜਾਬੀਆਂ ਦੀ ਨਿਰਸਵਾਰਥ ਭਾਵਨਾ ਅਤੇ ਹਮਦਰਦੀ ਦਾ ਪ੍ਰਤੀਕ ਦੱਸਿਆ। ਨਵੀਂ ਦਿੱਲੀ ਦੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਸਵਰਨ ਜਯੰਤੀ ਆਡੀਟੋਰੀਅਮ ਵਿਖੇ ਕਰਵਾਏ ਰਾਸ਼ਟਰੀ ਸਵੈ ਇੱਛਤ ਖੂਨਦਾਨ ਦਿਵਸ 2026 ਦੇ ਸਮਾਗਮ ਦੌਰਾਨ ਸੂਬੇ ਨੂੰ ਅਧਿਕਾਰਤ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ। ਏਸ਼ੀਆਈ ਖੇਡਾਂ ਵਿੱਚ ਕ੍ਰਿਕਟ ਦੇ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋ ਰਿਹਾ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਸਾਹਮਣੇ ਜਿੱਤ ਲਈ 212 ਦੌੜਾਂ ਦਾ ਟੀਚਾ ਰੱਖਿਆ ਹੈ। ਤਾਜ਼ਾ ਖਬਰਾਂ ਮਿਲਣ ਤੱਕ ਪਾਕਿਸਤਾਨ ਨੇ 16 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ਨਾਲ 157 ਦੌੜਾਂ ਬਣਾ ਲਈਆਂ ਸਨ। ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਬਟਾਲਾ ਦੇ IIT ਗਰਾਊਂਡ ਵਿੱਚ ਇੱਕ ਸ਼ਾਨਦਾਰ ਏਰੀਅਲ ਡਰੋਨ ਸ਼ੋਅ ਕਰਵਾਇਆ ਗਿਆ। ਇਸ ਦੌਰਾਨ 500 ਡਰੋਨਾਂ ਨੇ ਅਸਮਾਨ ਵਿੱਚ ਵੱਖ ਵੱਖ ਕ੍ਰਿਤੀਆਂ ਰਾਹੀਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਸਿੱਖਿਆਵਾਂ, ਬਰਾਬਰੀ, ਭਾਈਚਾਰਕ ਸਾਂਝ ਅਤੇ ਸਮਾਜਿਕ ਨਿਆਂ ਦੇ ਸਦੀਵੀਂ ਸੰਦੇਸ਼ ਨੂੰ ਬਾਕਮਾਲ ਢੰਗ ਨਾਲ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ @RNUAIR ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਸੁਣੋਗੇ 1:40 'ਤੇ। ਨਮਸਕਾਰ।
1: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨਹੀਂ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ

0: HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪੀਟਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਜਾਰੀ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ, FM 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ।

ਪੌਜੀ ਵੀਰੋ ਜੈ ਹਿੰਦ, ਮੈਂ ਨਿਧੀ ਚੁੱਗ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਫਿਲਮੀ ਗੀਤਾਂ ਦੀ ਇਹ ਲੜੀ, ਅਤੇ ਇਸ ਲੜੀ ਦੀ ਸ਼ੁਰੂਆਤ ਕਰਦੇ ਹਾਂ ਸਲੀਮ ਸੁਲੇਮਾਨ ਦੇ ਗਾਏ ਇੱਕ ਗੀਤ ਦੇ ਨਾਲ। ਫਿਲਮ ਦਾ ਨਾਮ ਹੈ ਲੱਕ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ।
1: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨਹੀਂ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋਗੀ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ।
1: ਵਈ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਉਹ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
1: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
1: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਫੌਜੀ ਵੀਰੋ, ਸੰਗੀਤ ਦਾ ਸਫ਼ਰ ਚੱਲਦਾ ਰਹੇ ਤਾਂ ਹਰ ਅਗਲਾ ਗੀਤ ਆਪਣੇ ਨਾਲ ਇੱਕ ਨਵਾਂ ਹੀ ਰੰਗ ਲੈ ਆਉਂਦਾ ਹੈ। ਸਾਡਾ ਇਹ ਅਗਲਾ ਗੀਤ ਸਲੀਮ ਮਰਚੰਟ ਦਾ ਗਾਇਆ, ਫਿਲਮ ਲਵ ਬ੍ਰੇਕਅਪ ਜ਼ਿੰਦਗੀ ਦਾ ਕੁਝ ਅਜਿਹੇ ਹੀ ਅਹਿਸਾਸ ਨਾਲ ਭਰਿਆ। ਆਓ ਫਿਰ ਸੁਣਦੇ ਹਾਂ ਸਾਡਾ ਅਗਲਾ ਗਾਣਾ।

ਕੱਲ੍ਹ ਚੰਡੀਗੜ੍ਹ ਮੋਹਾਲੀ ਅਤੇ ਪੰਚਕੂਲਾ ਵਿੱਚ ਹਰਿਆਣਾ ਸਰਕਾਰ ਦੇ ਫੰਡਾਂ ਦੇ 645 ਕਰੋੜ ਰੁਪਏ ਦੇ ਕਥਿਤ ਗਬਨ ਨਾਲ ਸੰਬੰਧਿਤ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ 14 ਥਾਵਾਂ 'ਤੇ ਤਲਾਸ਼ੀ ਲਈ। ਕਥਿਤ ਵਿਚੋਲੇ ਗੌਰਵ ਕਾਂਸਲ ਸਮੇਤ ਕਈ ਸੁਨਿਆਰਿਆਂ ਅਤੇ ਉਹਨਾਂ ਦੇ ਸਹਿਯੋਗੀਆਂ ਨਾਲ ਜੁੜੀਆਂ ਥਾਵਾਂ ਦੀ ਤਲਾਸ਼ੀ ਲਈ ਗਈ। ਏਜੰਸੀ ਨੇ 24.30 ਕਰੋੜ ਰੁਪਏ ਨਕਦ ਜ਼ਬਤ ਕੀਤੇ ਅਤੇ ਬੈਂਕ ਖਾਤੇ 'ਚੋਂ ਲਗਭਗ 22 ਕਰੋੜ ਰੁਪਏ ਜ਼ਬਤ ਕੀਤੇ। ਦਸਤਾਵੇਜ਼ ਅਤੇ ਡਿਜੀਟਲ ਸਬੂਤ ਵੀ ਬਰਾਮਦ ਕੀਤੇ ਗਏ ਨੇ। ਇਹ ਜਾਂਚ ਫਰਵਰੀ 2026 'ਚ ਹਰਿਆਣਾ ਪੁਲਿਸ ਵੱਲੋਂ ਸੂਬੇ ਦੇ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਬੈਂਕ ਖਾਤਿਆਂ 'ਚ ਫਰਕ ਨੂੰ ਲੈ ਕੇ ਦਰਜ ਕੀਤੇ ਗਏ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਬੈਂਕ ਖਾਤੇ IDFC ਫਸਟ ਬੈਂਕ ਅਤੇ AU ਸਮਾਲ ਫਾਈਨੈਂਸ ਬੈਂਕ ਨਾਲ ਰੱਖੇ ਗਏ ਸਨ। ਇਸ ਬੈਂਕ ਧੋਖਾਧੜੀ ਵਿੱਚ ਕਈ IAS ਅਧਿਕਾਰੀ ਅਤੇ ਹੋਰ ਸਰਕਾਰੀ ਕਰਮਚਾਰੀ ਵੀ ਕਥਿਤ ਸ਼ੋਰ 'ਤੇ ਸ਼ਾਮਲ ਨੇ। ਸਾਬਕਾ ਭਾਰਤੀ ਹਾਕੀ ਕਪਤਾਨ ਅਤੇ ਓਲੰਪੀਅਨ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਲੈਣਗੇ, ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਪਦਮ ਸ਼੍ਰੀ ਅਤੇ ਅਰਜੁਨ ਪੁਰਸਕਾਰ ਜੇਤੂ ਪ੍ਰਗਟ ਸਿੰਘ ਜਲੰਧਰ ਛਾਉਣੀ ਤੋਂ 3 ਵਾਰ ਵਿਧਾਇਕ ਰਹਿ ਚੁੱਕੇ ਨੇ ਅਤੇ ਪੰਜਾਬ ਦੇ ਸਿੱਖਿਆ ਅਤੇ ਖੇਡ ਮੰਤਰੀ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਕਾਸ਼ਵਾਣੀ ਉੱਤੇ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ ਅੱਜ 12 ਸਾਲ ਪੂਰੇ ਹੋ ਗਏ ਨੇ। ਮਨ ਕੀ ਬਾਤ ਦਾ ਪਹਿਲਾ ਪ੍ਰਸਾਰਣ ਅੱਜ ਦੇ ਹੀ ਦਿਨ 2014 'ਚ ਵਿਜੇ ਦਸ਼ਮੀ ਦੇ ਮੌਕੇ 'ਤੇ ਹੋਇਆ ਸੀ। ਹਾਲ ਹੀ ਵਿੱਚ ਮਨ ਕੀ ਬਾਤ ਦਾ 138ਵਾਂ ਐਪੀਸੋਡ ਪ੍ਰਸਾਰਿਤ ਕੀਤਾ ਗਿਆ। ਪਿਛਲੇ 12 ਸਾਲਾਂ ਵਿੱਚ ਮਨ ਕੀ ਬਾਤ ਨੇ ਦੇਸ਼ ਭਰ ਵਿੱਚ ਹੋ ਰਹੀਆਂ ਸਕਾਰਾਤਮਕ ਤਬਦੀਲੀਆਂ ਨੂੰ ਉਜਾਗਰ ਕਰਨ ਅਤੇ ਨਾਗਰਿਕਾਂ ਨੂੰ ਭਾਰਤ ਦੀ ਵਿਕਾਸ ਯਾਤਰਾ 'ਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਲਈ ਵਿਲੱਖਣ ਮੰਚ ਪ੍ਰਦਾਨ ਕੀਤਾ ਹੈ। ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਕ੍ਰਿਕਟ ਦੇ ਫਾਈਨਲ ਵਿੱਚ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਭਾਰਤ ਵੱਲੋਂ ਦਿੱਤੇ ਗਏ 212 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਟੀਮ 20 ਓਵਰਾਂ 'ਚ 192 ਦੌੜਾਂ ਹੀ ਬਣਾ ਸਕੀ। ਪਹਿਲਾਂ ਭਾਰਤ ਨੇ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਉੱਤੇ 211 ਦੌੜਾਂ ਬਣਾਈਆਂ। 3 ਮੈਚਾਂ ਦੀ ਇੱਕ ਦਿਨਾਂ ਲੜੀ ਦੇ ਤੀਜੇ ਅਤੇ ਆਖਰੀ ਮੁਕਾਬਲੇ ਵਿੱਚ ਅੱਜ ਚੰਡੀਗੜ੍ਹ ਵਿੱਚ ਭਾਰਤ ਅਤੇ ਵੈਸਟ ਇੰਡੀਜ਼ ਆਹਮੋ ਸਾਹਮਣੇ ਹੋਣਗੇ। ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਇਹ ਮੈਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਅਖੀਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ ਆਰਥਿਕ ਮਜ਼ਬੂਤੀ ਨੂੰ ਸਮਾਜਿਕ ਮਜ਼ਬੂਤੀ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਅਤੇ ਤੇਜ਼ੀ ਨਾਲ ਬਦਲਦੀ ਦੁਨੀਆ 'ਚ ਸਾਰਿਆਂ ਦੀ ਸ਼ਮੂਲੀਅਤ ਹੀ ਮਜ਼ਬੂਤੀ ਦੀ ਬੁਨਿਆਦ ਹੈ। ਸਰਕਾਰ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮੁੱਖ ਸਰਗਨਾ ਨਵਪ੍ਰੀਤ ਸਿੰਘ ਨੂੰ ਤੁਰਕੀਏ ਤੋਂ ਭਾਰਤ ਲਿਆਉਣ 'ਚ ਸਫਲਤਾ ਹਾਸਲ ਕੀਤੀ। ਸੰਯੁਕਤ ਅਰਬ ਅਮੀਰਾਤ ਦੇ ਅਟਾਰਨੀ ਜਨਰਲ ਕੌਂਸਲਰ ਡਾਕਟਰ ਹਮਦ ਸੈਫ ਅਲ ਸ਼ਮਸੀ ਨੇ ਕਿਹਾ ਕਿ ਫਲਾਈ ਦੁਬਈ ਉਡਾਣ ਦੀ ਜਾਂਚ ਵਿੱਚ ਪਾਇਆ ਗਿਆ ਕਿ ਸੈਫ ਪਾਇਲਟ ਨੇ ਦਹਿਸ਼ਤਗਰਦ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਕ੍ਰਿਕਟ ਦੇ ਫਾਈਨਲ 'ਚ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਾਦੇਸ਼ਿਕ ਖਬਰਾਂ ਦਾ ਸਾਡਾ ਅਗਲਾ ਬੁਲੇਟਿਨ ਸ਼ਾਮ 6:20 'ਤੇ ਹੋਏਗਾ। ਨਮਸਕਾਰ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ ਨੇੜੇ BMC ਚੌਂਕ ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਨਹੀਂ ਹੈ।
0: ਫੌਜੀ ਵੀਰੋ ਪ੍ਰੋਗਰਾਮ 'ਚ ਅਗਲਾ ਗੀਤ ਸੁਣਦਿਆਂ ਫਿਲਮ ਬੰਟੀ ਔਰ ਬਬਲੀ ਦਾ, ਜਿਸ ਨੂੰ ਆਵਾਜ਼ ਦਿੱਤੀ ਹੈ ਸੋਨੂ ਨਿਗਮ ਤੇ ਮਹਾਲਕਸ਼ਮੀ ਅਈਅਰ ਨੇ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ ਨੇੜੇ BMC ਚੌਂਕ ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਨਹੀਂ ਹੈ।
0: ਪ੍ਰੋਗਰਾਮ ਚੱਲ ਰਿਹਾ ਰੰਗਲੀ ਧਰਤੀ ਤੇ ਇਸ ਵਿੱਚ ਤੁਸੀਂ ਸੁਣ ਰਹੇ ਹੋ ਨਿਰਮਲ ਸਿੰਘ ਧਾਰੀਵਾਲ ਤੇ ਗਾਏ ਲੋਕ ਗੀਤ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ 'ਚ ਨਿਰਮਲ ਸਿੰਘ ਧਾਰੀਵਾਲ ਦੇ ਗਾਏ ਲੋਕ ਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦੁਪਹਿਰ ਦੇ 3 ਵੱਜ ਰਹੇ ਨੇ। ਹੁਣ ਸਾਡੀ ਅੱਜ ਦੀ ਪਹਿਲੀ ਸਭਾ ਖਤਮ ਹੁੰਦੀ ਹੈ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਅਸੀਂ ਸ਼ਾਮ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ।
1: ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਦੁਪਹਿਰ ਦੇ 3 ਵੱਜ ਚੁੱਕੇ ਨੇ। ਪੇਸ਼ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

राष्ट्रपति श्री पी राधा कृष्णन ने कहा है कि आर्थिक मजबूती ਨੂੰ ਸਮਾਜਿਕ ਮਜ਼ਬੂਤੀ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਸਾਰਿਆਂ ਦੀ ਸਹੂਲੀਅਤ ਹੀ ਮਜ਼ਬੂਤੀ ਦੀ ਬੁਨਿਆਦ ਹੈ। ਸਰਕਾਰ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮੁੱਖ ਸਰਗਰਨਾ ਨਵਪ੍ਰੀਤ ਸਿੰਘ ਨੂੰ ਤੁਰਕੀਏ ਤੋਂ ਭਾਰਤ ਲਿਆਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ED ਚੰਡੀਗੜ੍ਹ ਨੇ ਕੱਲ੍ਹ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿੱਚ ਹਰਿਆਣਾ ਸਰਕਾਰ ਦੇ ਫੰਡਾਂ ਦੇ 645 ਕਰੋੜ ਰੁਪਏ ਦੇ ਕਥਿਤ ਗਬਨ ਮਾਮਲੇ ਵਿੱਚ ਸੰਬੰਧਿਤ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ 14 ਥਾਵਾਂ ਤੇ ਤਲਾਸ਼ੀ ਲਈ। ਸਾਬਕਾ ਭਾਰਤੀ ਹਾਕੀ ਕਪਤਾਨ ਅਤੇ ਓਲੰਪੀਅਨ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਝੋਨੇ ਦੀ ਆਮਦ ਸ਼ੁਰੂ ਹੋਣ ਤੋਂ ਪਹਿਲਾਂ ਸੂਬੇ ਵਿੱਚੋਂ ਅਨਾਜ ਦੇ ਸਟਾਕ ਖਾਲੀ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਨੇ ਸਵੈ ਇੱਛਾ ਨਾਲ ਖੂਨਦਾਨ ਕਰਨ ਵਿੱਚ ਰਾਸ਼ਟਰੀ ਪੱਧਰ 'ਤੇ 3ਜਾ ਸਥਾਨ ਹਾਸਲ ਕੀਤਾ ਹੈ। ਸੰਯੁਕਤ ਅਰਬ ਅਮੀਰਾਤ ਦੇ ਅਟਾਰਨੀ ਜਨਰਲ ਕੌਂਸਲਰ ਡਾਕਟਰ ਅਹਿਮਦ ਸੈਫ ਨਾਲ ਸ਼ਮਸ਼ਮੀ ਸ਼ਮਸ਼ੀ ਦੇ ਨੇ ਕਿਹਾ ਕਿ ਫਲਾਈ ਦੁਬਈ

ਫਲਾਈ ਦੁਬਈ ਉਡਾਨ ਦੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਸਹ ਪਾਇਲਟ ਨੇ ਦਹਿਸ਼ਤਗਰਦ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੋਰ ਮੁੰਚ ਜਲ ਮਾਰਗ ਵਿੱਚ ਕੁਵੈਤ ਦੇ ਝੰਡੇ ਵਾਲੇ ਟੈਂਕਰ ਤੇ ਹੋਏ ਹਮਲੇ ਤੋਂ ਬਾਅਦ 5 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਕਾਸ਼ਵਾਣੀ ਦੇ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ ਅੱਜ 12 ਸਾਲ ਪੂਰੇ ਹੋ ਗਏ ਨੇ। ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਕ੍ਰਿਕਟ ਦੇ ਫਾਈਨਲ ਵਿੱਚ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ ਹੈ। ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ 3-1 ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦਾ ਤੀਜਾ ਅਤੇ ਆਖਰੀ ਮੈਚ ਅੱਜ ਚੰਡੀਗੜ੍ਹ ਵਿੱਚ ਖੇਡਿਆ ਜਾ ਰਿਹਾ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਦੋਸਤੋ, ਖਬਰਾਂ ਤੋਂ ਬਾਅਦ ਵੇਲਾ ਹੋ ਗਿਆ ਇਹ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ, ਅਤੇ 3 ਵੱਜ ਚੁੱਕੇ ਨੇ। ਵੇਲਾ ਹੈ ਹੁਣ ਤੁਹਾਡੇ ਮਨਪਸੰਦ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ। ਅਤੇ ਸਭ ਤੋਂ ਪਹਿਲਾਂ ਕਬੂਲ ਕਰੋ ਦੋਸਤੋ ਸ਼ੋਭਾ ਗਈ ਦਾ ਨਮਸਕਾਰ ਅਤੇ ਸਤਿ ਸ਼੍ਰੀ ਅਕਾਲ ਅਤੇ ਆਦਾਬ। ਅਤੇ ਦੋਸਤੋ, ਸ਼ੁਰੂ ਕਰਦੇ ਹਾਂ ਤੁਹਾਡੀਆਂ ਚਿੱਠੀਆਂ ਨੂੰ ਪੜ੍ਹਨ ਦਾ ਸਿਲਸਿਲਾ, ਅਤੇ ਮਨੋਰੰਜਨ ਕਰਨ ਲਈ ਗੀਤਾਂ ਦੇ ਨਾਲ ਤੁਹਾਡਾ ਸਵਾਗਤ ਕਰਦੇ ਹਾਂ। ਦੋਸਤੋ, ਖਤਾਂ ਦੇ ਸਿਲਸਿਲੇ ਦੇ ਨਾਲ ਸਾਡੇ ਕੋਲ ਜੋ ਖਤ ਆਏ, ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਖਤ ਅਸੀਂ ਪੜ੍ਹਦੇ ਹਾਂ, ਪਿੰਡ ਖਾਣੇ ਦੀ ਢਾਬ ਤੋਂ ਮਲੋਟ ਤੋਂ ਆਇਆ ਜੀ। ਸ਼ਮਸ਼ੇਰ ਸਿੰਘ ਕੌਲਤਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ ਅਤੇ ਤਰਨਵੀਰ ਅਤੇ ਮਨਰਾਜ ਦਾ ਕਹਿੰਦੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿਉ। ਜ਼ਰੂਰ ਸੁਣਾਵਾਂਗੇ ਜੀ ਤੁਹਾਡੀ ਪਸੰਦ ਦਾ ਪੰਜਾਬੀ ਗੀਤ, ਕਿਉਂਕਿ ਤੁਹਾਡੀਆਂ ਚਿੱਠੀਆਂ ਦੇ ਨਾਲ ਨਾਲ ਗੀਤਾਂ ਦਾ ਮਨੋਰੰਜਨ ਨਾਲ ਨਾਲ ਚੱਲਦਾ ਰਹੇਗਾ ਜੀ। ਅਗਲੀ ਚਿੱਠੀ ਹੈ ਜੀ ਸਾਡੇ ਕੋਲ ਪਿੰਡ ਘੁੜਿਆਣਾ, ਫਾਜ਼ਿਲਕਾ, ਤਰਲੋਕ ਸਿੰਘ ਸੁਖਣਾ, ਦੋਸਤ ਸ਼ਿਵ ਤੋ ਸ਼ਿਵ ਜੋਤ ਸਿੰਘ ਅਤੇ ਸਮੂਹ ਪਰਿਵਾਰ ਅਤੇ ਨਾਲ ਇਹਨਾਂ ਨੇ ਦੋਸਤ ਲਿਖਿਆ ਜੀ ਬਲਰਾਜ ਬਲਤੇਜ ਘੁੜਿਆਣਾ, ਭੋਲਾ ਸੁਹਾਗ ਉਹਨਾਂ ਦਾ ਜੀ। ਨਾਲ ਇਹਨਾਂ ਨੇ ਖਤ ਲਿਖਣ ਦੇ ਬਾਅਦ ਧੰਨਵਾਦ ਵੀ ਕੀਤਾ ਹੈ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਖਤ ਲਿਖਦੇ ਹੋ। ਮੁਹੰਮਦਪੁਰ ਸੋਤਰ ਤੋਂ ਜੀ ਢਾਨੀ ਰਤੀਆ ਤੋਂ, ਜੀਵਨ ਸਿੰਘ ਬੂਕ, ਸ਼ੈਂਟੀ ਬੂਕ, ਸਿਮਰਨ ਬੂਕ, ਕੁਸ਼ਲਿਆ ਰਾਣੀ, ਗੁਰਸ਼ਿੰਦਰ ਬੂਕ, ਬੱਬੂ ਬੂਕ, ਕੁਲਦੀਪ ਬੂਕ, ਕੀਰਤ ਬੂਕ, ਭੂਸ਼ਣ ਖੇੜਾ, ਬਲਵੀਰ ਜਸ਼ਨ ਬੂਕ ਅਤੇ ਬੂਕ ਪਰਿਵਾਰ ਸਾਰਾ। ਅਗਲਾ ਖਤ ਸਾਡੇ ਕੋਲ ਆਇਆ ਜੀ ਮਲੋਟ ਤੋਂ ਹੀ ਹੈ ਜੀ ਇਹ ਖਤ, ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨ ਗਿੱਲ ਅਤੇ ਬੁਰਜ ਸਿੱਧਵਾਂ ਤੋਂ ਮਲੋਟ ਤੋਂ, ਸਰਬਜੋਤ ਸਿੱਧੂ ਅਤੇ ਅਵਿਤਾਜ ਸਿੱਧੂ ਅਤੇ ਜਗਤਾਰ ਜੱਗਾ ਧੋਲਾ ਕਿੰਗਰਾ ਤੋਂ। ਲਓ ਜੀ ਆਓ ਇਹਨਾਂ ਦੀ ਸਭ ਦੀ ਰਲੀ ਮਿਲੀ ਫਰਮਾਇਸ਼ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ।

ਲੈ ਲੈਂਦੇ ਹਾਂ ਜੀ। ਇਹ ਚਿੱਠੀ ਸਾਡੇ ਕੋਲ ਆਈ ਹੈ ਗਿੱਦੜ ਬਾਹ ਤੋਂ, ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਨੀਸ਼ਾ, ਬੇਬੀ ਕੈਰਵੀ। ਅਤੇ ਇਹ ਖਤ, ਅਗਲਾ ਖਤ ਸਾਡੇ ਕੋਲ ਹੈ ਜੀ ਪਿੰਡ ਪੱਖੀ ਖੁਰਦ ਫਰੀਦਕੋਟ ਤੋਂ, ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ ਅਤੇ ਗੁਰਲੀਨ ਗਿੱਲ ਹੋਣਾ ਦਾ। ਅਤੇ ਪਿੰਡ ਆਜਮ ਵਾਲਾ, ਤਹਿਸੀਲ ਫਾਜ਼ਿਲਕਾ ਤੋਂ ਸਾਡੇ ਕੋਲ ਖਤ ਹੈ ਜੀ। ਸੋਹਣ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ ਬੂਕ ਅਤੇ ਕੀਰਤ ਕੌਰ ਬੂਕ ਅਤੇ ਦਾਦੀ ਜਸਵੰਤ ਕੌਰ, ਸਾਰਾ ਪਿੰਡ ਪਰਿਵਾਰ ਦੇ ਇਹਨਾਂ ਨੇ ਨਾਲ ਲਿਖਿਆ ਜੀ। ਸਹੂਆਣਾ ਬੋਦਲਾ ਤੋਂ ਸੁਰਿੰਦਰ ਕੌਰ ਬੂਕ, ਬਲਵਿੰਦਰ ਕੌਰ ਬੂਕ ਅਤੇ ਬਲਦੇਵ ਸਿੰਘ ਰਾਜ ਮਿਸਤਰੀ ਅਤੇ ਸ਼ਾਹ ਅਮਰਲਾਲ ਪੀ ਐੱਸ ਟੀ ਲਿਖਿਆ ਹੈ ਜੀ। ਅੱਗੇ ਖਤ ਸਾਡੇ ਕੋਲ ਹੈ ਜੀ ਮਾਡਲ ਟਾਊਨ ਕਰਨਾਲ ਤੋਂ, ਸੁਧੀਰ ਨੂਤਨ, ਮਾਇਆ ਕੁਮਾਰ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਇਸ਼ਪ੍ਰੀਤ ਸ਼ਰਮਾ ਅਤੇ ਵਿਪਾਸ਼ਾ ਸ਼ਰਮਾ ਅਤੇ ਹਰੀਪਾਲ ਕੌਰ ਹੋਣਾ ਦਾ ਖਾਤਾ ਜੀ। ਇਹਨਾਂ ਨੂੰ ਅੱਗੇ ਆਪਾਂ ਪਹਿਲਾਂ ਵੀ ਕਿਹਾ ਸੀਗਾ ਕਿ ਤੁਸੀਂ ਆਪਣੇ ਨਾਮ 'ਚ ਥੋੜ੍ਹਾ ਜਿਹਾ ਸਪੇਸ ਰੱਖਿਆ ਕਰੋ ਤਾਂ ਕਿ ਅਸੀਂ ਨਹੀਂ ਨਾ ਪੜ੍ਹ ਸਕੇ। ਜਿੱਦਾਂ ਇਹਨਾਂ ਨੇ ਲਿਖਿਆ ਸੁਧੀਰ ਨੂਤਨ, ਅਤੇ ਉਹ ਨਾਲ ਹੀ ਇੱਕ ਦੂਜੇ ਦੇ ਨਾਲ ਜੁੜਿਆ ਹੈ, ਜਿਸ ਕਰਕੇ ਪੜ੍ਹਨ 'ਚ ਦਿੱਕਤ ਆ ਜਾਂਦੀ ਹੈ। ਅਤੇ ਸੁਧੀਰ ਵੱਖਰਾ ਅਤੇ ਥੋੜ੍ਹਾ ਜਿਹਾ ਸਪੇਸ ਪਾ ਕੇ ਆਪਣਾ ਅਗਲਾ ਨਾਮ ਲਿਖਿਆ ਕਰੋ। ਆਓ ਸੁਣਦੇ ਹਾਂ ਅਗਲਾ ਪ੍ਰੋਗਰਾਮ ਇਹਨਾਂ ਦੀ ਪਸੰਦ 'ਤੇ।

ਜਾ ਕੋਈ ਨੱਚੇ ਵਿਆਹ ਸ਼ਾਦੀ ਵਿੱਚ ਹੋਰ ਸੰਗਾਂ ਦਾ ਤਾਲਾ ਮੀ

ਜੀ ਇਹ ਗੀਤ ਸੀ ਸੁਖਸ਼ਿੰਦਰ ਸਿੰਧਾ ਹੁਣਾਂ ਦੀ ਆਵਾਜ਼ 'ਚ, ਅਤੇ ਮੈਨੂੰ ਉਮੀਦ ਹੈ ਕਿ ਸਾਡੇ ਸਰੋਤੇ ਸਾਰਿਆਂ ਨੇ ਜ਼ਰੂਰ ਭੰਗੜਾ ਪਾਇਆ ਹੋਊਗਾ, ਪੂਰਾ ਪੂਰਾ ਇੰਜੋਏ ਕੀਤਾ ਹੋਏਗਾ ਇਸ ਗੀਤ ਦਾ। ਅਤੇ ਦੁਪਹਿਰ ਨੂੰ ਜਿਹੜੀ ਨੀਂਦ ਆਉਂਦੀ ਉਹ ਵੀ ਖੁੱਲ ਜਾਂਦੀ ਬੰਦੇ ਦੀ ਜਦੋਂ ਭੰਗੜੇ ਵਾਲੇ ਗੀਤ ਆਉਂਦੇ ਹੈ ਨਾ। ਅਤੇ ਚਿੱਠੀਆਂ ਦਾ ਸਿਲਸਿਲਾ ਜਾਰੀ ਹੈ ਜੀ। ਚਿੱਠੀ ਆਈ ਹੈ ਸਾਡੇ ਕੋਲ ਆਦਰਸ਼ ਨਗਰ ਮਲੋਟ ਤੋਂ। ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੋਕ ਸ਼ਰਮਾ, ਸ਼ਾਈਨਾ ਸ਼ਰਮਾ, ਨਿਵਾਨ ਸ਼ਰਮਾ, ਐਨੀ ਸੌਂਗ ਪਲੀਜ਼ ਇਹਨਾਂ ਲਿਖਿਆ ਹੋਇਆ ਜੀ। ਰਵੀਦਾਸ ਨਗਰ ਮਲੋਟ ਤੋਂ ਅਗਲਾ ਖਾਤਾ ਸਾਡੇ ਕੋਲ। ਨਾਨਕ ਚੰਦ ਜਜੋਰੀਆ, ਬੰਟੀ ਕੁਮਾਰ ਦੇਵਤਵਾਨ, ਵਿਜੇ ਕੁਮਾਰ ਰਾਤੀਆ, ਸੁਨੀਲ ਕੁਮਾਰ ਦੇਵ ਤਵਾਲ ਲਿਖਿਆ ਜੀ, ਪ੍ਰਿੰਸ ਕੁਮਾਰ ਜਜੋਰੀਆ ਉਹਨਾਂ ਦਾ ਖਾਤਾ। ਇਹ ਖਤ ਸਾਡੇ ਕੋਲ ਚਿੱਠੀ ਜਿਹੜੀ ਆਈ ਹੈ ਉਹ ਹੈ ਜੀ ਅਮਨ ਵਰਮਾ, ਰਮਨ ਵਰਮਾ, ਦਿਵਾਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਆਲ ਵਰਮਾ ਫੈਮਿਲੀ ਲਿਖਿਆ ਹੈ ਜੀ। ਨੀਅਰ ਬੱਸ ਸਟੈਂਡ ਵਿਲੇਜ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਖਤ ਹੈ ਜੀ। ਅਗਲਾ ਖਤ ਸਾਡੇ ਕੋਲ ਜੀ ਅਮਰਗੜ੍ਹ ਤਹਿਸੀਲ ਸਾਦਲ ਸ਼ਹਿਰ ਤੋਂ। ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਨੂਰ ਗੁਰਨੂਰ ਮਾਨ, ਹਰਵਿੰਦਰ ਮਾਨ ਅਤੇ ਰਾਜਾ ਸਿੰਘ ਮਾਨ ਅਤੇ ਕੁਲਵਿੰਦਰ ਕੌਰ ਮਾਨ ਅਤੇ ਕੇ ਐੱਸ ਮਾਨ ਹੁੰਦਾ ਖਾਤਾ ਜੀ ਇਹ। ਅਤੇ ਇਹਨਾਂ ਨੇ ਹਰਭਜਨ ਸਿੰਘ ਹਰਭਜਨ ਮਾਨ ਦੇ ਗੀਤ ਦੀ ਵੀ ਫਰਮਾਇਸ਼ ਵੀ ਕੀਤੀ ਹੋਈ ਹੈ ਜੀ। ਆਓ ਸੁਣਦੇ ਹਾਂ ਗੀਤ।

ਜੀ ਹਰਭਜਨ ਮਾਨ ਉਹਨਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਸੀ ਦੁਪੱਟਾ, ਅਤੇ ਬਹੁਤ ਹੀ ਨੱਚਣ ਗਾਉਣ ਵਾਲਾ ਗੀਤ ਸੀ, ਫੁਰਾ ਤੁਸੀਂ ਇੰਜੋਏ ਕੀਤਾ ਹੋਏਗਾ। ਅਗਲਾ ਖਤ ਸਾਡੇ ਕੋਲ ਆਇਆ ਜੀ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ, ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐੱਸ ਨਾਇਕ, ਸ਼ੋਭਾ ਨਾਇਕ ਅਤੇ ਸਮਸਤ ਡਾਗਲਾ ਪਰਿਵਾਰ ਦਾ। ਅਗਲਾ ਖਤ ਇਹ ਚਿੱਠੀ ਸਾਡੇ ਕੋਲ ਆਈ ਜੀ ਲਾਡੀ ਸਿੰਘ ਧਾਰੀਵਾਲ ਦੀ, ਸਮਾਣਾ ਪਟਿਆਲਾ ਤੋਂ, ਕਬੀਰ ਸੰਧੂ ਪੋਤਰਾ ਜਗਵੀਰ ਸੰਧੂ ਬੰਸੀ ਲਾਲ ਸੰਧੂ ਹੁਣਾਂ ਦਾ ਖਤ ਹੈ ਜੀ ਇਹ। ਅਗਲੀ ਚਿੱਠੀ ਸਾਡੇ ਕੋਲ ਆਈ ਪਿੰਡ ਤੰਗੋਰੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ, ਗੁਰਪ੍ਰੀਤ ਸਿੰਘ ਤੰਗੋਰੀ, ਜਸਵੀਰ ਕੌਰ, ਮਹਿਕਪ੍ਰੀਤ ਕੌਰ ਅਤੇ ਸਹਿਜਪ੍ਰੀਤ ਸਿੰਘ ਉਹਨਾਂ ਦਾ ਖਤ ਹੈ ਜੀ। ਇਹ ਖਤ ਸਾਡੇ ਕੋਲ ਆਇਆ ਪਿੰਡ ਮੂਲੀਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ, ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ, ਜੰਨਤ ਕਾਠਪਾਲ, ਚੌਧਰੀ ਪ੍ਰੇਮ ਸਿੰਘ ਅਤੇ ਮਹਿੰਦਰ ਸਿੰਘ ਉਹਨਾਂ ਦਾ ਖਤ ਹੈ ਜੀ। ਆਓ ਇਹਨਾਂ ਸਾਰਿਆਂ ਦੀ ਪਸੰਦ 'ਤੇ ਸੁਣਦੇ ਹਾਂ ਅਗਲਾ ਗੀਤ।

ਜੀ ਇਹ ਗੀਤ ਸਲੀਮ ਉਹਨਾਂ ਦੀ ਆਵਾਜ਼ 'ਚ ਸੀਗਾ ਅਤੇ ਕਹਿੰਦੇ ਨੱਚੀਏ ਇਹ ਦਿਨ ਦੁਬਾਰਾ ਨਹੀਂ ਚੜ੍ਹਦਾ ਇਹ ਛੇਤੀ। ਅਤੇ ਬਾਕੀ ਗੱਲ ਠੀਕ ਹੈ ਜੀ, ਜਦੋਂ ਵੀ ਕੋਈ ਤੀਜ ਤਿਉਹਾਰ ਹੁੰਦਾ ਹੈ ਜਾਂ ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਹੁੰਦਾ ਹੈ ਤਾਂ ਖੁੱਲ੍ਹ ਕੇ ਇੰਜੋਏ ਕਰਨਾ ਚਾਹੀਦਾ, ਕਿਉਂਕਿ ਉਹ ਟਾਈਮ ਜਿਹੜਾ ਜਿਹੜਾ ਲੰਘ ਜਾਂਦਾ ਮੁੜ ਕੇ ਨਹੀਂ ਆਉਂਦਾ, ਅਤੇ ਜਿਹੜੀਆਂ ਯਾਦਾਂ ਹੁੰਦੀਆਂ ਉਹ ਤਾਜ਼ੀਆਂ ਰਹਿੰਦੀਆਂ ਨੇ। ਇਸ ਕਰਕੇ ਹਮੇਸ਼ਾ ਨੱਚਦੇ ਟੱਪਦੇ ਗਾਉਂਦੇ ਵਜਾਉਂਦੇ ਰਹਿਣਾ ਚਾਹੀਦਾ ਹੈ, ਗੀਤ ਸੰਗੀਤ ਸੁਣਦੇ ਰਹਿਣਾ ਚਾਹੀਦਾ ਔਰ ਫੁੱਲ ਇੰਜੋਏ ਕਰਨਾ ਚਾਹੀਦਾ। ਅਤੇ ਅਗਲੀ ਚਿੱਠੀ ਸਾਡੇ ਕੋਲ ਆਈ ਹੈ ਜੀ, ਫਤਿਹ ਲਿਖਿਆ ਜੀ, ਸਾਡੀ ਚਿੱਠੀ ਪ੍ਰੋਗਰਾਮ 'ਚ ਜ਼ਰੂਰ ਸ਼ਾਮਿਲ ਕੀਤੀ ਜਾਵੇ। ਠੀਕ ਹੈ ਜੀ, ਫਾਜ਼ਿਲਕਾ ਤੋਂ ਚਿੱਠੀ ਹੈ ਜੀ, ਬੰਗਲਾ ਤੋਂ ਕੰਧ ਵਾਲਾ ਹਾਜ਼ਰ ਖਾਂ, ਅਤੇ ਕੁਲਦੀਪ ਸਿੰਘ ਸੰਧੂ, ਦਲਜੀਤ ਕੌਰ ਪੱਟੀ, ਚਰਨਜੀਤ ਸੰਧੂ ਅਤੇ ਯਾਦਵੀਰ ਸੰਧੂ, ਗੇਲਾ ਪੱਟੀ, ਤੇਜਾ ਪੱਟੀ, ਗੋਰਖ ਸੰਧੂ ਅਤੇ ਗੋਪੀ ਸੰਧੂ ਅਤੇ ਕਮਾਲ ਵਾਲਾ, ਇਹਨਾਂ ਦਾ ਖਾਤਾ ਜੀ। ਅੱਗੇ ਚਿੱਠੀ ਸਾਡੀ ਜਿਹੜੀ ਹੈਗੀ ਆ ਉਹ ਪਿੰਡ ਰਾਜਪੁਰਾ ਦੀ ਪੰਚਾਇਤ ਵੱਲੋਂ ਹੈ ਜੀ, ਸਤਿ ਸ਼੍ਰੀ ਅਕਾਲ ਲਿਖਦੇ ਪਏ ਆ ਜੀ। ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾਕਟਰ ਧਰਮਵੀਰ ਚੌੜ ਅਤੇ ਜਗਸੀਰ ਸਿੰਘ।

ਜੂਹਣਾ ਦਾ ਖਾਤਾ ਜੀ। ਅਗਲੀ ਚਿੱਠੀ ਸਾਡੇ ਕੋਲ ਆਈ ਜੀ ਕਮਾਲ ਰੋਡ ਹਰਗੋਬਿੰਦ ਨਗਰ ਨਵਾਂਸ਼ਹਿਰ ਤੋਂ। ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਸ਼ਿਖਾ ਸੰਧੂ ਹੁਣਾਂ ਦਾ। ਅਤੇ ਇਹ ਖੱਤ ਆਇਆ ਸਾਡੇ ਕੋਲ ਪੰਚਕੂਲਾ ਸੈਕਟਰ 9 ਤੋਂ। ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਬਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ, ਰਾਧੇ, ਭਾਵਿਕ ਅਤੇ ਡੇਂਗਰਾ ਅਤੇ ਅਤੁਲ ਸ਼ਰਮਾ ਹੁਣਾਂ ਦਾ। ਆਓ ਇਹਨਾਂ ਸਾਰਿਆਂ ਦੀ ਪਸੰਦ 'ਤੇ ਸੁਣਦੇ ਹਾਂ ਅਗਲਾ ਗੀਤ।

ਮਾਫ ਕਰਨਾ, ਕੋਈ ਗੀਤ ਦੇ ਵਿੱਚ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਜਿਹਦਾ ਕਰਕੇ ਇਹ ਗੀਤ ਨਹੀਂ ਸੁਣਾ ਪਾ ਰਹੇ ਅਸੀਂ, ਲੇਕਿਨ ਕੋਈ ਗੱਲ ਨਹੀਂ, ਅਸੀਂ ਅਗਲਾ ਗੀਤ ਤੁਹਾਨੂੰ ਸੁਣਾ ਦਿੰਦੇ ਹਾਂ ਜੀ। ਇਹ ਗੀਤ ਸੁਣਨ ਵਾਸਤੇ ਸਾਨੂੰ ਖਾਤਾ ਹੈ ਜੀ, ਬੱਸ ਅੱਡਾ ਹਾਜੀਪੁਰ ਤੋਂ ਸੋਨੂੰ, ਗੇਮੀ, ਬਿੱਟੂ, ਬਾਲੀ, ਲਾਲੀ, ਜੀਵਨ, ਟੋਨੀ, ਪਿਆਰੇ ਲਾਲ, ਰਿੱਕਾ ਨੰਬਰ 5-6 ਲਿਖਿਆ ਜੀ। ਇਹਨਾਂ ਨੇ ਹਾਕਮ ਸੂਫੀ ਦੀ ਆਵਾਜ਼ 'ਚ ਗੀਤ ਸੁਣਾਉਣ ਲਈ ਕਿਹਾ ਸੀ, ਆਓ ਸੁਣਦੇ ਹਾਂ ਗੀਤ।

ਇਹ ਚਰਖੇ ਦੇ ਉੱਤੇ ਗੀਤ ਸੀ, ਬਹੁਤ ਹੀ ਪਿਆਰਾ ਗੀਤ ਸੀ। ਅਤੇ ਸਾਡੇ ਸਰੋਤਾ ਜਿਹੜੇ ਪ੍ਰੋਗਰਾਮ ਸੁਣ ਰਹੇ ਆ ਅਤੇ ਕੁਛ ਨਵੇਂ ਜੁੜ ਰਹੇ ਆ ਸਾਡੇ ਪ੍ਰੋਗਰਾਮ ਦੇ ਨਾਲ, ਉਹ ਵੀ ਚਿੱਠੀਆਂ ਰਾਹੀਂ ਸਾਡੇ ਨਾਲ ਰਾਬਤਾ ਕਰ ਸਕਦੇ ਆ ਜੀ। ਚਿੱਠੀ ਲਿਖਣ ਵਾਸਤੇ ਤੁਸੀਂ ਪਤਾ ਨੋਟ ਕਰ ਲਓ, ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਇੱਕ ਪਿੰਨ ਕੋਡ ਨੰਬਰ ਲਿਖਣਾ ਹੈ ਜੀ, 1440001। ਪਤਾ ਇੱਕ ਵਾਰੀ ਫਿਰ ਨੋਟ ਕਰ ਲਓ ਜੀ, ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ ਨੰਬਰ 1440001। ਅਗਲੀ ਚਿੱਠੀ ਲੈ ਲੈਂਦੇ ਜੀ। ਇਹ ਚਿੱਠੀ ਸਾਡੇ ਕੋਲ ਆਈ ਹੈ ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ, ਮੈਂ ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ ਤੋਂ, ਦੁਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ, ਸਮੂਹ ਬਰਾੜ ਪਰਿਵਾਰ ਇਹਨਾਂ ਦਾ ਜੀ। ਇਹਨਾਂ ਦੇ ਦੋਸਤਾਂ ਦੇ ਨਾਮ ਵੀ ਲਿਖੇ ਆ, ਕੁਲਵੰਤ, ਮਲੋਟ, ਬਲਤੇਜ। ਅਤੇ ਅਗਲਾ ਖੱਤ ਆਇਆ ਸਾਡੇ ਕੋਲ ਮਸੀਤਾ ਡਡਵਾਲੀ ਤੋਂ, ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਣੀ ਲੋਟ। ਅਤੇ ਕਹਿੰਦੇ ਕੋਈ ਵੀ ਗੀਤ ਤੁਸੀਂ ਸੁਣਾ ਦਿਉ। ਇਹ ਚਿੱਠੀ ਸਾਡੇ ਕੋਲ ਆਈ ਜੀ ਗਾਂਧੀ ਚੌਂਕ ਰੋਪੜ ਪੰਜਾਬ ਤੋਂ, ਹਰਦੇਵ ਮਿੱਕਾ, ਬਲਵਿੰਦਰ ਵਿਰਕ, ਜੇਤੇ ਵਿਰਕ ਅਤੇ ਮਿੱਕਾ ਵਿਰਕ ਹੋਣਾ ਦਾ ਜੀ ਖੱਤ ਹੈ। ਅਗਲਾ ਖੱਤ ਸਾਡੇ ਕੋਲ ਆਇਆ ਹੈ ਬਾਗਪਤ ਉੱਤਰ ਪ੍ਰਦੇਸ਼ ਤੋਂ, ਸੰਜੇ ਡਿੰਗੀਆ, ਨਮਨ ਡਿੰਗੀਆ ਅਤੇ ਅਪਾਰ ਡਿੰਗੀਆ ਹੋਣਾ ਦਾ ਖੱਤ ਹੈ ਜੀ। ਅਗਲਾ ਖੱਤ ਸਾਡੇ ਕੋਲ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹੈ ਜੀ, ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਔਰ ਗੀਤਾ ਉਹਨਾਂ ਦਾ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਗੀਤ, ਵਿਰਾਸਤ ਸੰਧੂ ਦੀ ਆਵਾਜ਼ 'ਚ।

ਜੀ, ਵਿਰਾਸਤ ਹਿੰਦੂ ਦੀ ਵਾਚੀ ਗੀਤ ਤੋਂ ਬਾਅਦ ਅਗਲਾ ਖੱਤ ਲੈਂਦੇ ਹਾਂ ਅਸੀਂ। ਬਾਘਾ ਪੁਰਾਣਾ ਤੋਂ ਆਈ ਚਿੱਠੀ ਜੀ। ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਪੋਤਰਾ ਤੇਗ ਫਤਿਹ ਸਿੰਘ ਰੱਖੜਾ ਅਤੇ ਪੋਤਰੀ ਗੁਰੂ ਜਗਗੁਣ ਰੱਖੜਾ, ਅਤੇ ਇਹਨਾਂ ਨੇ ਕਿਹਾ ਜੀ ਸਾਨੂੰ ਜਮਲਾ ਚੜ੍ਹ ਦਾ ਕੋਈ ਵੀ ਗੀਤ ਸੁਣਾ ਦਿਉ। ਕੋਈ ਨਹੀਂ, ਸਤਿਗੁਰ ਨਾਨਕ ਆ ਜਾ ਸੰਗਤ ਪੁਕਾਰਦੀ, ਇਹ ਗੀਤ ਲਿਖਿਆ ਹੋਇਆ। ਚਲੋ ਦੇਖਦੀ ਹਾਂ ਮੈਂ ਇਹ ਗੀਤ ਸੁਣਾ ਸਕਾਂ। ਫਰੈਂਡ ਕਲੋਨੀ ਕਰਨਾਲ ਤੋਂ ਜੀ ਗੁਰਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਅਤੇ ਜੀ ਐੱਸ ਰਾਮਗੜੀਆ, ਐਨੀ ਸੌਂਗ ਕਿਹਾ ਇਹਨਾਂ ਨੇ ਵੀ। ਕੋਟਲੀ ਕਲਾ ਪੰਜਾਬ ਤੋਂ ਜਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ ਅਤੇ ਗੁਰਜੋਤ ਸਿੰਘ। ਇੱਕ ਚਿੱਠੀ ਸਾਡੇ ਕੋਲ ਆਈ ਜੀ ਮਾਲਵਾ ਰੇਡਵੇ ਸਰੋਤਾ, ਪਰਮੀਲਾ ਗੰਜ, ਅਲੋਟ, ਜ਼ਿਲ੍ਹਾ ਰਤਨਾਮ, ਮੱਧ ਪ੍ਰਦੇਸ਼ ਤੋਂ। ਬਲਵੰਤ ਕੁਮਾਰ ਵਰਮਾ, ਰਾਜੂ ਬਾਈ, ਮਾਇਆ ਵਰਮਾ, ਸ਼ੋਭਾ ਵਰਮਾ, ਰਾਹੁਲ, ਜੋਤੀ, ਅਤੁਲ, ਪਾਇਲ ਵਰਮਾ, ਪ੍ਰਿਆਂਸ਼ ਵਰਮਾ ਅਤੇ ਰਿਸ਼ੀ ਵਰਮਾ ਹੋਣਾ ਦਾ ਇਹ ਖੱਤ ਹੈ। ਇੱਕ ਹੋਰ ਖੱਤ ਲੈ ਲੈਂਦੇ ਜੀ। ਇਹ ਖੱਤ ਸਾਡੇ ਕੋਲ ਆਇਆ ਹੈ ਮੁਕਤਸਰ ਤੋਂ, ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ ਅਤੇ ਰਵਨੀਤ, ਨੀਸ਼ੂ ਅਤੇ ਭੁਪਿੰਦਰ, ਉਹਨਾਂ ਦਾ ਕੋਈ ਵੀ ਗੀਤ ਲਈ ਫਰਮਾਇਸ਼ ਹੈ ਇਹਨਾਂ ਦੀ। ਅਤੇ ਆਓ ਸੁਣਦੇ ਹਾਂ ਲਾਲ ਚੰਦ ਜਮਲਾ ਦੀ ਆਵਾਜ਼ 'ਚ ਗੀਤ।

ਲਓ ਜੀ, ਟਾਈਮ ਸਾਡੇ ਕੋਲ ਹੋ ਗਿਆ 3:50 ਹੋਣ ਵਾਲੇ ਹੈ, ਅਤੇ ਜਿੰਨੀਆਂ ਹੀ ਜਲਦੀ ਹੋ ਸਕੇ ਅਸੀਂ ਤੁਹਾਡੇ ਖੱਤ ਵੀ ਪੜ੍ਹਾਂਗੇ ਅਤੇ ਗਾਣਾ ਵੀ ਸੁਣਾਵਾਂਗੇ ਜੀ। ਅਨਾਰਕਲੀ ਬਾਜ਼ਾਰ ਜਗਰਾਉਂ ਤੋਂ ਚਿੱਠੀ ਆਈ ਹੈ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਸ਼ੀਸ਼ ਮਲਹੋਤਰਾ, ਬੇਬੀ ਗਾਵਿਆ, ਭਾਈ ਸੁੱਚਾ ਸਿੰਘ, ਸੁੱਚਾ ਪਾਠਕ, ਅਤੇ ਐਨੀ ਵਨ ਸੌਂਗ ਇਹਨਾਂ ਨੇ ਕਿਹਾ ਜੀ। ਛੱਤੀਸਗੜ੍ਹ ਤੋਂ ਦਤਰੇਂਗੀ ਤੋਂ ਖੱਤ ਆਇਆ ਸਾਡੇ ਕੋਲ ਜੀ, ਭਾਗਵੰਤ ਵਰਮਾ, ਲਵਈ ਤੋਂ ਗੁਲਾਬਦਾਸ ਮਾਨਕਪੁਰੀ, ਲੱਛਣਪੁਰ ਤੋਂ ਸ਼ਿਵ ਵਿਸ਼ਵਨਾਥ ਸਾਹੂ, ਚਰ ਡੋਂਗਰੀ ਪਿਪਰੀਆ ਤੋਂ ਦੁਰਗਾ ਰਾਮ ਸਾਹੂ ਹੋਣਾਂ ਦਾ ਖੱਤ ਹੈ ਜੀ ਇਹ। ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੂਚੋ ਕੈਂਪੀਆਂ ਕੈਂਚੀਆਂ ਤੋਂ, ਪਰਮਵੀਰ ਸਿੰਘ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਵਿੰਦਰ, ਦਵਿੰਦਰ ਅਤੇ ਸਿਮਰਨ, ਕੁਲਦੀਪ, ਏਕਮ ਮਾਂ, ਏਕਮ, ਦਮਨ ਅਤੇ ਅਭਿਜੋਤ, ਅਤੇ ਇਹਨਾਂ ਨੇ ਖੱਤ ਲਿਖਣ ਦਾ ਵੀ ਸ਼ੁਕਰੀਆ ਕੀਤਾ ਜੀ। ਸ਼ੁਕਰੀਆ ਸਾਨੂੰ ਤੁਹਾਡਾ ਕਰਨਾ ਚਾਹੀਦਾ ਕਿਉਂਕਿ ਤੁਹਾਡੇ ਖਤਾਂ ਨਾਲ ਹੀ ਸੱਜਦਾ ਇਹ ਪ੍ਰੋਗਰਾਮ ਚਿੱਠੀਆਂ ਮਿੱਟੀਆਂ। ਅਤੇ ਇਹ ਚਿੱਠੀ ਹੈ ਜੀ ਰਵਿਦਾਸ ਨਗਰ ਮਲੋਟ ਤੋਂ ਨਾਨਕ ਚੰਦ ਜਜੋਰੀਆ, ਵਿਜੇ ਕੁਮਾਰ ਰਤੀਆ, ਬੰਟੀ ਕੁਮਾਰ ਪਲ ਖੜੀਆ ਅਤੇ ਰਵੀ ਕੁਮਾਰ ਜੱਸਲ ਹੋਣਾਂ ਦਾ ਇਹ ਚਿੱਠੀ ਹੈ ਜੀ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਪੁਰਾਣੀ ਮੰਡੀ ਮੁੱਲਾਪੁਰ ਤੋਂ, ਬਿੱਟੂ ਜੈਨ, ਮੱਟੂ ਜੈਨ, ਦੀਪਕ ਜੈਨ, ਗੌਤਮ ਜੈਨ, ਰਜੇਸ਼ ਜੈਨ, ਅਰੁਣਾ ਜੈਨ, ਸੰਜੀਵ ਜੈਨ, ਨੀਲਮ ਜੈਨ, ਵਿੱਕੀ ਜੈਨ ਅਤੇ ਇੰਦੂ ਜੈਨ ਦੀ ਚਿੱਠੀ ਹੈ ਜੀ। ਆਹ ਖੱਤ ਸਾਡੇ ਕੋਲ ਆਇਆ ਜੀ ਸ਼੍ਰੀ ਕਰਨਪੁਰ, ਸ਼੍ਰੀ ਕਰਨਪੁਰ ਤੋਂ ਹੈ ਜੀ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਇਹਨਾਂ ਲਿਖਿਆ ਜੀ, ਰੇਡੀਓ ਸਰੋਤਾ ਸੰਘ ਸੋਲੰਕੀ, ਰਣਜੀਤ ਸੋਲੰਕੀ, ਪਰਮਜੀਤ ਕੌਰ ਸੋਲੰਕੀ, ਵਿਸ਼ਨੂੰ ਦੇਵ ਸੋਲੰਕੀ, ਰਾਜਵੀਰ ਸੋਲੰਕੀ, ਰਮਨ ਰਾਠੌਰ, ਜੱਸੂ ਪਵਾਰ ਅਤੇ ਜਗਵੀਰ ਸੋਲੰਕੀ ਅਤੇ ਇਹਨਾਂ ਦਾ ਸੋਲੰਕੀ ਪਰਿਵਾਰ ਸਾਰਾ। ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਪਸੰਦ। ਅਤੇ ਇੱਕ ਹੱਥ ਹੋਰ ਲੈ ਲੈਣੇ ਜੀ, ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਹੋਣਾਂ ਦਾ ਖੱਤ ਹੈ ਜੀ, ਇਹਨਾਂ ਨੇ ਗੁਰਦਾਸ ਮਾਨ ਦੇ ਗੀਤ ਦੀ ਫਰਮਾਇਸ਼ ਵੀ ਕੀਤੀ ਹੈ ਜੀ। ਆਓ ਸੁਣਦੇ ਇਹਨਾਂ ਸਾਰਿਆਂ ਦੀ ਪਸੰਦ ਅਤੇ ਇਹ ਗੀਤ।

0: ਜੀ ਦੋਸਤੋ, ਦਿਲ ਦਾ ਮਾਮਲਾ ਤਾਂ ਬਿਲਕੁਲ ਹੈ ਜੀ, ਕਿਉਂਕਿ ਦਿਲ ਜਿਹੜਾ ਉਹ ਕਹਿੰਦਾ ਕਿ ਤੁਸੀਂ ਹੋਰ ਖਤ ਪੜ੍ਹੋ ਅਤੇ ਗਾਣੇ ਸੁਣਾਓ, ਗੀਤ ਸੁਣ, ਲੇਕਿਨ ਸਮੇਂ ਦੇ ਮੁਤਾਬਕ ਹੀ ਚੱਲਣਾ ਪੈਂਦਾ ਹੈ। ਸਾਡੇ ਕੋਲ ਟਾਈਮ ਸਿਰਫ 4 ਕੁ ਮਿੰਟ ਰਹਿ ਗਏ ਨੇ। ਇੱਕ ਚਿੱਠੀ ਲੈ ਲੈਂਦੇ ਹਾਂ ਜੀ। ਗਾਓ ਖੈਰੇ ਕਾ, ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ ਅਤੇ ਹਨੀ ਲੋਟ, ਦਰਸ਼ਨ ਲੋਟ ਕੋਈ ਵੀ ਗੀਤ ਦੀ ਫਰਮਾਇਸ਼ ਕਰ ਰਹੇ ਹੈ ਜੀ। ਪਿੰਡ ਰਾਏਪੁਰ ਡੱਬਾ ਪੰਜਾਬ ਤੋਂ ਜੀ, ਫੌਜੀ ਮੱਖਣ ਸਿੰਘ, ਬੂਟਾ, ਬੱਲੀ, ਸ਼ਨੀ ਅਤੇ ਬਾਕੀ ਸਾਰਾ ਪਰਿਵਾਰ ਇਹਨਾਂ ਦਾ। ਅਤੇ ਅਗਲਾ ਖਤ ਹੈ ਸਾਡੇ ਕੋਲ ਮੁਹੱਲਾ ਫਤਿਹਗੜ੍ਹ ਤੋਂ, ਲੁਧਿਆਣਾ ਤੋਂ, ਵਿਨੋਦਪੁਰੀ, ਬੀਬੀ ਰੰਜੂ, ਅਸ਼ੋਕਪੁਰੀ, ਸੁਨੀਲਪੁਰੀ, ਨੀਲਮਪੁਰੀ, ਬੀਕੇਪੁਰੀ, ਕੈਲਾਸ਼ਪੁਰੀ, ਰਾਮਾਪੁਰੀ ਅਤੇ RSਪੁਰੀ ਉਹਨਾਂ ਦਾ ਖਤ ਹੈ ਜੀ। ਇਹ ਇਹਨਾਂ ਨੇ ਵੀ ਗੁਰਦਾਸ ਮਾਨ ਦੇ ਗੀਤ ਦੀ ਫਰਮਾਇਸ਼ ਕੀਤੀ ਸੀ ਜਿਹੜਾ ਅਸੀਂ ਹੁਣੇ ਸੁਣਾਇਆ। ਅਤੇ ਛੱਤੀਸਗੜ੍ਹ ਭਾਟਾ ਪਾਰਾ ਦੱਤਰੇਗੀ ਤੋਂ ਖਾਤਾ ਜੀ, ਦੁਆਰਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ ਅਤੇ ਜਵਿੰਦਰ ਕੁਮਾਰ ਉਹਨਾਂ ਦਾ ਖਾਤਾ ਹੈ। ਇੱਕ ਚਿੱਠੀ ਹੋਰ ਹੈ ਜੀ ਸਾਡੇ ਕੋਲ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਰਾਮਨਾਥ ਅੱਤਾਪੁਰ ਅੱਤਾਪੁਰ ਅਤੇ ਪੋਤਰਾ ਸੁਖਮਨ ਜੀਤ ਅਤੇ ਪੋਤਰੀ ਸਹਿਜਪ੍ਰੀਤ ਕੌਰ ਉਹਨਾਂ ਦਾ ਇਹ ਖਾਤਾ ਜੀ। ਆਓ ਲਾਸਟ ਦੇ ਪ੍ਰੋਗਰਾਮ ਦੇ ਐਂਡ ਦੇ ਵਿੱਚ ਇੱਕ ਹੋਰ ਗੀਤ ਸੁਣ ਲੈਂਦੇ ਹਾਂ।
1: ਹਾਂਜੀ
2: ਬੀਬਾ ਜੀ, ਇਹ ਗਾਣਾ ਤੁਸੀਂ ਗਾ ਰਹੇ ਸੀ?
1: ਨਹੀਂ ਜੀ, ਰੂਟੀ ਬਸੰਤ ਗਾ ਰਹੀਆਂ ਸੀ।
2: ਮੈਂ ਮਿਲਣਾ ਚਾਹੁੰਦਾ ਸੀ ਉਹਨਾਂ ਨੂੰ।
1: ਉਹ ਜੀ ਕੋਠੇ ਕੋਠੇ ਚਲੀਆਂ ਗਈਆਂ।

0: ਦੋਸਤੋ ਗਾਣਾ ਤਾਂ ਅਸੀਂ ਚਾਹੁੰਦੇ ਹਾਂ ਵੀ ਤੁਹਾਨੂੰ ਪੂਰਾ ਸੁਣਾਈਏ, ਲੇਕਿਨ ਵਕਤ ਜਿਹੜਾ ਉਹ ਕਹਿੰਦਾ ਪਿਆ ਵੀ ਬਸ 4 ਵੱਜਣ ਵਾਲੇ ਹਨ, ਤੁਸੀਂ ਇਹਨਾਂ ਤੋਂ ਇਜਾਜ਼ਤ ਲਓ। ਅੱਜ ਦਾ ਪ੍ਰੋਗਰਾਮ ਪੇਸ਼ ਕਰ ਰਹੀ ਸੀ ਸ਼ੋਭਾ ਗਈ, ਅਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰਾ ਇਹ ਪ੍ਰੋਗਰਾਮ ਅੱਜ ਦਾ ਬਹੁਤ ਪਸੰਦ ਆਇਆ ਹੋਵੇਗਾ, ਗੀਤ ਸੰਗੀਤ ਵੀ ਪਸੰਦ ਆਇਆ ਹੋਵੇਗਾ। ਹੁਣ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਦਿਓ।
1: ਹੁਣ ਸਾਡੀ ਅੱਜ ਦੀ ਦੂਜੀ ਸਭਾ ਸ਼ੁਰੂ ਹੁੰਦੀ ਹੈ। ਸਭਾ ਦੀ ਸ਼ੁਰੂਆਤ 'ਚ ਸੁਣਦੇ ਹਾਂ ਨਿਊਜ਼ ਹੈਡਲਾਈਨਸ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ ਆਰਥਿਕ ਮਜ਼ਬੂਤੀ ਨੂੰ ਸਮਾਜਿਕ ਮਜ਼ਬੂਤੀ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਅਤੇ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਸਾਰਿਆਂ ਦੀ ਸ਼ਮੂਲੀਅਤ ਹੀ ਮਜ਼ਬੂਤੀ ਦੀ ਬੁਨਿਆਦ ਹੈ। ਸਰਕਾਰ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮੁੱਖ ਸਰਗਨਾ ਨਵਪ੍ਰੀਤ ਸਿੰਘ ਨੂੰ ਤੁਰਕੀ ਤੋਂ ਭਾਰਤ ਲਿਆਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਚੰਡੀਗੜ੍ਹ ਨੇ ਕੱਲ੍ਹ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿੱਚ ਹਰਿਆਣਾ ਸਰਕਾਰ ਦੇ ਫੰਡਾਂ ਦੇ 645 ਕਰੋੜ ਰੁਪਏ ਦੇ ਕਥਿਤ ਗਬਨ ਮਾਮਲੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ 14 ਥਾਵਾਂ 'ਤੇ ਤਲਾਸ਼ੀ ਲਈ। ਸਾਬਕਾ ਭਾਰਤੀ ਹਾਕੀ ਕਪਤਾਨ ਅਤੇ ਓਲੰਪੀਅਨ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਝੋਨੇ ਦੀ ਆਮਦ ਸ਼ੁਰੂ ਹੋਣ ਤੋਂ ਪਹਿਲਾਂ ਸੂਬੇ ਵਿੱਚੋਂ ਅਨਾਜ ਦਾ ਸਟਾਕ ਖਾਲੀ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਨੇ ਸਵੈ ਇੱਛਾ ਨਾਲ ਖੂਨ ਦਾਨ ਕਰਨ ਵਿੱਚ ਰਾਸ਼ਟਰੀ ਪੱਧਰ 'ਤੇ ਤੀਜਾ ਸਥਾਨ ਹਾਸਲ ਕੀਤਾ। ਸੰਯੁਕਤ ਅਰਬ ਅਮੀਰਾਤ ਦੇ ਅਟਾਰਨੀ ਜਨਰਲ ਕੌਂਸਲਰ ਡਾਕਟਰ ਹਮਦ ਸੈਫ ਅਲ ਸ਼ਮਸੀ ਨੇ ਕਿਹਾ, ਫਲਾਈ ਦੁਬਈ ਉਡਾਨ ਦੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਸਹਿ ਪਾਇਲਟ ਨੇ ਦਹਿਸ਼ਤਗਰਦ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੌਰਮੁਜ਼ ਜਲਮਾਰਗ ਵਿੱਚ ਕੁਵੈਤ ਦੇ ਝੰਡੇ ਵਾਲੇ ਟੈਂਕਰ 'ਤੇ ਹੋਏ ਹਮਲੇ ਤੋਂ ਬਾਅਦ 5 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਕਾਸ਼ਵਾਣੀ 'ਤੇ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ ਅੱਜ 12 ਸਾਲ ਪੂਰੇ ਹੋ ਗਏ ਨੇ। ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਕ੍ਰਿਕਟ ਦੇ ਫਾਈਨਲ ਵਿੱਚ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ ਅਤੇ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ 3 ਇੱਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦਾ ਤੀਜਾ ਅਤੇ ਆਖਰੀ ਮੈਚ ਅੱਜ ਚੰਡੀਗੜ੍ਹ ਵਿੱਚ ਖੇਡਿਆ ਜਾ ਰਿਹਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਖੇਡ ਸੰਸਾਰ।
2: ਖੇਡ ਸੰਸਾਰ ਖੇਡ ਸੰਸਾਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਬੀਰਿੰਦਰ ਦਾ ਨਮਸਕਾਰ। ਏਸ਼ੀਆਈ ਖੇਡਾਂ 2026 ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਚੀਨ ਨੂੰ 1-0 ਨਾਲ ਹਰਾ ਕੇ ਇਤਿਹਾਸਿਕ ਸੋਨ ਤਗਮਾ ਜਿੱਤਿਆ ਹੈ। ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆਈ ਖੇਡਾਂ ਵਿੱਚ ਪੂਰੇ 44 ਸਾਲਾਂ ਬਾਅਦ ਇਹ ਗੋਲਡ ਮੈਡਲ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤ ਨੇ 1982 ਦੀਆਂ ਨਵੀਂ ਦਿੱਲੀ ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤਿਆ ਸੀ। ਭਾਰਤ ਦੀ ਫਾਰਵਰਡ ਲਾਲ ਰੇਮ ਸਿਆਮੀ, ਜੋ ਕਿ ਆਪਣਾ 200

0: सोवा अंतरराष्ट्रीय मैच खेड रही सी। 10वें मिनट विच ही उन्हें शानदार फील्ड गोल करके भारत नूं 1-0 दा वाधा कराया। साल 1982 दियां एशियाई खेडां विच जदों भारतीय महिला हॉकी टीम ने गोल्ड मैडल जितया सी तां राजबीर कौर उस टीम दा हिस्सा सन। इस मुबारक मौके ते राजबीर कौर दे पति ओलंपियन गुरमेल की सोचते की कहंदे ने आओ जानदे आं।
1: मतलब जिहड़ी लड़कियां जितियां बड़ी देर पिछों अपने एशियन गेम दे विच गोल्ड मैडल आया हॉकी दे विच 82 तों बाद दे विच बड़ी खुशी वाली गल आ। ਲੁੱਟੀਆਂ ਬੜੀ ਬਾਜੀ ਮਾਰੀ ਅੱਛਾ ਖੇਡੀਆਂ ਪਹਿਲਾਂ ਆਪਣੇ ਵਰਲਡ ਕੱਪ 'ਚ ਵੀ ਅੱਛਾ ਖੇਡੀਆਂ ਸੀ ਅਤੇ ਲੇਕਿਨ ਹੁਣ ਤਾਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਆ ਅਤੇ ਕੱਲ੍ਹ ਕੁੜੀਆਂ ਜਿਹੜੀਆਂ ਗੋਲਡ ਮੈਡਲ ਲੈ ਆਈ ਜਿਹੜੀ ਹੈ ਫਾਈਨਲ ਤੱਕ ਵੀ ਡਿਫੈਂਸ ਜਿਹੜੀ ਆ ਨਾ ਇਹ ਬੜੀ ਮਜ਼ਬੂਤ ਰਹੀ ਆ ਔਰ ਸਪੈਸ਼ਲੀ ਸਾਡੇ ਗੋਲਕੀਪਰ ਨੇ ਬਹੁਤ ਸਾਥ ਦਿੱਤਾ। ਗੋਲਕੀਪਰ ਦੋਨੇ ਲੜਕੀਆਂ ਬਹੁਤ ਚੰਗੀਆਂ ਹੈ ਅਤੇ ਸਾਡੀ ਜਿਹੜੀ ਡਿਫੈਂਸ ਆ ਬਹੁਤ ਸੋਲਿਡ ਡਿਫੈਂਸ ਹੈ ਇਹਨਾਂ ਨੂੰ ਮਤਲਬ ਅੰਦਰ ਵੜਨੇ ਨਹੀਂ ਦਿੱਤਾ।
0: ਅੱਜ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਪਹਿਲਾਂ ਇਸ ਇਤਿਹਾਸਿਕ ਜਿੱਤ ਨੂੰ ਚੇਤੇ ਕਰਦੇ ਹਾਂ, ਉਹਨਾਂ ਪਲਾਂ ਨੂੰ ਯਾਦ ਕਰਦੇ ਹਾਂ ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਅਤੇ ਹਾਕੀ ਕੋਚ ਰਿਪੂ ਦਮਨ ਹੋਰਾਂ ਦੇ। ਰਿਪੂ ਦਮਨ ਜੀ, ਸਾਡੇ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ ਜੀ, ਅਤੇ ਇਸ ਪ੍ਰਾਪਤੀ ਨੂੰ, ਇਸ ਜਿੱਤ ਨੂੰ ਤੁਸੀਂ ਕਿੱਦਾਂ ਵੇਖਦੇ ਹੋ?
1: ਦੇਖੋ, ਇਹ ਬਹੁਤ ਹੀ ਵੱਡੀ ਔਰ ਬੜੀ ਹੀ ਮਾਣ ਵਾਲੀ ਔਰ ਬੜੀ ਹੀ ਖੁਸ਼ੀ ਵਾਲੀ ਗੱਲ ਆ ਸਾਡੇ ਸਾਰੇ ਹਿੰਦੁਸਤਾਨ ਵਾਸਤੇ, ਹਾਕੀ ਇੰਡੀਆ ਵਾਸਤੇ, ਹਾਕੀ ਪੰਜਾਬ ਵਾਸਤੇ ਤੇ ਸਾਰੇ ਜਿਹੜੇ ਲਵਰਸ ਨੇ ਹਿੰਦੁਸਤਾਨ ਦੇ ਵਿੱਚ ਹਾਕੀ ਦੇ, ਉਹਨਾਂ ਦੇ ਵਾਸਤੇ ਕਿ ਇੰਨੇ ਲੰਬੇ ਅਰਸੇ ਤੋਂ ਬਾਅਦ ਵਿੱਚ ਏਸ਼ੀਅਨ ਗੇਮ ਦੇ ਵਿੱਚ ਇਹ ਏਸ਼ੀਅਨ ਗੇਮ ਨੂੰ ਜਿੱਤ ਕੇ ਔਰ ਡਾਇਰੈਕਟ ਜਿਹੜੀ ਐਂਟਰੀ ਆ ਸਾਡੀ ਓਲੰਪਿਕ ਵਿੱਚ ਹੋ ਜਾਣੀ ਹੈ, ਬਹੁਤ ਵੱਡੇ ਮਾਣ ਵਾਲੀ ਗੱਲ ਹੈ। ਔਰ ਦੂਸਰੀ ਮਾਣ ਵਾਲੀ ਗੱਲ ਇਹ ਵੀ ਆ ਕਿ ਹਿੰਦੁਸਤਾਨ ਦੀ ਲੜਕੀਆਂ ਦੀ ਟੀਮ ਨੇ ਚਾਈਨਾ ਵਰਗੀ ਜਿਹੜੀ ਬਿਹਤਰੀਨ ਹਾਕੀ ਟੀਮ ਹੈ ਵਰਲਡ ਦੇ ਵਿੱਚ ਨੰਬਰ ਰੱਖਦੀ, ਉਸ ਨੂੰ ਜਿੱਤ ਕੇ ਬਹੁਤ ਵੱਡਾ ਜਿਹੜਾ ਹੈ ਮਾਣ ਪ੍ਰਾਪਤ ਕੀਤਾ ਔਰ ਮੈਂ ਸਮਝਦਾ ਹਾਂ ਕਿ ਇਹ ਸਾਡੇ ਸਾਰਿਆਂ ਦੇ ਵਾਸਤੇ ਬੜੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ।
0: ਰਿਪੂ ਦਮਨ ਜੀ, ਇਸ ਫਾਈਨਲ ਮੁਕਾਬਲੇ ਦੇ ਕੁਝ ਪਲ ਤਾਜ਼ਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਪਹਿਲੇ ਕੁਆਟਰ ਦੇ 10ਵੇਂ ਮਿੰਟ ਵਿੱਚ ਹੀ ਲਾਲ ਰੇਮ ਮਿਆਮੀ ਹੋਰਾਂ ਨੇ ਭਾਰਤ ਨੂੰ ਬ੍ਰੇਕ ਥਰੂ ਦਵਾਈ, ਫੀਲਡ ਗੋਲ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਕੀਤਾ ਔਰ ਮੈਚ ਤੋਂ ਬਾਅਦ ਉਹਨਾਂ ਨੇ ਇਸ ਗੋਲ ਬਾਰੇ ਤੇ ਆਪਣੀ ਇਸ ਪ੍ਰਾਪਤੀ ਬਾਰੇ ਆਪਣੇ ਜਜ਼ਬਾਤ ਇਦਾਂ ਸਾਂਝੇ ਕੀਤੇ ਸੀ ਜੀ, ਪਹਿਲਾਂ ਇਹਨਾਂ ਦੀ ਗੱਲ ਸੁਣ ਲਈ।
2: Honestly sir, ये तो मैंने बहुत साल से पहले ये तो मैंने विजुलाइज कर चुकी है, आज सच में आया था। और इवन एक्चुअल में लास्ट मोमेंट ऐसे हुआ था कि हम जीत रही है तो बहुत अंदर प्रेशर में जैसे हो रही है, बट लास्ट में ऐसे हुआ था कि जब विन होगी थी तो लाइक आई जस्ट सिट एंड जस्ट प्रे लाइक थैंक यू गॉड आपने जिता दिया आज। वो सच में एग्जैक्टली सेम भी आया, वो मैंने बहुत पहले से मैंने विजुलाइज कर चुकी थी।
0: सो जी, मैच तो बाद रिपू दमन जी लाल रेम में आमी बहुत खुश लग रहे सन, इस गोल नु तुसी किदा वेखते हो?
1: देखो, वो एक ऐसी टैक्टिकल गेम हुई है जिन्हों मैं बार बार वॉच करन के देखिया कि चाइना वर्गी टीम जड़ी के दो तरह दे नाल हॉकी खेल रही है, ਜਦੋਂ ਵੀ ਉਹ ਖੇਡਦੀ ਆ ਤੇ ਉਹਦਾ ਜਿਹੜਾ ਸਟਰਕਚਰ ਆ ਉਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਤੇ ਉਹ ਮੈਨ ਟੂ ਮੈਨ ਮਾਰਕਿੰਗ ਕਰਦੇ ਨੇ, ਦੂਸਰਾ ਉਹ ਜੋਨਲ ਮਾਰਕਿੰਗ ਕਰਦੇ ਨੇ। ਉਸ ਮੈਚ ਵਿੱਚ ਜਦੋਂ ਲੈਫਟ ਸਾਈਡ ਤੋਂ ਸਾਡਾ ਅਟੈਕ ਬਣ ਰਿਹਾ ਤੇ ਇੱਕ ਜਿਹੜੀ ਲੌਂਗ ਸਲੈਪ ਸ਼ਾਟ ਡੀ ਦੇ ਵਿੱਚ ਸੈਂਟਰ ਵਿੱਚ ਬਾਲ ਸਿੱਟੀ ਗਈ ਆ, ਜਦੋਂ ਉਸ ਨੂੰ ਡੀ ਔਰ ਸਟ੍ਰਾਈਕਿੰਗ ਜ਼ੋਨ ਦੇ ਵਿੱਚ ਇੰਟਰ ਕਰਾਇਆ ਗਿਆ ਤੇ ਤੁਸੀਂ ਦੇਖਿਆ ਹੋਣਾ ਕਿ ਚਾਈਨੀਜ਼ ਜਿਹੜੇ ਡਿਫੈਂਡਰ ਨੇ ਉਹ ਕੇਵਲ ਤੇ ਕੇਵਲ ਉਹ ਲੜਕੀ ਜੋ ਬਾਲ ਨੂੰ ਸਿੱਟ ਰਹੀ ਸੀ ਡੀ ਦੇ ਵਿੱਚ ਉਹਦੇ ਵੱਲ ਦੇਖ ਰਹੇ ਸੀ, ਔਰ ਜਿਹੜੀ ਲੜਕੀ ਨੇ ਟੱਚ ਕੀਤਾ ਉਹਦੇ ਉੱਤੇ ਕਿਸੇ ਦੀ ਨਿਗਾਹ ਨਹੀਂ ਸੀ, ਜਿਹੜੀ ਕਿ ਸਭ ਤੋਂ ਵੱਡੀ ਮਿਸਟੇਕ ਜਿਹਨੂੰ ਸਾਡੀ ਹਾਕੀ ਦੀ ਟਰਮੀਨੋਲੋਜੀ 'ਚ ਬਾਲ ਵਾਚਿੰਗ ਕਹਿੰਦੇ ਨੇ, ਕਿ ਬਾਲ ਵਾਚਿੰਗ ਹੋ ਰਹੀ ਸੀ, ਸਾਡੇ ਪਲੇਅਰ ਤਾਂ ਬਾਲ ਵਾਚ ਕਰ ਹੀ ਰਹੇ ਸੀ ਕਿ ਸ਼ਾਇਦ ਕਿੱਥੇ ਬਾਲ ਜਾਏਗਾ, ਲੇਕਿਨ ਜਿਹੜੀ ਉਹਨਾਂ ਦੀ ਡਿਫੈਂਸ ਸੀ ਉਹ ਵੀ ਸਾਰੀ ਦੀ ਸਾਰੀ ਬਾਲ ਵਾਚ ਕਰ ਰਹੀ ਸੀ, ਜਿੱਥੇ ਉਹਨਾਂ ਦੀ ਮੈਨ ਟੂ ਮੈਨ ਮਾਰਕਿੰਗ ਤੇ ਜਿਹੜੀ ਜੋਨਲ ਮਾਰਕਿੰਗ ਸੀ ਉਹ ਖਤਮ ਹੋ ਚੁੱਕੀ ਸੀ, ਔਰ ਪੈਸੇਜ ਬਿਲਕੁਲ ਕਲੀਅਰ ਬਾਲ ਜਿਹੜਾ ਬਣਿਆ ਆ ਉਹ ਸਾਡੇ ਖਿਡਾਰੀ

0: ਬਣਿਆ ਔਰ ਗੋਲ ਹੋ ਕੇ ਨਿਪਲਿਆ
1: ਜੀ। ਬਾਕੀ ਜੀ ਉਹ ਜਿਹੜਾ ਲਾਲ ਰੇ ਮਿਆਮੀ ਹੋਰਾਂ ਦਾ ਟੋਮਾਹੌਕ ਸ਼ਾਟ ਜਿਹਨੂੰ ਕਿਹਾ ਜਾਂਦਾ ਉਹ ਬਹੁਤ ਕਮਾਲ ਰਿਹਾ। ਅਤੇ ਕਮਾਲ ਭਾਰਤੀ ਮਹਿਲਾ ਹਾਕੀ ਟੀਮ ਦੀ ਗੋਲਕੀਪਰ ਸਵਿਤਾ ਪੁਨੀਆ ਨੇ ਵੀ ਕੀਤਾ ਜੀ। ਪੈਨਲਟੀ ਸਟ੍ਰੋਕ ਰੋਕਿਆ, ਮੈਚ ਬਚਾਇਆ। ਮੈਚ ਤੋਂ ਬਾਅਦ ਉਹ ਕੀ ਕਹਿ ਰਹੇ ਸਨ ਉਹਨਾਂ ਦੇ ਵੀ ਜਜ਼ਬਾਤ ਜਾਣਦੇ ਹਾਂ ਜੀ।
2: आज हमने डेफिनेटली जिस टारगेट के साथ आए थे, जिस गोल के साथ आए थे कि हमें एलए के लिए क्वालिफाई करना है, सो हमने वो चीज की और हमारी पूरी टीम ने बहुत बहुत ज्यादा एफर्ट्स लगाया और हमने यही डिसाइड किया था कि हमें चाइना अच्छी टीम है बट हमें एक एक गोल के लिए फाइट करना है, एक एक क्वार्टर लेके जाना है और अभी यही है कि हमने एलए के लिए क्वालिफाई किया और हमारे पास इनफ टाइम है अब अच्छी प्रिपरेशन करने के लिए। और मैच जब स्टार्ट हुआ था तो सबके यही था कि हमें हर हालत में जीत के निकलना है और डेफिनेटली इस चीज के लिए हम एक दूसरे को जितनी बार थैंक यू बोल रहे हैं वो कम लग रहा है क्योंकि हमारे स्टाफ को बहुत बिलीव था हमारे ऊपर कि हम इस बार जरूर क्वालिफाई करके जाएंगे। सो आप सबकी सपोर्ट के लिए थैंक यू।
1: सो सविता पुनिया बहुत अनुशासन च खेडे जिस करके असीं इह गोल्ड मैडल जित्तिया। इन्हां दी गोल सेविंग नूं, इन्हां दी गोल कीपिंग नूं तुसीं किद्दां वेखदे हो?
0: एक बहुत वड्डी लाइफ दिती गई है उस वेले जदों के प्रेंटिस स्टोक मिलिया सी। जिहड़ा फील्ड विच प्रेंटिस स्टोक मिलदा है इहदे रुकण दे चांसेस अजकल घट हुंदे आ क्योंकि ज्यादातर जिहड़े ड्राइव फ्लिकर हुंदे ने उहनां नूं प्रेंटिस स्टोक दित्ता जांदा और उधरों स्टोक लाउण वाली जिहड़ी लड़की सी उह वी हल्की नहीं सी, बहुत अच्छी सी, परंतु जिहड़ी एंटीसिपेशन गोलकीपर दी सीगी उह बा कमाल सी और मैं समझदा उह प्रेंटिस स्टोक रोकण दे कारण ही साड़ी टीम जड़ी है वो ये जित हासिल कर सकी है, नहीं तो अगर साड़े अगेंस्ट गोल हुंदा ते फिर जड़ा वो गोल नू उतारना फिर जड़ा अगे खेडना काफी मुश्किल हो जाता। सो मैं समझदा वो गोलकीपिंग की बहुत वड्डी मिसाल आ सेविंग दे विच, एक्सीलेंट सेव की गई।
1: और रिपु दमन जी इस पेनल्टी स्ट्रोक नू बचाउण दे नाल नाल ਬਹੁਤ ਸਾਰੇ ਪੈਨਲਟੀ ਕਾਰਨਰ ਵੀ ਸਵਿਤਾ ਪੁਨੀਆ ਹੋਰਾਂ ਨੇ ਸੇਵ ਕੀਤੇ। ਸੋ ਤੁਸੀਂ ਸਮਝਦੇ ਹੋ ਕਿ ਇਸ ਮੈਚ ਨੂੰ ਕਾਫੀ ਹੱਦ ਤੱਕ ਆਪਣੇ ਮੋਢਿਆਂ ਤੇ ਸਵਿਤਾ ਹੋਰਾਂ ਨੇ ਹੀ ਢੋਇਆ ਹੈ ਜੀ।
0: ਸਵਿਤਾ ਨੇ ਜਿਹੜੀ ਗੋਲਕੀਪਿੰਗ ਕੀਤੀ ਹੈ ਜੀ ਉਹਨੂੰ ਮੈਂ ਸਮਝਦਾ ਕਿ ਇਸ ਜਿੱਤ ਦੇ ਵਿੱਚ 60% ਉਸ ਗੋਲਕੀਪਰ ਦਾ ਹੱਥ ਹੈ। ਵੈਸੇ ਤੇ ਸਾਡੀ ਹਾਕੀ ਦੀ ਫੀਲਡ ਦੇ ਵਿੱਚ ਗੋਲਕੀਪਿੰਗ ਜਿਹੜੀ ਅਸੀਂ ਕਹਿੰਦੇ ਹਾਂ ਕਿ 60% ਹੋਣੀ ਚਾਹੀਦੀ ਆ ਤੇ ਮੈਂ ਸਮਝਦਾ ਕਿ ਕੱਲ ਦੇ ਜਿਹੜੇ ਉਸ ਮੈਚ ਦੇ ਵਿੱਚ 60% ਗੋਲਕੀਪਿੰਗ ਜਿਹੜੀ ਸਾਡੀ ਉਹ ਕੁੜੀ ਸਵਿਤਾ ਨੇ ਕੀਤੀ ਹੈ ਉਹਨੇ ਖੂਬਸੂਰਤ ਡਿਫੈਂਸਿਵ ਜਿਹੜੀ ਉਹ ਅਟੈਂਪਟਸ ਔਰ ਜਿਹੜੀ ਉਹ ਸੇਵ ਕੀਤੀਆਂ ਨੇ ਤੇ ਮੈਂ ਸਮਝਦਾ ਕਿ ਉਹ ਇੱਕ ਬਹੁਤ ਵੱਡੀ ਚੀਜ਼ ਹੁੰਦੀ ਆ। ਇਸ ਦੇ ਨਾਲ ਜਿੱਥੇ ਸਾਡੀ ਟੀਮ ਜਿਹੜੀ ਉਹ ਇਨਕਰੇਜ ਹੋਈ ਆ ਉਹਨੂੰ ਲਾਈਫ ਮਿਲੀ ਸੀ ਉੱਥੇ ਦੂਸਰੀ ਟੀਮ ਡੀਮੋਟੀਵੇਟ ਵੀ ਹੋਈ ਆ ਔਰ ਅਗਲੀ ਟੀਮ ਨੂੰ ਡੀਮੋਟੀਵੇਟ ਕੀਤਾ ਗਿਆ ਉਹ ਸਿਰਫ ਤੇ ਸਿਰਫ ਸਾਡੀ ਗੋਲਕੀਪਿੰਗ ਦੀ ਬੈਸਟ ਐਕਸੀਲੈਂਸ ਸੇਵ ਕਰਕੇ।
1: ਔਰ ਰਿਪੂ ਦਮਨ ਜੀ ਅੱਜ ਕੱਲ੍ਹ ਦੀ ਹਾਕੀ 'ਚ ਅਸੀਂ ਦੇਖਦੇ ਹਾਂ ਕਿ ਕਦੇ ਵੀ ਕਿਤੇ ਵੀ ਵਾਪਸੀ ਕੀਤੀ ਜਾ ਸਕਦੀ ਹੈ। ਜਿਸ ਤਰ੍ਹਾਂ ਭਾਰਤ ਦੀ ਮਰਦਾਂ ਦੀ ਹਾਕੀ ਟੀਮ ਨੇ ਆਖਰੀ ਮਿੰਟਾਂ 'ਚ ਪਾਕਿਸਤਾਨ ਦੇ ਖਿਲਾਫ਼ ਗੋਲ ਕਰਕੇ 4-3 ਦਾ ਵਾਧਾ ਹਾਸਿਲ ਕਰਕੇ ਮੁਕਾਬਲਾ ਜਿੱਤਿਆ। ਚਾਈਨਾ ਦੇ ਖਿਲਾਫ਼ ਅਸੀਂ ਪਹਿਲੇ ਕੁਆਟਰ 'ਚ ਹੀ ਗੋਲ ਕਰ ਦਿੰਦੇ ਹਾਂ ਅਤੇ ਉਸ ਤੋਂ ਬਾਅਦ ਜਿਹੜੀ ਸਾਡੀ ਡਿਫੈਂਸ ਹੈ ਉਹ 3 ਕੁਆਟਰ ਸਰਵਾਈਵ ਕਰਦੀ ਹੈ ਔਰ ਪੂਰੇ ਮੁਕਾਬਲੇ 'ਚ ਤੁਸੀਂ ਸਮਝਦੇ ਹੋ ਕਿ ਡਿਫੈਂਸ ਸਾਡੀ ਲੜਕੀਆਂ ਦੀ ਹਾਕੀ ਦੀ ਬਹੁਤ ਮਜ਼ਬੂਤ ਰਹੀ ਹੈ ਜੀ।
0: ਮੈਂ ਕਹੂੰਗਾ ਕਿ ਜਿੱਥੇ ਸਾਡੀ ਜਿਹੜੀ ਹੁਣ ਟੋਟਲ ਲੜਕੀਆਂ ਦੀ ਹਾਕੀ ਆ ਇਹ ਇੱਕ ਬਹੁਤ ਹੀ ਖੂਬਸੂਰਤ ਸਟਰਕਚਰ ਜਿਹਦੇ ਵਿੱਚ ਦੋਨੋਂ ਚੀਜ਼ਾਂ ਡਿਫੈਂਸਿਵ ਹਾਕੀ ਐਂਡ ਅਟੈਕਿੰਗ ਹਾਕੀ ਬਹੁਤ ਹੀ ਬਿਹਤਰੀਨ ਢੰਗ ਦੇ ਨਾਲ ਖਿਡਾਈਆਂ ਜਾ ਰਹੀਆਂ ਨੇ ਜਿੱਥੇ ਕੋਚ ਦਾ ਜਿਹੜਾ ਫਾਰਮੂਲਾ ਆ ਜਿਸ ਸਟਰਕਚਰ ਦੇ ਵਿੱਚ ਉਹ ਖਿਲਾ ਰਹੇ ਨੇ ਉਹਨੂੰ ਪੂਰੀ ਤਰ੍ਹਾਂ ਬੱਚੇ ਜਾਂ ਲੜਕੀਆਂ ਜਿਹੜੀਆਂ ਸਾਡੀਆਂ ਐਗਜੀਕਿਊਟ ਕਰ ਰਹੀਆਂ ਨੇ ਉੱਥੇ ਮੈਂ ਇਹ ਵੀ ਕਹੂੰਗਾ ਕਿ ਜਿਹੜਾ ਟੀਮ ਦਾ ਆਪਸੀ ਕੋਆਰਡੀਨੇਸ਼ਨ ਹੈ ਅਟੈਕਿੰਗ ਐਂਡ ਡਿਫੈਂਸਿਵ ਐਂਡ ਮਿਡਫੀਲਡਰ ਦਾ ਉਹ ਬਾਖੂਬ ਨਜ਼ਰ ਆਇਆ ਕੱਲ੍ਹ ਦੇ ਮੈਚ 'ਚ। ਸਪੈਸ਼ਲੀ ਮੈਂ ਕਹੂੰਗਾ ਕਿ ਸਾਡੀ ਟੀਮ ਨੇ ਇੱਕ ਤਰ੍ਹਾਂ ਨਾਲ ਇਹ ਚਾਈਨਾ ਦੀ ਟੀਮ ਨੂੰ ਉਹ ਡੋਮੀਨੇਟ ਹੀ ਕੀਤਾ। ਇਹ ਨਹੀਂ ਹੁੰਦਾ ਕਿ ਤੁਹਾਡੇ 'ਤੇ ਅਗਲੀ ਟੀਮ ਅਟੈਕ ਨਾ ਕਰੇ, ਉਹਨੇ ਵੀ ਬਹੁਤ ਅੱਛੇ ਅਟੈਕ ਕੀਤੇ ਨੇ, ਅੱਛਾ ਖੇਲੀ ਹੈ, ਪਰ ਜੇ ਤੁਸੀਂ ਇੰਡੀਅਨ ਪੁਜੀਸ਼ਨ ਆਫ ਦਾ ਬਾਲ ਦੇਖੋ, ਇੰਡੀਅਨ ਅਟੈਕਿੰਗ ਔਰ ਸੈਂਟਰ ਜਿਹੜੀ ਆ ਉਹਦੀ ਪੈਨੀਟ੍ਰੇਸ਼ਨ ਦੇਖੋ, ਜਿਹੜੀ ਸਰਕਲ ਪੈਨੀਟ੍ਰੇਸ਼ਨ ਦੇਖੋ, ਤਾਂ ਇੰਡੀਅਨ ਟੀਮ ਬਿਹਤਰ ਢੰਗ ਨਾਲ ਅੰਦਰ ਜਾ ਰਹੀ ਸੀ ਔਰ ਸਾਡੇ ਜਿਹੜੇ ਅਟੈਕ ਹੋਏ ਨੇ ਉਹ ਕਾਫੀ ਇਫੈਕਟਿਵ ਹੋਏ ਨੇ। ਸੋ ਤੁਹਾਡੀ ਉਹ ਗੱਲ ਸਹੀ ਆ ਕਿ ਇੰਡੀਅਨ ਡਿਫੈਂਸ ਕਰਕੇ ਹੀ ਬਹੁਤ ਅੱਛਾ ਅਟੈਕ ਕਰਦੀ ਸੀ ਔਰ ਉਹਦੇ ਵਿੱਚ ਇੰਡੀਅਨ ਟੀਮ ਪੂਰੀ ਤਰ੍ਹਾਂ ਕਾਮਯਾਬ ਹੋਈ ਹੈ।
1: ਔਰ ਦੇਖਿਆ ਜਾਵੇ ਤੇ ਮੁਕਾਬਲਾ ਜਿਹੜਾ ਸੈਮੀਫਾਈਨਲ ਸੀ ਉਹ ਵੀ ਸੌਖਾ ਨਹੀਂ ਸੀ ਜੀ। ਦੱਖਣ ਕੋਰੀਆ ਨੂੰ

0: ਸਾਡੀਆਂ ਧੀਆਂ ਨੇ 2-0 ਦੇ ਨਾਲ ਹਰਾ ਕੇ ਫਾਈਨਲ 'ਚ ਦਾਖਲਾ ਲਿਆ ਸੀ। ਇਹ ਜਿਹੜਾ ਸੈਮੀਫਾਈਨਲ ਮੁਕਾਬਲਾ, ਦੱਖਣ ਕੋਰੀਆ ਦੀ ਜਿਹੜੀ ਟੀਮ ਹੈ ਉਹ ਵੀ ਬੜੀ ਟੱਕਰ ਦੇਣ ਵਾਲੀ ਟੀਮ ਸੀ, ਇਸ ਮੁਕਾਬਲੇ ਨੂੰ ਜਿੱਤਣਾ ਵੀ ਤੁਸੀਂ ਕਿੱਡੀ ਕੁ ਵੱਡੀ ਪ੍ਰਾਪਤੀ ਸਮਝਦੇ ਹੋ?
1: ਬਹੁਤ ਵੱਡੀ ਪ੍ਰਾਪਤੀ ਹੈ ਜੀ, ਕਿਉਂਕਿ ਜਿਹੜੀ ਦੱਖਣ ਕੋਰੀਆ ਦੀ ਟੀਮ ਹੈ ਔਰ ਚਾਈਨਾ ਦੀ ਟੀਮ ਹੈ, ਇਹ ਇਸ ਵੇਲੇ ਵਰਲਡ ਦੀਆਂ ਜਿਹੜੀਆਂ ਬੈਸਟ ਸਾਈਡਾਂ ਉਹਨਾਂ ਵਿੱਚ ਆ ਗਈਆਂ ਨੇ। ਚਾਈਨਾ ਦੇ ਨਾਲ ਜਿਹੜੀ ਅਨਿਆ ਜਿਹੜੀ ਹਾਕੀ ਟੀਮ ਦੀ ਕੋਚ ਹੈ ਉਹ ਬਹੁਤ ਹਾਲੈਂਡ ਦੀ ਹੈ ਬੇਸਿਕਲੀ, ਉਹ ਔਰ ਉਹ ਵਰਲਡ ਦੀ ਮਾਸਟਰ ਕੋਚ ਹੈ ਔਰ ਉਹ ਇੱਕ ਯਕੀਨਨ ਆਪਣੀ ਟੀਮ ਨੂੰ ਵਰਲਡ ਦੀ ਹਾਕੀ ਦੇ ਨਾਲ ਕੰਪੀਟ ਕਰਾਉਣਾ ਜਾਣਦੀ ਹੈ। ਉਸ ਤੋਂ ਕੋਰੀਅਨ ਜਿਹੜੀ ਹਾਕੀ ਟੀਮ ਹੈ ਉਹ ਵੀ ਵਰਲਡ ਦੀਆਂ ਉਹਨਾਂ ਬਿਹਤਰੀਨ ਟੀਮਾਂ ਦੇ ਵਿੱਚ ਆ ਰਹੀ ਹੈ, ਕਿਉਂਕਿ ਇਹਨਾਂ ਟੀਮਾਂ ਦੇ ਕੋਲ ਜਿੱਥੇ ਸਕਿੱਲ ਦਾ ਲੈਵਲ ਬਹੁਤ ਅੱਛਾ ਹੈ ਉੱਥੇ ਇਹਨਾਂ ਦੀ ਐਕਸਕਲੂਸਿਵ ਸਟਰੈਂਥ, ਇਹਨਾਂ ਦੀ ਫਿਟਨੈਸ, ਇਹਨਾਂ ਦੀ ਗੇਮ ਸੈਂਸ ਵੀ ਬਹੁਤ ਅੱਛੀ ਆ। ਪਰ ਮੈਂ ਸਮਝਦਾ ਕਿ ਹਿੰਦੁਸਤਾਨ ਦੀ ਟੀਮ ਨੇ ਜਦੋਂ ਤੋਂ ਇਹ ਪਿੱਛੇ ਵਰਲਡ ਕੱਪ 'ਚ ਖੇਡ ਕੇ ਆਈ ਹੈ ਇਹਨੇ ਆਪਣੀ ਪਰਫਾਰਮੈਂਸ ਨੂੰ ਉੱਪਰ ਹੀ ਚੱਕਿਆ ਹੈ ਔਰ ਏਸ਼ੀਅਨ ਗੇਮ ਦੇ ਵਿੱਚ ਕੋਰੀਆ ਨੂੰ ਬਹੁਤ ਹੀ ਵਧੀਆ ਮਾਰਜਨ 2-0 ਦੇ ਉੱਤੇ ਜਿੱਤ ਕੇ ਸਿੱਧ ਕੀਤਾ ਕਿ ਇੰਡੀਅਨ ਹਾਕੀ ਟੀਮ ਇਸ ਵੇਲੇ ਵਰਲਡ ਦੀ ਜਿਹੜੀਆਂ ਹਾਕੀ ਆ ਉਹਦੇ ਵਿੱਚ ਆਪਣਾ ਨਾਮ ਬਣਾਉਣ 'ਚ ਜਿਹੜੀ ਆ ਹੁਣ ਕਾਬਲ ਹੋ ਚੁੱਕੀ ਹੈ, ਯੋਗਤਾ ਰੱਖਦੀ ਹੈ।
0: ਰਿਪੂ ਦਮਨ ਜੀ, ਜਿਹੜੀਆਂ ਸਾਡੀਆਂ ਹਾਕੀ ਪਲੇਅਰਸ ਨੇ, ਕਪਤਾਨ ਸਲੀਮਾ ਟੇਟੇ ਨੇ, ਇਸ਼ਿਕਾ ਨੇ, ਨਵਨੀਤ ਔਰ ਹੋਰ ਵੀ ਜਿਹੜੀਆਂ ਖਿਡਾਰਨਾਂ ਨੇ, ਉਹਨਾਂ ਨੇ ਕੋਚ ਦੀ ਬਹੁਤ ਤਾਰੀਫ ਕੀਤੀ ਹੈ ਕਿ ਵਿਦੇਸ਼ੀ ਕੋਚ ਦਾ ਸਹਿਯੋਗ ਉਹਨਾਂ ਨੂੰ ਬਹੁਤ ਵਧੀਆ ਮਿਲਿਆ, ਕੰਬੀਨੇਸ਼ਨ ਉਹਨਾਂ ਬਹੁਤ ਵਧੀਆ ਬਣਾਇਆ। ਤੁਸੀਂ ਕੀ ਸਮਝਦੇ ਹੋ ਕਿ ਕਿੱਡਾ ਕੁ ਵੱਡਾ ਰੋਲ ਰਿਹਾ ਹੋਏਗਾ ਕੋਚ ਸਾਹਿਬ ਦਾ?
1: ਦੇਖੋ, ਜਿਹੜਾ ਕੋਚਿੰਗ ਹੈ ਇਹ ਬਹੁਤ ਵੱਡਾ ਰੋਲ ਅੱਜ ਦੀ ਹਾਕੀ 'ਚ ਨਿਭਾ ਰਿਹਾ, ਕਿਉਂਕਿ ਪਹਿਲਾਂ ਜਿਹੜੀ ਹਾਕੀ ਹੁੰਦੀ ਸੀਗੀ ਉਹਦੇ 'ਚ ਸਾਡੇ ਇੰਡੀਵਿਜੁਅਲ ਖਿਡਾਰੀ ਬਹੁਤ ਚੰਗੇ ਸੀ ਅਤੇ ਇੰਡੀਵਿਜੁਅਲ ਹਾਕੀ ਦੇ ਆਧਾਰ 'ਤੇ ਗੇਮਾਂ ਫਾਈਨਲ ਹੋ ਜਾਂਦੀਆਂ ਸੀ। ਤੁਸੀਂ ਪਿੱਛੇ ਦੇਖਿਆ ਹੋਊਗਾ ਵੀ ਕਿਸੇ ਨੇ 2 ਖਿਡਾਰੀਆਂ ਨੂੰ ਕੱਟ ਕੇ ਗੋਲ ਕਰ ਦਿੱਤਾ, ਕੋਈ ਇਕੱਲਾ ਗੋਲ ਕਰਿਆ ਆ, ਲੇਕਿਨ ਅੱਜ ਦੀ ਜਿਹੜੀ ਹਾਕੀ ਹੈ ਇਹ ਇੱਕ ਗਰੁੱਪ ਟ੍ਰੇਨਿੰਗ ਦੇ ਆਧਾਰ ਦੇ ਉੱਤੇ ਔਰ ਇੱਕ ਟੀਮ ਸਟਰਕਚਰ 'ਤੇ ਖੇਡੀ ਜਾਂਦੀ ਹੈ ਔਰ ਉਹ ਜਿਹੜੇ ਕੋਚ ਸਾਹਿਬ ਨੇ ਜਿਨ੍ਹਾਂ ਨੇ ਇਸ ਟੀਮ ਨੂੰ ਪਿੱਛੇ ਜਦੋਂ ਸਾਡੀ ਇੰਡੀਅਨ ਹਾਕੀ ਟੀਮ ਵਰਲਡ ਕੱਪ ਦੇ ਵਿੱਚ ਜਰਮਨ ਤੋਂ ਲੂਜ਼ ਕੀਤੀ ਸੀ ਔਰ ਫਿਰ ਉਸ ਤੋਂ ਬਾਅਦ ਵਿੱਚ ਉਹਨੇ ਕਿਹਾ ਸੀ ਕਿ ਮੇਰੀ ਟੀਮ ਦੀ ਪਰਫਾਰਮੈਂਸ ਅਪ ਟੂ ਮਾਰਕ ਨਹੀਂ ਆਈ, ਇਹਨੂੰ ਜਿੱਤਣਾ ਚਾਹੀਦਾ ਸੀ ਔਰ ਉਹ ਫਿਰ ਤੀਸਰੀ ਪੋਜੀਸ਼ਨ ਜਦੋਂ ਅਸੀਂ ਲਈ ਆ ਉਸ ਨੂੰ ਉਹਨੇ ਸਿੱਧ ਕੀਤਾ ਕਿ ਉਹ ਕੋਚ ਦੀ ਕਾਬਲੀਅਤ ਬਹੁਤ ਜ਼ਿਆਦਾ ਔਰ ਲੜਕੀਆਂ ਜੋ ਵੀ ਅੱਜ ਉਹਨਾਂ ਦੇ ਫੇਵਰ ਦੇ ਵਿੱਚ ਬੋਲ ਰਹੀਆਂ ਨੇ, ਮੈਂ ਸਮਝਦਾ ਕਿ ਹਿੰਦੁਸਤਾਨ ਦੀ ਹਾਕੀ ਦੀ ਪਰਫਾਰਮੈਂਸ ਹੀ ਦੱਸਦੀ ਆ ਕਿ ਕੋਚ ਜਿਹੜਾ ਆ ਉਹ ਕਾਬਲੇ ਤਾਰੀਫ ਹੈ ਔਰ ਉਹਨਾਂ ਨੇ ਬਹੁਤ ਅੱਛੀ ਹਾਕੀ ਖਿਡਾਈ।
0: ਔਰ ਰਿਪੂ ਦਮਨ ਜੀ, ਮਰਦਾਂ ਦੇ ਹਾਕੀ ਮੁਕਾਬਲਿਆਂ 'ਚ ਅੱਜ ਅਸੀਂ ਮਲੇਸ਼ੀਆ ਦੇ ਨਾਲ ਫਾਈਨਲ ਖੇਡਣਾ ਹੈ ਜੀ, ਤੁਹਾਨੂੰ ਕਿੱਦਾਂ ਦੀਆਂ ਸੰਭਾਵਨਾਵਾਂ ਲੱਗਦੀਆਂ ਨੇ ਜਿੱਦਾਂ ਦੀ ਸਾਡੀ ਮਰਦਾਂ ਦੀ ਹਾਕੀ ਟੀਮ ਸੈਮੀਫਾਈਨਲ ਮੁਕਾਬਲੇ ਤੱਕ ਪਰਫਾਰਮ ਕਰਦੀ ਆਈ ਹੈ?
1: ਦੇਖੋ, ਇੰਡੀਅਨ ਹਾਕੀ ਟੀਮ ਆਲਰੇਡੀ ਅੱਛਾ ਪਰਫਾਰਮ ਕਰਦੀ ਆ ਰਹੀ ਹੈ, ਲੇਕਿਨ ਜਿਹੜਾ ਸੈਮੀਫਾਈਨਲ ਮੈਚ ਹੋਇਆ ਸੀ ਉਹਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਪਾਕਿਸਤਾਨ ਨੇ ਵੀ ਐਜ਼ ਈਕੁਅਲ ਹਾਕੀ ਵਧੀਆ ਖੇਡੀ ਆ ਔਰ ਮੈਂ ਜਿੱਥੇ ਹਿੰਦੁਸਤਾਨ ਦੀ ਟੀਮ ਨੂੰ ਜਿੱਤੇ ਮੁਬਾਰਕਬਾਦ ਦਿੰਦਾ, ਉੱਥੇ ਪਾਕਿਸਤਾਨ ਦੀ ਟੀਮ, ਕਿਉਂਕਿ ਸਾਡੀ ਏਸ਼ੀਅਨ ਹਾਕੀ ਦੇ ਨਾਲ ਸੰਬੰਧਿਤ ਹੈ, ਉਹਨੂੰ ਵੀ ਇਹ ਸਮਝਦਾ ਕਿ ਅੱਜ ਪਾਕਿਸਤਾਨ ਦੀ ਟੀਮ ਵੀ ਵਾਪਸ ਉਸੇ ਹੀ ਲੈਵਲ 'ਤੇ ਆ ਰਹੀ ਹੈ ਕਿ ਉਹ ਵੀ ਵਰਲਡ 'ਚ ਕੰਪੀਟ ਕਰੇਗੀ। ਹਿੰਦੁਸਤਾਨ ਦੀ ਹਾਕੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਉਹ ਫਾਈਟ ਟਿਲ ਐਂਡ ਦੇ ਫਾਰਮੂਲੇ 'ਚ ਰਹੇ ਨੇ, ਇਸ ਕਰਕੇ ਪਹਿਲੇ 2 ਕੁਆਟਰ ਤਾਂ ਇੰਡੀਅਨ ਹਾਕੀ ਟੀਮ ਬਹੁਤ ਅੱਛਾ ਖੇਲ ਗਈ ਸੀ, ਲੇਕਿਨ ਸੈਕਿੰਡ 2 ਕੁਆਟਰ ਜਿਹੜੇ ਨੇ ਲਾਸਟ, ਉਹਨਾਂ ਦੇ ਵਿੱਚ ਪਾਕਿਸਤਾਨ ਨੇ ਕਾਫੀ ਸਾਡੇ 'ਤੇ ਦਬਾਅ ਪਾਇਆ ਔਰ 3-1 ਤੋਂ 3-3 ਦੀ ਬਰਾਬਰੀ ਹਾਸਲ ਕੀਤੀ, ਪਰ ਫਿਰ ਵੀ ਇੰਡੀਆ ਦੀ ਕੰਸਿਸਟੈਂਟ ਜਿਹੜੀ ਐਫਰਟ ਸੀਗੀਆਂ ਉਹਦਾ ਸਿਲਸਿਲਾ ਇਹ ਹੋਇਆ ਕਿ ਚਾਹੇ ਸਾਨੂੰ ਉਹ ਗੋਲ ਇੱਕ ਆਤਮਘਾਤੀ ਗੋਲ ਹੀ ਮਿਲਿਆ, ਕਿਉਂਕਿ ਉਹਨਾਂ ਦੇ ਡਿਫੈਂਡਰ ਦੀ ਟੱਚ ਹੋ ਕੇ ਬਾਲ ਗੋਲ ਅੱਗੇ ਗਈ ਹੈ, ਜਿਹੜੀ ਕਿ 43 seconds ਕਹਿੰਦੇ ਰਹਿੰਦੇ ਸੀਗੇ ਜਦੋਂ ਅਭਿਸ਼ੇਕ ਨੇ ਬਾਲ ਨੂੰ ਗੋਲਾਂ ਦੀ ਤਰਫ ਰਿਲੀਜ਼ ਕੀਤਾ ਔਰ ਉਹਨਾਂ ਦੇ ਡਿਫੈਂਡਰ ਤੋਂ ਹੀ ਟੱਚ ਹੋ ਕੇ ਬਾਲ ਗੋਲਾਂ 'ਚ ਲੱਗੀ ਹੈ। ਹੁਣ ਰਹਿ ਗਿਆ ਗੱਲ ਫਾਈਨਲ ਮੈਚ ਦੀ, ਅੱਜ ਜਿਹੜਾ ਮਲੇਸ਼ੀਆ ਨਾਲ ਫਾਈਨਲ ਮੈਚ ਹੋਇਆ, ਕਿਉਂਕਿ ਆਪਾਂ ਆਲਰੇਡੀ 128 ਮੈਚਿਸ ਹੋਏ ਨੇ ਅੱਜ ਤੱਕ ਮਲੇਸ਼ੀਆ ਦੇ ਨਾਲ, ਉਹਦੇ ਵਿੱਚ 90 ਵਾਰ ਆਪਾਂ ਜਿੱਤ ਚੁੱਕੇ ਹਾਂ, ਸਾਡਾ ਪਲੜਾ ਆਲਰੇਡੀ ਭਰ ਆਇਆ, ਪਰ ਮੈਂ ਫਿਰ ਵੀ ਤੁਹਾਨੂੰ ਇਹ ਕਹੂੰਗਾ ਕਿ ਮਲੇਸ਼ੀਅਨ ਖਿਡਾਰੀ ਜੇ ਕੱਦ ਕਾਠ ਬੇਸ਼ੱਕ ਛੋਟੇ ਨੇ, ਲੇਕਿਨ ਉਹ ਬਹੁਤ ਫਾਸਟ ਤੇ ਬਹੁਤ ਐਕਸਕਲੂਸਿਵ ਹਾਕੀ ਖੇਡਦੇ ਨੇ, ਕਾਊਂਟਰ ਅਟੈਕ ਦੇ ਬੜੇ ਮਾਰ ਨੇ ਔਰ ਜਿੱਥੋਂ ਤੱਕ ਉਹਨਾਂ ਦੀ ਸਕੋਰਿੰਗ ਵੀ ਆ ਬਹੁਤ ਅੱਛੀ ਆ, ਪਲੈਂਟੀ ਕੋਰਨ ਅੱਛਾ ਲਗਾਉਂਦੇ ਨੇ, ਪਰ ਹਿੰਦੁਸਤਾਨ ਦੀ ਹਾਕੀ ਟੀਮ ਜਿਸ ਸਟਰਕਚਰ ਨੂੰ ਮੇਨਟੇਨ ਕਰਕੇ ਚੱਲ ਰਹੀ ਆ ਤੇ ਮੈਂ ਸਮਝਦਾ ਕਿ ਉਸ ਨੂੰ ਜਿਵੇਂ ਪਿਛਲੀਆਂ ਅਸੀਂ ਜਿੱਤਾਂ ਦੇਖੀਆਂ ਉਸਦੀਆਂ, ਚਾਹੇ ਉਹ ਵਰਲਡ ਕੱਪ ਸੀ ਚਾਹੇ ਉਹ ਏਸ਼ੀਅਨ ਗੇਮ ਸੀ, ਤੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇੰਡੀਅਨ ਹਾਕੀ ਟੀਮ ਜਿਹੜੀ ਹੈ ਬਹੁਤ ਅੱਛੇ ਮਾਰਜਨ ਦੇ ਨਾਲ ਮਲੇਸ਼ੀਆ ਨੂੰ ਇਹ ਜਿੱਤੇਗੀ ਟੂਰਨਾਮੈਂਟ ਔਰ ਆਪਣਾ ਨਾਮ ਜਿਹੜਾ

0: ਉਸੇ ਤਰ੍ਹਾਂ ਓਲੰਪਿਕ ਦੇ ਵਿੱਚ ਜਿਹੜਾ ਅਸੀਂ ਬਣਾਵਾਂਗੇ।
1: ਰਿਪੂ ਦਮਨ ਜੀ, ਮੁਕਾਬਲਾ ਇਸ ਵੇਲੇ ਚੱਲ ਰਿਹਾ ਹੈ ਭਾਰਤ ਅਤੇ ਮਲੇਸ਼ੀਆ ਦਾ ਫਾਈਨਲ। ਅਸੀਂ ਆਸ ਕਰਦੇ ਹਾਂ ਕਿ ਪ੍ਰਦਰਸ਼ਨ ਵਧੀਆ ਰਹੇਗਾ ਅਤੇ ਅਸੀਂ ਗੋਲਡ ਮੈਡਲ ਮਰਦਾਂ ਦੀ ਹਾਕੀ 'ਚੋਂ ਵੀ ਜਿੱਤਾਂਗੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਗੱਲਬਾਤ ਕਰਨ ਦੀ। ਹਾਕੀ ਦੀ ਇਸ ਐਸਟ੍ਰੋਟਰਫ ਤੋਂ ਬਾਅਦ ਖੇਡ ਸੰਸਾਰ ਪ੍ਰੋਗਰਾਮ 'ਚ ਆਓ, ਹੁਣ ਤੁਹਾਨੂੰ ਕੁਸ਼ਤੀ ਦੇ ਗੱਦੇ 'ਤੇ ਲੈ ਚੱਲਦੇ ਹਾਂ। ਕੁਸ਼ਤੀ ਪ੍ਰੇਮੀ ਵੀ ਖੁਸ਼ੀ ਨਾਲ ਝੂਮ ਰਹੇ ਨੇ ਕਿਉਂਕਿ ਏਸ਼ੀਅਨ ਖੇਡਾਂ ਵਿੱਚ ਕੱਲ੍ਹ ਭਾਰਤ ਦੇ ਪਹਿਲਵਾਨ ਸੁਜੀਤ ਕਲਕਲ ਨੇ 65 ਕਿਲੋਗ੍ਰਾਮ ਭਾਰ ਵਰਗ ਮੁਕਾਬਲਿਆਂ ਵਿੱਚ ਸੋਨ ਤਮਗਾ ਜਿੱਤਿਆ। ਬੜੇ ਦਿਲਚਸਪ ਤਰੀਕੇ ਨਾਲ ਉਹਨਾਂ ਨੇ ਇਹ ਫਾਈਨਲ ਕੁਸ਼ਤੀ ਜਿੱਤ ਕੇ ਭਾਰਤ ਲਈ ਸੋਨ ਤਮਗਾ ਹਾਸਲ ਕੀਤਾ। ਇਸ ਕੁਸ਼ਤੀ ਬਾਰੇ ਤੇ ਏਸ਼ੀਅਨ ਖੇਡਾਂ ਵਿੱਚ ਭਾਰਤੀ ਕੁਸ਼ਤੀ ਬਾਰੇ ਆਓ ਗੱਲਬਾਤ ਕਰਦੇ ਹਾਂ ਰਾਸ਼ਟਰੀ ਪੱਧਰ ਦੇ ਕੋਚ ਵਿਕਰਮ ਸ਼ਰਮਾ ਹੋਰਾਂ ਦੇ ਨਾਲ। ਵਿਕਰਮ ਜੀ, ਕੱਲ੍ਹ ਸੁਜੀਤ ਕਲਕਲ ਹੋਰਾਂ ਨੇ 65 ਕਿਲੋਗ੍ਰਾਮ ਭਾਰ ਵਰਗ ਵਿੱਚ ਇਹ ਕੁਸ਼ਤੀ ਮੁਕਾਬਲਾ ਜਿੱਤ ਕੇ ਸੋਨ ਤਗਮਾ ਹਾਸਲ ਕੀਤਾ। ਇਸ ਮੁਕਾਬਲੇ ਨੂੰ, ਇਸ ਜਿੱਤ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਜੀ?
0: ਐਕਚੁਅਲ ਦੇ ਵਿੱਚ ਸੁਜੀਤ ਦਾ ਜਿਹੜਾ ਗੋਲਡ ਮੈਡਲ ਬਾਊਟ ਸੀ, ਫਾਈਨਲ ਬਾਊਟ ਸੀ ਜਿਹੜੀ, ਪਰ ਉਸ ਤੋਂ ਪਹਿਲਾਂ ਹੀ ਸਾਨੂੰ ਜਦੋਂ ਉਹਨੇ ਜਾਪਾਨ ਦੇ ਓਲੰਪਿਕ ਚੈਂਪੀਅਨ ਨੂੰ ਜਿੱਤਿਆ ਸੀ, ਸਾਨੂੰ ਮਤਲਬ

0: ਰਾਸ਼ਟਰੀ ਪੱਧਰ ਦੇ ਕੋਚ ਵਿਕਰਮ ਸ਼ਰਮਾ ਹੋਰਾਂ ਦੇ ਨਾਲ। ਵਿਕਰਮ ਜੀ, ਕੱਲ੍ਹ ਸੁਜੀਤ ਕਲਕਲ ਹੋਰਾਂ ਨੇ 65 ਕਿਲੋਗ੍ਰਾਮ ਭਾਰ ਵਰਗ ਵਿੱਚ ਇਹ ਕੁਸ਼ਤੀ ਮੁਕਾਬਲਾ ਜਿੱਤ ਕੇ ਸੋਨ ਤਗਮਾ ਹਾਸਲ ਕੀਤਾ। ਇਸ ਮੁਕਾਬਲੇ ਨੂੰ, ਇਸ ਜਿੱਤ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਜੀ?
1: ਐਕਚੁਅਲ ਦੇ ਵਿੱਚ ਸੁਜੀਤ ਦਾ ਜਿਹੜਾ ਗੋਲਡ ਮੈਡਲ ਬਾਊਟ ਸੀ, ਫਾਈਨਲ ਬਾਊਟ ਸੀ ਜਿਹੜੀ, ਪਰ ਉਸ ਤੋਂ ਪਹਿਲਾਂ ਹੀ ਸਾਨੂੰ ਜਦੋਂ ਉਹਨੇ ਜਾਪਾਨ ਦੇ ਓਲੰਪਿਕ ਚੈਂਪੀਅਨ ਨੂੰ ਜਿੱਤਿਆ ਸੀ, ਸਾਨੂੰ ਮਤਲਬ ਯਕੀਨ ਹੋ ਗਿਆ ਸੀ ਕਿ ਉਹ ਗੋਲਡ ਮੈਡਲ ਜਿੱਤੇਗਾ। ਬਟ ਜਿਹੜੀ ਫਾਈਨਲ ਬਾਊਟ ਸੀ, ਫਾਈਨਲ ਨੂੰ ਫਾਈਨਲ ਦੀ ਤਰ੍ਹਾਂ ਹੀ ਤੁਹਾਨੂੰ ਪਤਾ ਬਾਊਟ ਹੁੰਦੀ ਹੈ। ਜਿਹੜਾ ਤਾਜਿਕਿਸਤਾਨ ਦਾ ਪਹਿਲਵਾਨ ਸੀ ਉਹ ਬਿਲੋਂਗ ਰਸ਼ੀਆ ਤੋਂ ਕਰਦਾ ਸੀਗਾ
2: ਜੀ,
1: ਤੇ ਇਸ ਕਰਕੇ ਉਹ ਕਾਫੀ ਟਫ ਓਪੋਨੈਂਟ ਸੀ। ਪਹਿਲੇ ਵੀ ਸੁਰਜੀਤ ਦੀ ਇਹਦੇ ਨਾਲ ਏਸ਼ੀਆ ਚੈਂਪੀਅਨਸ਼ਿਪ ਚ ਬਾਊਟ ਹੋਈ ਸੀ, ਤੇ ਸੇਮ ਬਾਊਟ ਇਸ ਤਰ੍ਹਾਂ ਹੀ ਹੋਈ ਸੀ। ਲਾਸਟ ਚ ਸੁਰਜੀਤ ਨੇ ਉਹਨੂੰ ਲਾਸਟ ਸਕੋਰ ਤੇ ਜਿੱਤਿਆ ਸੀ, ਤੇ ਕੱਲ ਵੀ ਇਸ ਤਰ੍ਹਾਂ ਹੀ ਹੋਇਆ। ਸਾਨੂੰ ਵਿਸ਼ਵਾਸ ਸੀ ਵੀ ਲਾਸਟ ਸੈਕਿੰਡ ਤੱਕ ਵੀ ਸੁਰਜੀਤ ਜਿੱਤੇਗਾ, ਤੇ ਇਸ ਕਰਕੇ ਸੁਰਜੀਤ ਨੇ ਮੈਡਲ ਜਿੱਤ ਕੇ ਸਾਨੂੰ ਇੰਡੀਆ ਨੂੰ ਜਿਹੜਾ ਆ ਗੋਲਡ ਮੈਡਲ ਦਵਾਇਆ।
0: ਵਿਕਰਮ ਸ਼ਰਮਾ ਜੀ, ਤਜ਼ਾਕਿਸਤਾਨ ਦਾ ਪਹਿਲਵਾਨ ਅਬਦੁਲ ਮਾਜਿਦ ਕੁਡੀਏਵ ਬੜਾ ਨਾਮੀ ਪਹਿਲਵਾਨ ਸੀ, ਤੇ 9-2 ਤੇ ਇਸ ਫਾਈਨਲ ਮੁਕਾਬਲੇ ਨੂੰ ਉਹ ਜਿੱਤ ਰਿਹਾ ਸੀ, ਔਰ ਫਿਰ ਇਕਦਮ ਹੀ ਸੁਜੀਤ ਕਲਕਲ ਹੋਰਾਂ ਨੇ ਪਲਟਾ ਮਾਰਿਆ ਤੇ ਕੁਸ਼ਤੀ ਜਿੱਤੀ। ਇਹ ਵਾਪਸੀ ਕਰਨੀ ਕਿੰਨੀ ਕੁ ਮੁਸ਼ਕਿਲ ਸੀ ਜੀ ਇਸ ਦਬਾਅ ਵਾਲੇ ਮੁਕਾਬਲੇ 'ਚ?
1: ਐਕਚੁਅਲੀ ਜਿਹੜੀ ਸੁਜੀਤ ਦੀ ਕੁਸ਼ਤੀ ਹੈ, ਸੁਜੀਤ ਲਾਸਟ ਜਿਹੜੇ 6 ਮਿੰਟ ਤੱਕ ਜਿਹੜਾ ਆ ਉਹਦੇ 'ਚ ਬੋਡੀ 'ਚ ਇੰਡੋਰੈਂਸ ਰਹਿੰਦੀ ਹੈ, ਉਹ ਥੱਕਦਾ ਨਹੀਂ। ਉਹਦਾ ਜਿਹੜਾ ਕੁਸ਼ਤੀ ਦੇ ਜਿਹੜਾ ਪਲੱਸ ਪੁਆਇੰਟ ਆ ਉਹ ਇਹੋ ਹੀ ਆ ਕਿ 6ਵੇਂ ਮਿੰਟ ਤੱਕ ਉਹ ਓਪੋਨੈਂਟ ਨੂੰ ਥਕਾ ਕੇ ਤੇ ਸਾਨੂੰ ਪਤਾ ਹੁੰਦਾ ਕਿ ਇਹ ਕਵਰ ਕਰ ਸਕਦਾ। ਪਰ ਇੱਕ ਵਾਰੀ ਸਾਨੂੰ ਵੀ ਡਾਊਟ ਹੋ ਗਿਆ ਸੀ, ਜਿਸ ਤਰ੍ਹਾਂ 7 ਸਕੋਰ ਦਾ ਜਿਹੜਾ ਡਿਫਰੈਂਸ ਸੀਗਾ, ਕਵਰ ਕਰਨ ਵਾਸਤੇ ਵੀ ਟਾਈਮ ਲੱਗਦਾ, ਤੇ ਟਾਈਮ ਬਿਲਕੁਲ 2 ਮਿੰਟ ਬਚੇ ਸੀ। ਬਟ ਸੁਜੀਤ ਜਿਹੜਾ ਆ ਮਤਲਬ ਕਾਫੀ ਕੌਨਫੀਡੈਂਟ ਰਹਿੰਦਾ ਆ। ਜਿਸ ਤਰ੍ਹਾਂ ਕਈ ਪਹਿਲਵਾਨ ਕੀ ਹੁੰਦਾ ਆ ਕਿ ਪੁਆਇੰਟ ਜਦੋਂ ਲੂਜ਼ ਕਰ ਜਾਂਦੇ ਆ ਉਹਨਾਂ ਦਾ ਆਪਣੇ ਆਪ ਤੇ ਜਿਹੜਾ ਕੰਟਰੋਲ ਨਹੀਂ ਮਤਲਬ ਹੋ ਪੈਂਦਾ। ਬਟ ਸੁਜੀਤ ਦੀ ਜਿੰਨੀਆਂ ਵੀ ਕੁਸ਼ਤੀਆਂ ਆ ਉਹ ਲਾਸਟ 6ਵੇਂ ਮਿੰਟ ਤੱਕ ਆਪਣੀ ਬੋਡੀ ਤੇ ਆਪਣੇ ਮਾਇੰਡ ਦਾ ਕੰਟਰੋਲ ਬਣਾ ਕੇ ਰੱਖਦਾ, ਤੇ 6ਵੇਂ ਮਿੰਟ ਤੇ ਉਹਨੇ ਜਿਸ ਤਰ੍ਹਾਂ ਸਕੋਰ ਕੀਤੇ ਆ ਤੇ ਗੋਲਡ ਮੈਡਲ ਹਿੰਦੁਸਤਾਨ ਵਾਸਤੇ ਜਿੱਤੇ ਆ, ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਏਗਾ।
0: ਵਿਕਰਮ ਸ਼ਰਮਾ ਜੀ, ਸੁਜੀਤ ਕਲਕਲ ਹੋਰਾਂ ਬਾਰੇ ਸਾਨੂੰ ਇੱਕ ਤਾਂ ਇਹ ਪਤਾ ਲੱਗਾ ਕਿ ਉਹ ਕੁਸ਼ਤੀ ਇਸ ਤਰੀਕੇ ਨਾਲ ਲੜਦੇ ਨੇ ਕਿ ਭਾਵੇਂ ਹਾਰਦੇ ਵੀ ਹੋਣ ਪਰ ਆਖਰੀ ਮਿੰਟ ਆਖਰੀ ਦਮ ਤੱਕ ਹੌਸਲਾ ਨਹੀਂ ਹਾਰਦੇ। ਇਹਦੇ ਨਾਲ ਨਾਲ ਉਹਨਾਂ 'ਚ ਹੋਰ ਕੀ ਖਾਸੀਅਤ ਹੈ ਜਿਸ ਕਰਕੇ ਉਹ ਇਹ ਮੁਕਾਬਲਾ ਜਿੱਤੇ ਜੀ?
1: ਅਸਲ 'ਚ ਜਿਹੜੀ ਸੁਜੀਤ ਦੀ ਕੁਸ਼ਤੀ ਆ, ਸੁਜੀਤ ਜਿਹੜਾ ਓਪੋਨੈਂਟ ਦੇ ਨਾਲ ਕੁਸ਼ਤੀ ਲੜਦਾ ਆ ਉਹ ਸੰਤੁਸ਼ਟ ਨਹੀਂ ਹੁੰਦਾ, ਮੈਂ 2 ਪੁਆਇੰਟ ਤੇ ਜਿੱਤ ਰਿਹਾ, 3 ਤੇ ਜਿੱਤ ਰਿਹਾ, 4 ਤੇ ਜਿੱਤ ਰਿਹਾ। ਤੁਸੀਂ ਜਿੰਨੀਆਂ ਵੀ ਉਹਦੀਆਂ ਕੁਸ਼ਤੀਆਂ ਦੇਖੋਗੇ ਜਿਹੜਾ ਉਹਦਾ ਡਿਫਰੈਂਸ ਹੋਏਗਾ ਉਹ ਮੈਕਸੀਮਮ ਜ਼ਿਆਦਾ ਪੁਆਇੰਟਾਂ ਦਾ ਆਏਗਾ, 7, 8, 10 ਤੱਕ ਦੀ ਵੀ ਉਹ ਟੈਕਨੀਕਲ ਸਪਿਊਰਿਟੀ ਵੀ ਕਰ ਦਿੰਦਾ ਕਈ ਜਗ੍ਹਾ ਦੇ ਉੱਤੇ, ਤੇ ਉਹ ਕੰਟੀਨਿਊ ਅਟੈਕ ਕਰਦਾ ਰਹਿੰਦਾ ਆ ਤੇ ਮਤਲਬ ਜ਼ਿਆਦਾ ਤੋਂ ਜ਼ਿਆਦਾ ਪੁਆਇੰਟ ਲੈਣ ਦੀ ਕੋਸ਼ਿਸ਼ ਕਰਦਾ ਰਹਿੰਦਾ ਉਹ ਹਰ ਸੈਕਿੰਡ ਦੇ ਵਿੱਚ ਵੀ। ਉਹ ਸੰਤੁਸ਼ਟ ਨਹੀਂ ਹੁੰਦਾ ਮੈਂ 2 ਤੋਂ ਜਿੱਤ ਰਿਹਾ ਜਾਂ 4 ਤੋਂ ਜਿੱਤ ਰਿਹਾ ਜਾਂ 6 ਤੋਂ ਜਿੱਤ ਰਿਹਾ।
0: ਵਿਕਰਮ ਸ਼ਰਮਾ ਜੀ, ਨਿਤੇਸ਼ ਹੋਰਾਂ ਦੀ ਦਾਅਵੇਦਾਰੀ ਸੀ ਗ੍ਰੀਕੋ ਰੋਮਨ ਮੁਕਾਬਲਿਆਂ 'ਚ 97 ਕਿਲੋਗ੍ਰਾਮ ਭਾਰ ਵਰਗ ਵਿੱਚ, ਤੇ ਸੁਨੀਲ ਕੁਮਾਰ ਹੋਰਾਂ ਦੀ 87 ਕਿਲੋਗ੍ਰਾਮ 'ਚ ਸੀ ਜੀ। ਇਹਨਾਂ ਬਾਰੇ ਦੱਸੋ ਕਿ ਇਹਨਾਂ ਦੀ ਪਰਫਾਰਮੈਂਸ ਕਿੱਦਾਂ ਦੀ ਰਹੀ ਹੈ, ਤੇ ਅੱਜ ਕਿਹੜੇ ਕਿਹੜੇ ਕੁਸ਼ਤੀ ਮੁਕਾਬਲੇ ਨੇ ਜਿਹਦੇ 'ਚ ਭਾਰਤੀ ਪਹਿਲਵਾਨਾਂ ਦੀ ਦਾਅਵੇਦਾਰੀ ਰਹੇਗੀ?
1: ਸਭ ਤੋਂ ਪਹਿਲਾਂ ਤਾਂ ਗ੍ਰੀਕੋ ਰੋਮਨ ਦੇ ਵਿੱਚ ਸੁਨੀਲ ਆ ਜਿਹਨੇ ਕੰਟੀਨਿਊ ਸੈਕਿੰਡ ਟਾਈਮ ਬ੍ਰੋਂਜ਼ ਮੈਡਲ ਜਿੱਤਿਆ 87 ਗ੍ਰੀਕੋ ਰੋਮਨ ਦੇ ਵਿੱਚ, ਤੇ 97 ਦੇ ਵਿੱਚ ਨਿਤੇਸ਼ ਨੇ 64 ਸਾਲ ਬਾਅਦ ਫਾਈਨਲ 'ਚ ਪ੍ਰਵੇਸ਼ ਕੀਤਾ ਸੀ, ਬਟ ਉਹ ਫਾਈਨਲ 'ਚ ਹਾਰ ਕੇ ਸਿਲਵਰ ਮੈਡਲ ਜਿੱਤਿਆ। ਇਹ ਵੀ ਬਹੁਤ ਵੱਡੀ ਜਿਹੜੀ ਗ੍ਰੀਕੋ ਰੋਮਨ ਵਾਸਤੇ ਗੱਲ ਆ ਕਿ ਜਿਹੜੇ ਸਾਡੇ 2 ਮੈਡਲ ਆਏ ਆ, ਕਿਉਂਕਿ 4 ਹੀ ਪਹਿਲਵਾਨ ਗਏ ਸੀ ਉਹਨਾਂ 'ਚ 2 ਮੈਡਲ ਆਵੇ। ਤੇ ਅੱਜ ਦੇ ਜਿਹੜੇ 2 ਮੁਕਾਬਲੇ ਆ ਬਹੁਤ ਜਿਹੜੇ ਮਤਲਬ ਮਹੱਤਵਪੂਰਨ ਆ। ਇੱਕ ਸਾਡੀ ਲੜਕੀ ਅੰਤਿਮ ਭੰਗਾਲ ਗਈ ਆ ਫਾਈਨਲ 'ਚ, ਅਮਨ ਸ਼ਰਾਵਤ, ਦੋਨੋਂ ਫਾਈਨਲ ਦੇ ਵਿੱਚ ਆ। ਸਾਨੂੰ ਲੱਗਦਾ ਆ ਕਿ ਇਹ ਦੋਨਾਂ ਦੇ ਜਿਹੜਾ ਮੈਚ ਆ ਉਹ ਗੋਲਡ ਦੇ ਵਿੱਚ ਤਬਦੀਲ ਹੋਣਗੇ। ਦੇਖੋ ਜਿਹੜਾ ਅਮਨ ਸ਼ਰਾਵਤ ਆ ਉਹ ਤਾਂ ਕੰਟੀਨਿਊ ਰੈਸਲਿੰਗ ਕਰਦਾ 6 ਮਿੰਟ, ਚਾਹੇ ਉਹ 4 ਤੋਂ ਡਾਊਨ ਹੋ ਜਾਵੇ, 6 ਤੋਂ ਡਾਊਨ ਹੋ ਜਾਵੇ, 8 ਤੋਂ ਡਾਊਨ ਹੋ ਜਾਵੇ, ਉਹ ਕਵਰ ਕਰ ਲੈਂਦਾ ਆ। ਜਿਹੜੀ ਉਹਦੀ ਫਾਈਨਲ ਬਾਊਟ ਆ ਉਹ ਵੀ ਕਾਫੀ ਟਫ ਆ, ਤੇ ਜਿਹੜੀ ਅੰਤਿਮ ਦੀ ਫਾਈਨਲ ਬਾਊਟ ਆ ਉਹ ਵੀ ਕਾਫੀ ਟਫ ਆ। ਪਰ ਸਾਨੂੰ ਆਸ ਆ ਅੱਜ 2 ਗੋਲਡ ਮੈਡਲ ਜਿਹੜੇ ਹਿੰਦੁਸਤਾਨ ਨੂੰ ਹੋਰ ਮਿਲਣਗੇ।
0: ਕੁਸ਼ਤੀ ਮੁਕਾਬਲਿਆਂ ਤੋਂ ਬਾਅਦ ਹੁਣ ਜੇ ਏਸ਼ੀਅਨ ਖੇਡਾਂ ਵਿੱਚ ਕ੍ਰਿਕਟ ਦੀ ਗੱਲ ਕਰੀਏ, ਤੇ ਸਾਡੀ ਭਾਰਤੀ ਕ੍ਰਿਕਟ ਟੀਮ ਦਾ ਅੱਜ ਫਾਈਨਲ ਮੁਕਾਬਲਾ ਪਾਕਿਸਤਾਨ ਦੇ ਨਾਲ ਸੀ, ਤੇ ਨਤੀਜਾ ਇਹ ਕਹਿ ਰਿਹਾ

0: ਵਿਵੇਕ ਸ਼ਰਮਾ ਦੀ ਪਹਿਲਾਂ 28 ਦੌੜਾਂ ਦੀ ਸਾਂਝੇਦਾਰੀ ਰਹੀ, ਵੈਭਵ ਸੂਰਿਆਵੰਸ਼ੀ 15 ਦੌੜਾਂ ਬਣਾ ਕੇ ਆਊਟ ਹੋ ਗਏ ਸੀ। ਪਰ ਅਭਿਸ਼ੇਕ ਸ਼ਰਮਾ ਦੀ ਅੱਜ ਬੱਲੇਬਾਜ਼ੀ ਕਮਾਲ ਦੀ ਸੀ। ਬੈਕਫੁੱਟ 'ਤੇ ਜਾ ਕੇ ਸਪਿਨਰਸ ਨੂੰ ਜਿਹੜੇ ਉਹਨਾਂ ਨੇ ਛਿੱਕੇ ਮਾਰੇ ਨੇ, ਉਹਨਾਂ ਨੂੰ ਦੇਖ ਕੇ ਹਰ ਕ੍ਰਿਕਟ ਪ੍ਰੇਮੀ ਝੂਮ ਰਿਹਾ ਸੀ। 28 ਬਾਲਾਂ 'ਚ 3 ਚੌਕਿਆਂ ਅਤੇ 7 ਛਿੱਕਿਆਂ ਦੀ ਮਦਦ ਨਾਲ ਉਹਨਾਂ ਨੇ 61 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਹਾਲਾਂਕਿ ਸੰਜੂ ਸੈਮਸਨ ਜਲਦੀ ਆਊਟ ਹੋ ਗਏ ਸੀ। ਉਧਰੋਂ ਅਭਿਸ਼ੇਕ ਸ਼ਰਮਾ ਅਟੈਕ ਕਰਦੇ ਰਹੇ, ਦੂਜੇ ਪਾਸਿਓਂ ਭਾਰਤ ਦੀਆਂ ਵਿਕਟਾਂ ਵੀ ਡਿੱਗਦੀਆਂ ਰਹੀਆਂ, ਕਿਉਂਕਿ ਸੰਜੂ ਸੈਮਸਨ 2 ਦੌੜਾਂ 'ਤੇ, ਸ਼੍ਰੇਯਸ ਅਈਅਰ 21 'ਤੇ ਆਊਟ ਹੋ ਗਏ ਸਨ। ਈਸ਼ਾਨ ਕਿਸ਼ਨ ਨੇ ਵੀ 20 ਦੌੜਾਂ ਦੀ ਪਾਰੀ ਖੇਡੀ, ਪਰ ਉਸ ਤੋਂ ਬਾਅਦ ਤਿਲਕ ਵਰਮਾ ਅਤੇ ਸ਼ਿਵਮ ਦੁਬੇ ਨੇ ਭਾਰਤ ਦੀ ਪਾਰੀ ਨੂੰ ਸਾਂਭਿਆ। ਤਿਲਕ ਵਰਮਾ ਨੇ 4 ਛਿੱਕਿਆਂ ਅਤੇ 3 ਚੌਕਿਆਂ ਦੀ ਮਦਦ ਨਾਲ 22 ਗੇਂਦਾਂ 'ਚ ਸ਼ਾਨਦਾਰ 51 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਦੇ ਟੋਟਲ ਨੂੰ 211 'ਤੇ ਪਹੁੰਚਾ ਦਿੱਤਾ। ਜਵਾਬ ਵਿੱਚ 20 ਓਵਰਾਂ 'ਚ ਪਾਕਿਸਤਾਨ ਦੀ ਪਾਰੀ 192 ਦੌੜਾਂ 'ਚ ਸਿਮਟ ਗਈ ਅਤੇ ਉਹਨਾਂ ਦੇ 6 ਖਿਡਾਰੀ ਆਊਟ ਹੋਏ ਸਨ। ਪਾਕਿਸਤਾਨ ਵੱਲੋਂ ਹਸਨ ਨਵਾਜ਼ ਨੇ ਟੱਕਰ ਦਿੰਦਿਆਂ ਮੁਕਾਬਲਾ ਕੀਤਾ ਅਤੇ 51 ਗੇਂਦਾਂ 'ਚ 96 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ, ਪਰ ਉਹ ਆਪਣੀ ਟੀਮ ਨੂੰ ਜਿੱਤ ਦੇ ਰਾਹ 'ਤੇ ਨਹੀਂ ਪਾ ਸਕੇ, ਕਿਉਂਕਿ ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਸ਼ਿਵਮ ਦੁਬੇ ਇਹਨਾਂ ਨੇ 2-2 ਵਿਕਟਾਂ ਹਾਸਿਲ ਕਰਕੇ ਪਾਕਿਸਤਾਨੀ ਬੱਲੇਬਾਜ਼ਾਂ ਦੀ ਚੱਲਣ ਨਹੀਂ ਦਿੱਤੀ। ਇਸ ਤਰੀਕੇ ਨਾਲ ਅਸੀਂ ਮਰਦਾਂ ਦੇ ਕ੍ਰਿਕਟ ਦੇ ਮੁਕਾਬਲਿਆਂ 'ਚੋਂ ਗੋਲਡ ਮੈਡਲ ਹਾਸਿਲ ਕਰ ਲਿਆ। ਅਤੇ ਖੇਡ ਸੰਸਾਰ ਪ੍ਰੋਗਰਾਮ ਦੇ ਆਖਿਰ 'ਚ ਤੁਹਾਨੂੰ ਹੁਣ ਤੱਕ ਤਗਮਿਆਂ ਦੀ ਕੀ ਸੂਚੀ ਹੈ ਇਸ ਬਾਰੇ ਦੱਸ ਦਿੰਦੇ ਹਾਂ ਜੀ। ਪਹਿਲੇ ਨੰਬਰ 'ਤੇ ਚਾਈਨਾ ਹੈ ਜੀ, ਜਿਹਨੇ 165 ਗੋਲਡ ਮੈਡਲ ਜਿੱਤੇ ਨੇ, 84 ਸਿਲਵਰ ਮੈਡਲ ਅਤੇ 74 ਬ੍ਰੌਂਜ਼ ਮੈਡਲ। ਦੂਜੇ ਨੰਬਰ 'ਤੇ ਜਾਪਾਨ ਹੈ, ਜਿਹਦੇ ਕੋਲ ਨੇ 75 ਗੋਲਡ ਮੈਡਲ, 86 ਸਿਲਵਰ ਮੈਡਲ ਅਤੇ 87 ਬ੍ਰੌਂਜ਼ ਮੈਡਲ। ਤੀਜੇ ਨੰਬਰ 'ਤੇ ਦੱਖਣੀ ਕੋਰੀਆ ਹੈ, 35 ਗੋਲਡ, 41 ਸਿਲਵਰ ਅਤੇ 65 ਬ੍ਰੌਂਜ਼ ਮੈਡਲਸ ਦੇ ਨਾਲ। ਭਾਰਤ ਪੰਜਵੇਂ ਨੰਬਰ 'ਤੇ ਹੈ, 18 ਸੋਨ, 26 ਚਾਂਦੀ ਅਤੇ 36 ਕਾਂਸੇ ਤਮਗਿਆਂ ਦੇ ਨਾਲ। ਹੁਣ ਤੱਕ ਏਸ਼ੀਅਨ ਖੇਡਾਂ 'ਚ ਅਸੀਂ 80 ਤਮਗੇ ਜਿੱਤ ਚੁੱਕੇ ਹਾਂ ਅਤੇ ਹੋਰ ਤਮਗੇ ਆਉਣ ਦੀ ਅਜੇ ਆਸ ਹੈ। ਇਸ ਦੁਆ ਦੇ ਨਾਲ ਅੱਜ ਦਾ ਖੇਡ ਸੰਸਾਰ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ। ਨਮਸਕਾਰ। ਖੇਡ ਸੰਸਾਰ।
1: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਡ ਸੰਸਾਰ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ 'ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ, ਆਕਾਸ਼ਵਾਣੀ, ਨੇੜੇ BMC ਚੌਂਕ, ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਨਹੀਂ ਹੈ।
3: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
4: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
3: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
4: HIV
3: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ, ਸੰਕਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
5: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
6: ਕੀ ਕਿਹਾ, ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
7: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov

ਬਿਲਕੁਲ ਜੀ, ਅੱਜ ਕ੍ਰਿਕਟ ਦੇ ਮੈਦਾਨ ਵਿੱਚ ਭਾਰਤੀ ਤਿਰੰਗੇ ਲਹਿਰਾ ਰਹੇ ਸਨ ਅਤੇ ਅਸੀਂ ਕ੍ਰਿਕਟ ਵਿੱਚ ਗੋਲਡ ਮੈਡਲ ਮਰਦਾਂ ਦੇ ਮੁਕਾਬਲਿਆਂ ਵਿੱਚ ਹਾਸਿਲ ਕਰ ਲਿਆ, ਪਾਕਿਸਤਾਨ ਨੂੰ 19 ਦੌੜਾਂ ਦੇ ਨਾਲ ਹਰਾ ਕੇ। ਮੁਕਾਬਲਾ ਬੜਾ ਦਿਲਚਸਪ ਰਿਹਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਸੀ ਅਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ 211 ਦੌੜਾਂ ਦਾ ਟੀਚਾ ਪਾਕਿਸਤਾਨ ਨੂੰ ਦਿੱਤਾ ਸੀ। ਓਪਨਿੰਗ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਅਤੇ ਅਭਿਸ਼

0: govi.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ ਨੇੜੇ BMC ਚੌਂਕ ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਨਹੀਂ ਹੈ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਗਏ ਨੇ। ਆਓ ਹੁਣ ਅਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਦੇ ਹਾਂ।

0: ਹੁਣ ਇਸ ਚੀਜ਼ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਮਨੀ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਡੀ ਆਰ ਐਮ 864 ਕਿਲੋ ਹਰਟਸ ਐਫ ਐਮ 100.8 ਮੈਗਾ ਹਰਟਸ ਐਫ ਐਮ 100.9 ਮੈਗਾ ਹਰਟਸ ਅਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ
1: इस प्रोग्राम के प्रायोजक ने श्रोमणी गुरुद्वारा प्रबंधक कमेटी श्री अमृतसर

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ, ਗੁਰਬਾਣੀ ਵਿਚਾਰ ਜਿਹੜਾ ਆਕਾਸ਼ਬਾਣੀ ਜਲੰਧਰ ਤੋਂ ਬਹੁਤ ਲੰਬਾ ਅਰਸਾ ਚੱਲਦਾ ਰਿਹਾ, ਜਦੋਂ ਵਸੀਲੇ ਨਹੀਂ ਸੀ ਹੁੰਦੇ, ਲੋਕ ਤਕਾਲਾਂ ਨੂੰ ਆਪਣਾ ਰੇਡੀਓ ਆਨ ਕਰ ਲੈਂਦੇ ਸੀ ਤੇ ਅੱਧੇ ਘੰਟੇ ਦਾ ਇਹ ਗੁਰਬਾਣੀ ਵਿਚਾਰ ਪ੍ਰੋਗਰਾਮ ਆਕਾਸ਼ਬਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੰਸਥਾ ਜਿਸ ਸੰਸਥਾ ਨੇ ਪ੍ਰਬੰਧ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ, ਔਰ ਕਿਤੇ ਕੋਈ ਕੁਦਰਤੀ ਆਫਤਾ ਆ ਜਾਣ ਉੱਥੇ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦੀ ਆ, ਤੇ ਇਹਦੇ ਵਸੀਲੇ ਗੁਰੂ ਕੀ ਗੋਲਕ ਤੇ ਕੁਝ ਜਾਇਦਾਦਾਂ ਆ। 105 ਸਾਲ ਪੁਰਾਣੀ ਸੰਸਥਾ, ਇਹਦੇ ਜਿੱਥੇ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਆ, ਉੱਥੇ ਨਾਲ ਦੀ ਨਾਲ ਮੈਡੀਕਲ ਯੂਨੀਵਰਸਿਟੀ, ਮੈਡੀਕਲ ਕਾਲਜ, ਮੈਡੀਕਲ ਯੂਨੀਵਰਸਿਟੀ ਬੱਲੇ ਵਿਖੇ, ਜਿੱਥੇ ਅਨਕੋਲੋਜੀ ਦਾ ਵੀ ਬਹੁਤ ਵੱਡਾ ਜਿਹੜਾ ਇਲਾਜ ਕੀਤਾ ਜਾਂਦਾ। ਸੋ ਇਹ ਸੰਸਥਾ ਨੇ ਵਿਦਿਆ ਦੇ ਖੇਤਰ ਦੇ ਵਿੱਚ ਵੀ ਲਗਭਗ 108 ਸਕੂਲ ਕਾਲਜ ਜਿਹੜੇ ਆ ਉਹ ਸਾਡੇ ਹੋਣ ਦੇ ਵਿੱਚ ਆਏ ਆ, ਜਿਨ੍ਹਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਉਹਦੇ ਨਾਲ ਦੀ ਨਾਲ ਸਾਡੇ ਕੋਲ ਬਹੁਤ ਸਾਰੇ ਟਰੱਸਟ ਵੀ ਚੱਲਦੇ ਆ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਬਾਹਰ ਜਥੇਬੰਦੀ, ਜਿਹੜੀ ਹਰ ਇੱਕ ਪੱਖ 'ਤੇ, ਚਾਹੇ ਆਰਥਿਕ ਪੱਖ ਦੇ ਤੌਰ ਦੇ ਉੱਤੇ ਵੱਖ ਵੱਖ ਕਈ ਵਾਰੀ ਲੋੜਵੰਦ ਹੁੰਦੇ ਉਹਨਾਂ ਨੂੰ ਸਹਾਇਤਾ ਵੀ ਦਿੱਤੀ ਜਾਂਦੀ ਆ, ਅਤੇ ਇੱਕ ਨਵਾਂ ਹੀ ਪਲਾਨ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁੱਟੀ ਆ ਕਿ ਨਿਸ਼ਚੇ ਅਕੈਡਮੀ ਜਿਹੜੀ IAS ਤੇ IPS ਬੱਚਿਆਂ ਲਈ ਸੈਕਟਰ 27 ਦੇ ਵਿੱਚ ਕਲਗੀਧਰ ਨਿਵਾਸ 'ਚ ਚੱਲਦੀ ਆ, ਜਿੱਥੇ ਸਾਡੇ ਹਰ ਸਾਲ 25 ਬੱਚੇ ਆਉਂਦੇ ਆ, ਸਾਰਾ ਕੁਝ ਰਹਿਣ ਸਹਿਣ ਪੜ੍ਹਾਈ ਇਨਫਰਾਸਟ੍ਰਕਚਰ ਸਾਰਾ ਫ੍ਰੀ। ਇਸੇ ਤਰ੍ਹਾਂ ਜਿਹੜਾ ਗੁਰਚਰਨ ਸਿੰਘ ਟੌੜਾ ਇੰਸਟੀਚਿਊਟ ਦੇ ਵਿੱਚ ਅਸੀਂ ਜੁਡੀਸ਼ਲ ਅਕੈਡਮੀ ਨਿਸ਼ਚੇ

ਅਕੈਡਮੀ ਦੇ ਤੌਰ ਤੇ ਡਿਵੈਲਪ ਕੀਤੀ ਆ, ਜਿੱਥੇ ਵੀ 25 ਬੱਚੇ ਹਰ ਸਾਲ ਉਹਦੇ ਵਿੱਚ ਹਿੱਸਾ ਲੈਂਦੇ। ਬਹੁਤ ਸਾਰੇ ਬੱਚੇ ਸਾਡੇ ਸਿਲੈਕਟ ਵੀ ਹੋਏ ਆ। ਅਸੀਂ ਹੁਣ ਨਵੀਂ ਲਹਿਰ ਸ਼ੁਰੂ ਕੀਤੀ ਆ, ਹਰ ਇੱਕ ਹਲਕਾ ਮੈਂਬਰ ਦੇ ਇੱਕ ਗੁਰਮਤਿ ਦਾ ਸਮਾਗਮ ਤੇ ਨਾਲ ਅੰਮ੍ਰਿਤ ਸੰਚਾਰ ਦੀ ਲਹਿਰ ਉਹ ਪ੍ਰਚੰਡ ਕੀਤੀ ਜਾਊਗੀ। ਬਹੁਤ

ਰੱਬੀ ਰਹਿਮਤ ਦਾ ਪਾਤਰ ਜੀਵ ਇਸ ਲੋਕ ਵਿੱਚ ਜਨਮ ਲੈਂਦਿਆਂ ਹੀ ਆਪਣੇ ਮੂਲ ਭਾਵ ਪ੍ਰਭੂ ਤੋਂ ਵਿਛੜ ਜਾਂਦਾ ਹੈ। ਇਸ ਦੀ ਪ੍ਰੀਤ ਨਿਰੰਕਾਰੀ ਨਾ ਹੋ ਕੇ ਸੰਸਾਰੀ ਹੋ ਜਾਂਦੀ ਹੈ। ਇਹ ਪਰਮਾਰਥਕ ਹੋਣ ਦੀ ਬਜਾਏ ਪਦਾਰਥਵਾਦੀ ਹੋ ਜਾਂਦਾ ਹੈ ਤੇ ਫਿਰ ਇਸ ਭਵ ਸਾਗਰ ਵਿੱਚ ਭਟਕਣ ਉਪਰੰਤ ਆਪਣੇ ਮੂਲ ਨੂੰ ਭਾਲਦਾ ਹੈ। ਜਿਸ ਸੱਚੇ ਨਾਲ ਲਿਵ ਲੱਗੀ ਹੋਈ ਸੀ ਮੁੜ ਉਸੇ ਨੂੰ ਲੋਚਦਾ ਹੈ। ਉਸ ਨੂੰ ਗੁਰੂ ਕਿਰਪਾ ਸਦਕਾ ਸੋਝੀ ਪ੍ਰਾਪਤ ਹੋ ਜਾਂਦੀ ਹੈ ਕਿ ਪਰਮਾਤਮਾ ਦੇ ਦਰਸ਼ਨ ਹੀ ਜੀਵਨ ਦਾ ਆਧਾਰ ਹਨ। ਪੰਚਮ ਦਾ ਤਾਰ ਸੂਹੀ ਰਾਗ ਵਿੱਚ ਉਚਾਰੇ ਹੋਏ ਸ਼ਬਦ ਵਿੱਚ ਜਿਗਿਆਸੂ ਜੀਵ ਦੀ ਮਨੋ ਅਵਸਥਾ ਬਿਆਨ ਕਰਦੇ ਨੇ ਕਿ ਹੇ ਪ੍ਰਭੂ, ਮੇਰੀ ਇਹ ਜੋਦੜੀ ਸੁਣੋ, ਮੈਨੂੰ ਆਪਣਾ ਚੇਲਾ ਜਾਣ ਕੇ ਨਾਮ ਦੀ ਦਾਤ ਬਖਸ਼ੋ। ਆਪ ਜੀ ਦੇ ਦਰਸ਼ਨ ਹੀ ਮੈਨੂੰ ਆਤਮਿਕ ਜੀਵਨ ਬਖਸ਼ਦੇ ਹਨ। ਮੇਰਾ ਇਹੀ ਨਿਰੋਲ ਮਕਸਦ ਹੈ। ਹੇ ਪ੍ਰਭੂ, ਆਪਣੀ ਸ਼ਰਨ ਵਿੱਚ ਸਥਾਨ ਦਿਓ। ਵਿਰਲੇ ਗੁਰਮੁਖ ਜਨ ਹੀ ਤੇਰੀ ਸ਼ਰਨ ਅਤੇ ਨਿਕਟਤਾ ਦੀ ਮਹਿਮਾ ਜਾਣਦੇ ਨੇ। ਹੇ ਮੇਰੇ ਮੀਤ ਪ੍ਰਭੂ, ਮੇਰੀ ਬਿਨੈ ਸੁਣੋ। ਆਪ ਜੀ ਦੇ ਸੋਹਣੇ ਚਰਨ ਕਮਲ ਮੇਰੇ ਹਿਰਦੇ ਘਰ ਵਿੱਚ ਵਸ ਜਾਣ। ਦਾਸ ਦੀ ਇਹੀ ਅਰਦਾਸ ਹੈ ਕਿ ਹੇ ਗੁਣਾਂ ਦੇ ਖਜ਼ਾਨੇ ਪ੍ਰਭੂ, ਤੂੰ ਕਦੇ ਵੀ ਮੈਨੂੰ ਨਾ ਵਿਸਰੇ। ਫਰਮਾਨ ਹੈ, ਦਰਸਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਸਰਨ ਕਰਦੇ ਹਾਂ ਭਾਈ ਗੋਪਾਲ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ

0: ਪ੍ਰਭੂ ਦੇ ਦਰਸ਼ਨਾਂ ਦੀ ਤਾਂਘ ਕੇਵਲ ਇੱਕ ਬੇਨਤੀ ਨਹੀਂ, ਸਗੋਂ ਇੱਕ ਐਸੀ ਆਤਮਿਕ ਲਾਲਸਾ ਹੈ ਜੋ ਮਨੁੱਖ ਨੂੰ ਮਾਇਆ ਦੇ ਬੰਧਨਾਂ ਤੋਂ ਉੱਪਰ ਚੁੱਕ ਕੇ ਪ੍ਰਭੂ ਦੇ ਪ੍ਰੇਮ ਵਿੱਚ ਲੀਨ ਕਰ ਦਿੰਦੀ ਹੈ। ਸਾਰੀ ਸ੍ਰਿਸ਼ਟੀ ਦਿਨ ਰਾਤ ਜਿਸ ਪ੍ਰਭੂ ਦੀ ਸੇਵਾ ਭਗਤੀ ਕਰਦੀ ਹੈ, ਉਹ ਪਰਮਾਤਮਾ ਹਰੇਕ ਜੀਵ ਦੀ ਅਰਦਾਸ ਧਿਆਨ ਨਾਲ ਸੁਣਦਾ ਹੈ। ਉਸ ਪ੍ਰਭੂ ਅੱਗੇ ਭਗਤ ਬੜੀ ਨਿਮਰਤਾ ਨਾਲ ਬੇਨਤੀ ਕਰਦਾ ਹੈ ਕਿ ਹੇ ਸੁੱਖਾਂ ਦੇ ਦਾਤੇ ਪ੍ਰਭੂ, ਮੈਨੂੰ ਆਪਣਾ ਦੀਦਾਰ ਬਖਸ਼ੋ, ਮੈਨੂੰ ਆਪਣੇ ਨਾਲ ਇਸ ਤਰ੍ਹਾਂ ਮਿਲਾ ਲਵੋ ਜਿਵੇਂ ਕੋਈ ਪਿਆਰਾ ਆਪਣੇ ਪ੍ਰੀਤਮ ਨੂੰ ਗਲੇ ਨਾਲ ਲਗਾ ਲੈਂਦਾ ਹੈ। ਇਸ ਪ੍ਰਥਾਏ ਗੁਰੂ ਜੀ ਬਖਸ਼ਿਸ਼ ਕਰਦੇ ਹਨ, ਦੇਹ ਦਰਸ ਸੁੱਖ ਦਾਤਿਆ ਮੈਂ ਗਲ ਵਿੱਚ ਲਹਿਓ ਮਿਲਾਏ ਜੀਓ। ਜਦੋਂ ਜੀਵ ਦੇ ਮਨ ਵਿੱਚੋਂ ਪੰਜ ਵਿਕਾਰ ਭਾਵ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਦੂਰ ਹੋ ਜਾਂਦੇ ਹਨ, ਤਾਂ ਉਹ ਪ੍ਰਭੂ ਦੀ ਜੋਤ ਨੂੰ ਆਪਣੇ ਅੰਦਰ ਦੇਖਣ ਲੱਗਦਾ ਹੈ। ਇਹੀ ਸੱਚੇ ਦਰਸ਼ਨ ਹਨ। ਭਗਤ ਕਬੀਰ ਜੀ ਬਿਲਾਵਲ ਰਾਗ ਵਿੱਚ ਪ੍ਰਭੂ ਦੀ ਸਿਫਤ ਸਲਾਹ ਕਰਦੇ ਹੋਏ ਫਰਮਾਉਂਦੇ ਹਨ ਕਿ ਹੇ ਪ੍ਰਭੂ, ਮੈਂ ਤੁਹਾਡੇ ਦਰ ਦਾ ਮੰਗਤਾ ਬਣ ਕੇ ਖੜ੍ਹਾ ਹਾਂ, ਤੁਹਾਡੇ ਤੋਂ ਬਿਨਾਂ ਹੋਰ ਕੋਈ ਮੇਰੀ ਸੰਭਾਲ ਨਹੀਂ ਕਰ ਸਕਦਾ। ਤੁਸੀਂ ਸੰਸਾਰ ਦੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਹੋ, ਮੈਨੂੰ ਨਿਮਾਣੇ ਨੂੰ ਬੂਹੇ ਖੋਲ੍ਹ ਕੇ ਆਪਣੇ ਦਰਸ਼ਨਾਂ ਦੀ ਬਖਸ਼ਿਸ਼ ਕਰੋ ਤਾਂ ਜੋ ਮੈਂ ਇਸ ਸੰਸਾਰ ਭਵਜਲ ਨੂੰ ਪਾਰ ਕਰ ਸਕਾਂ। ਗੌੜੀ ਰਾਗ ਦੇ ਇੱਕ ਸ਼ਬਦ ਵਿੱਚ ਪੰਚਮ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਪ੍ਰਭੂ ਪਿਤਾ ਪਰਮਾਤਮਾ ਨੇ ਆਪਣੇ ਸੇਵਕਾਂ ਨਾਲ ਪ੍ਰੀਤ ਇਉਂ ਜੋੜੀ ਹੋਈ ਹੈ ਜਿਵੇਂ ਤਾਣੇ ਪੇਟੇ ਵਿੱਚ ਧਾਗੇ ਮਿਲੇ ਹੁੰਦੇ ਹਨ। ਜਿਵੇਂ ਚਕੋਰ ਦੀ ਨਜ਼ਰ ਹਰ ਵੇਲੇ ਚੰਦ ਵੱਲ ਰਹਿੰਦੀ ਹੈ, ਉਸੇ ਤਰ੍ਹਾਂ ਪ੍ਰਭੂ ਦੇ ਪਿਆਰੇ ਜੀਵ ਦੀ ਨਿਗਾਹ ਹਰ ਵੇਲੇ ਪ੍ਰਭੂ ਵੱਲ ਰਹਿੰਦੀ ਹੈ। ਪ੍ਰਭੂ ਦਾ ਪਿਆਰਾ ਜੀਵ ਪ੍ਰਭੂ ਦਾ ਨਾਮ ਜਪ ਜਪ ਕੇ ਭਾਵ ਆਪਣੇ ਪ੍ਰੀਤਮ ਨੂੰ ਪਿਆਰਾ ਪਿਆਰਾ ਆਖ ਕੇ ਉਸਦੇ ਦੀਦਾਰ ਨੂੰ ਲੋਚਦਾ ਹੈ। ਇਸ ਪ੍ਰਥਾਏ ਗੁਰਬਾਣੀ ਬਖਸ਼ਿਸ਼ ਕਰਦੀ ਹੈ, ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ ਓਤ ਪੋਤ ਭਗਤਨ ਸੰਗ ਜੋਰੀ, ਪ੍ਰਿਉ ਪ੍ਰਿਉ ਨਾਮ ਤੇਰਾ ਦਰਸ਼ਨ ਚਾਹੇ ਜੈਸੇ ਦ੍ਰਿਸ਼ਟ ਉਹ ਚੰਦ ਚਕੋਰੀ। ਸਾਰੇ ਜੀਵਾਂ ਦਾ ਸਿਰਜਣਹਾਰ ਪ੍ਰਭੂ ਜਿਹੋ ਜਿਹੀ ਕਿਸੇ ਜੀਵ ਦੀ ਇੱਛਾ ਹੁੰਦੀ ਹੈ ਉਹ ਜਿਹੀ ਹੀ ਪੂਰੀ ਕਰਨ ਵਾਲਾ ਹੈ। ਜਿਸ ਜੀਵ ਦੇ ਹਿਰਦੇ ਵਿੱਚ ਪ੍ਰਭੂ ਨੂੰ ਮਿਲਣ ਦੀ ਇੱਛਾ ਹੁੰਦੀ ਹੈ, ਦਿਲ ਦੀ ਜਾਣਨ ਵਾਲਾ ਪ੍ਰਭੂ ਉਸ ਜੀਵ ਨੂੰ ਆਪ ਆ ਮਿਲਦਾ ਹੈ। ਸੋਰਠ ਰਾਗ ਦੇ ਇੱਕ ਸ਼ਬਦ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਜੈਸੀ ਭੂਖ ਤੈਸੀ ਕਾ ਪੂਰਕ ਸਗਲ ਘਟਾ ਕਾ ਸਵਾਮੀ, ਨਾਨਕ ਪਿਆਸ ਲੱਗੀ ਦਰਸਨ ਕੀ ਪ੍ਰਭ ਮਿਲਿਆ ਅੰਤਰ ਜਾਮੀ। ਭਗਤ ਰਵਿਦਾਸ ਜੀ ਪ੍ਰਭੂ ਨੂੰ ਮਾਧੋ ਨਾਮ ਨਾਲ ਸੰਬੋਧਨ ਕਰਦੇ ਹੋਏ ਆਖਦੇ ਹਨ ਕਿ ਹੇ ਮਾਧੋ, ਮੇਰੇ ਵਰਗਾ ਕੋਈ ਨਿਮਾਣਾ ਨਹੀਂ ਅਤੇ ਤੁਹਾਡੇ ਵਰਗਾ ਕੋਈ ਦਿਆਲੂ ਨਹੀਂ, ਮੈਨੂੰ ਨਿਮਾਣੇ ਨੂੰ ਪੂਰਨ ਸਿਦਕ ਬਖਸ਼ੋ ਕਿ ਮੇਰਾ ਮਨ ਹਰ ਵੇਲੇ ਤੁਹਾਡੇ ਨਾਮ ਸਿਮਰਨ ਵਿੱਚ ਪਰਚਿਆ ਰਹੇ। ਮੈਂ ਕਈ ਜਨਮਾਂ ਤੋਂ ਤੁਹਾਡੇ ਨਾਲੋਂ ਵਿਛੜਿਆ ਹੋਇਆ ਹਾਂ, ਮੇਰੇ 'ਤੇ ਮਿਹਰ ਕਰੋ ਕਿ ਮੇਰਾ ਜੀਵਨ ਤੁਹਾਡੀ ਸਿਫਤ ਸਲਾਹ ਵਿੱਚ ਬਤੀਤ ਹੋਵੇ। ਭਗਤ ਜੀ ਫਰਮਾਉਂਦੇ ਹਨ, ਬਹੁਤ ਜਨਮ ਵਿਛੁਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪੈ ਉਹ ਦਰਸ਼ਨ ਦੇਖੇ। ਗੁਰਮਤਿ ਸਾਨੂੰ ਸਿਖਾਉਂਦੀ ਹੈ ਕਿ ਜਦੋਂ ਮਨੁੱਖ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਜਾਂਦਾ ਹੈ ਤਾਂ ਉਸ ਦੀਆਂ ਇਛਾਵਾਂ ਹੀ ਬਦਲ ਜਾਂਦੀਆਂ ਹਨ। ਉਹ ਦੁਨਿਆਵੀ ਸੁੱਖਾਂ ਦੀ ਥਾਂ 'ਤੇ ਨਾਮ ਸੇਵਾ ਅਤੇ ਸੱਚਾ ਜੀਵਨ ਮੰਗਣ ਲੱਗ ਜਾਂਦਾ ਹੈ। ਉਸਦੀ ਸਭ ਤੋਂ ਵੱਡੀ ਇੱਛਾ ਪ੍ਰਭੂ ਦੀ ਰਜ਼ਾ ਵਿੱਚ ਰਹਿਣਾ ਬਣ ਜਾਂਦੀ ਹੈ। ਜਿਸ ਜੀਵ ਨੂੰ ਪ੍ਰਭੂ ਦੇ ਦਰਸ਼ਨ ਪ੍ਰਾਪਤ ਹੋ ਜਾਂਦੇ ਹਨ ਉਸਦਾ ਮਨ ਇੰਨਾ ਪਵਿੱਤਰ ਹੋ ਜਾਂਦਾ ਹੈ ਕਿ ਉਸਨੂੰ ਹਰ ਜੀਵ ਹਰ ਘਟਨਾ ਅਤੇ ਸਾਰੀ ਸ੍ਰਿਸ਼ਟੀ ਵਿੱਚ ਪਰਮਾਤਮਾ ਦੀ ਜੋਤ ਨਜ਼ਰ ਆਉਣ ਲੱਗ ਜਾਂਦੀ ਹੈ। ਇਸ ਤਰ੍ਹਾਂ ਪ੍ਰਭੂ ਪਿਆਰੇ ਦੇ ਦਰਸ਼ਨਾਂ ਦੀ ਬਰਕਤ ਨਾਲ ਜੀਵ ਦੀਆਂ ਸਾਰੀਆਂ ਇਛਾਵਾਂ ਦੀ ਪੂਰਤੀ ਹੋ ਜਾਂਦੀ ਹੈ ਅਤੇ ਉਸ ਦੀਆਂ ਸਾਰੀਆਂ ਕੁੱਲਾਂ ਵੀ ਤਰ ਜਾਂਦੀਆਂ ਹਨ। ਹਰ ਵੇਲੇ ਨਾਮ ਸਿਮਰਨ ਵਿੱਚ ਜੁੜੇ ਜੀਵਾਂ ਦੀ ਹਰੇਕ ਰਾਤ ਅਤੇ ਹਰੇਕ ਦਿਨ ਭਾਵ ਹਰ ਪਲ ਆਨੰਦ ਵਿੱਚ ਬਤੀਤ ਹੁੰਦਾ ਹੈ। ਇਸ ਪ੍ਰਥਾਏ ਗੁਰੂ ਜੀ ਦੇ ਪਿਆਰੇ ਬਚਨ ਹਨ, ਹਰ ਦੇਖ ਦਰਸ਼ਨ ਇਛ ਪੁੰਨੀ ਕੁੱਲ ਸੰਬੂਹਾਂ ਸਭ ਤਰੇ, ਦਿਨ ਸਰੈਣ ਆਨੰਦ ਅਨਦਿਨ ਸਿਮਰੰਤ ਨਾਨਕ ਹਰ ਹਰੇ।
1: ਦਰਸ਼ਨ ਨਾ ਗਾਓ

ਵੇਲਾ ਹੈ ਜੀ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ ਜਾਣਕਾਰੀ ਦੇਣ ਦਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਪ੍ਰੋਗਰਾਮਾਂ ਦੇ ਵੇਰਵੇ ਤੋਂ ਬਾਅਦ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ 6:20 ਦੇ। ਸ਼ਾਮ 6:30 ਸਪੋਂਸਰ ਪ੍ਰੋਗਰਾਮ ਕਿਸਾਨ ਵਾਣੀ ਸੁਣਵਾਇਆ ਜਾਏਗਾ, ਜਿਸ ਦੇ ਅੰਤਰਗਤ ਕਿਸਾਨ ਵੀਰ ਕਿਸਾਨ ਸਮਾਚਾਰ ਕਿਸਾਨ ਸੰਦੇਸ਼ ਸੁਣਨਗੇ। ਇਸ ਦੇ ਨਾਲ ਹੀ ਡਾਕਟਰ ਮਨਦੀਪ ਸ਼ਰਮਾ ਪੇਂਡੂ ਨੌਜਵਾਨਾਂ ਦੀ ਜੀਵਨ ਪੱਧਰ ਉੱਪਰ ਚੁੱਕਣ ਲਈ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਦੇਣਗੇ। ਸ਼ਾਮ 7:00 ਚੰਦ ਪੰਜਾਬੀ ਗੀਤ ਸੁਣੋਗੇ। 7:10 ਤੇ ਦਿੱਲੀ ਕੇਂਦਰ ਤੋਂ ਰਿਲੇਅ ਕੀਤਾ ਜਾਏਗਾ ਪ੍ਰੋਗਰਾਮ ਜਨ ਸੇਵਾ ਤੋਂ ਦੇਸ਼ ਸੇਵਾ, ਜਨ ਸੇਵਾ ਸੇ ਦੇਸ਼ ਸੇਵਾ। ਰਾਤ 8:15 ਸਾਹਿਤ ਸੁਧਾ ਪ੍ਰੋਗਰਾਮ 'ਚ ਡਾਕਟਰ ਮੀਨੂ ਤਲਵਾਰ ਦੀ ਵਾਰਤਾ ਸੁਣਵਾਈ ਜਾਏਗੀ, ਸੰਸਕ੍ਰਿਤ ਸਾਹਿਤ ਵਿੱਚ ਨੌ ਗ੍ਰਹਿ ਪੂਜਨ। ਸ਼ਾਮ 7:55 ਤੇ ਸਪੋਂਸਰ ਪ੍ਰੋਗਰਾਮ ਸੁਣਵਾਇਆ ਜਾਏਗਾ ਲਮਹੇ। ਕੁਝ ਹਿੰਦੀ ਨਗਮੇ ਤੁਸੀਂ ਸੁਣੋਗੇ ਰਾਤ 8:05 ਤੇ 8:10 ਤੇ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਜਨ ਸੇਵਾ ਤੋਂ ਦੇਸ਼ ਸੇਵਾ। ਅੱਜ ਦਾ ਵਿਸ਼ਾ ਹੈ ਰਾਸ਼ਟਰੀ ਸਿੱਖਿਆ ਨੀਤੀ 2020। 8:40 ਤੇ ਪੰਜਾਬੀ ਗੀਤ ਸੁਣੋਗੇ। ਰਾਤ 10:00 ਵੀਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਕੀਤੀਆਂ ਜਾਣਗੀਆਂ ਤੇ ਰਾਤ 10:20 ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ 'ਚ ਪੰਡਿਤ ਮਨੋ ਕੁਮਾਰ ਸਿੰਘ ਦਾ ਸਿਤਾਰ ਤੇ ਵਜਾਇਆ ਰਾਗ ਬ੍ਰਜੇਸ਼ਵਰੀ ਕੌਂਸ, ਰਾਗ ਚੰਦਰ ਕੌਂਸ, ਰਾਗ ਮਾਲ ਕੌਂਸ ਸੁਣਵਾਇਆ ਜਾਏਗਾ ਤੇ ਨਾਲ ਹੀ ਧੁਨ ਮਿਸ਼ਰ ਖਮਾਜ ਵੀ ਸੁਣਵਾਈ ਜਾਏਗੀ। ਇਸ ਤੋਂ ਇਲਾਵਾ ਸਮਾਚਾਰਾਂ ਵਿੱਚ ਰਾਤ 9:15 ਸਮਾਚਾਰ ਸੰਧਿਆ, ਰਾਤ 9:00 ਨਿਊਜ਼ ਐਟ 9 ਤੇ ਰਾਤ 9:15 ਸਪੋਟਲਾਈਟ ਤੇ ਰਾਤ 9:30 ਵਿਗਿਆਨ ਭਾਰਤੀ ਨਸ਼ਰ ਕੀਤਾ ਜਾਏਗਾ ਸਾਡੇ

ਇਹਨੇ ਜੀ ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਸਾਡੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ ਸੁਣਦਿਆਂ ਦੇਸ਼ ਗਾਨ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6:20 ਹੋਣ ਵਾਲੇ ਨੇ, ਥੋੜ੍ਹੀ ਹੀ ਦੇਰ ਬਾਅਦ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰ ਸਰਕਾਰ ਵੱਲੋਂ ਆਉਂਦੀ ਹਾੜੀ ਰੁੱਤ 2026-27 ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਕਣਕ ਦੇ ਪ੍ਰਮਾਣਿਤ ਬੀਜਾਂ 'ਤੇ ਸਬਸਿਡੀ ਦੇਣ ਲਈ

0: ਆਣੀਏ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰ ਸਰਕਾਰ ਵੱਲੋਂ ਆਉਂਦੀ ਹਾੜੀ ਰੁੱਤ 2026-27 ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਕਣਕ ਦੇ ਪ੍ਰਮਾਣਿਤ ਬੀਜਾਂ 'ਤੇ ਸਬਸਿਡੀ ਦੇਣ ਲਈ 50 ਕਰੋੜ ਰੁਪਏ ਦੀ ਤਜਵੀਜ਼ ਮਨਜ਼ੂਰ। ਪੰਜਾਬ ਵਿੱਚ ਸਰਕਾਰੀ ਨਸ਼ਾ ਛੁਡਾਓ ਅਤੇ ਮੁੜ ਵਸੇਵਾ ਕੇਂਦਰਾਂ ਵਿੱਚ ਜਲਦ ਹੀ HIV, ਹੈਪੇਟਾਈਟਸ ਬੀ ਅਤੇ ਹੈਪੇਟਾਈਟਸ ਸੀ ਦੀ ਜਾਂਚ ਲਈ SSS ਸਕ੍ਰੀਨਿੰਗ ਸ਼ੁਰੂ ਕੀਤੀ ਜਾਏਗੀ। ਪੰਜਾਬ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਅੱਜ ਤਰਨ ਤਾਰਨ ਦਾਣਾ ਮੰਡੀ ਦਾ ਦੌਰਾ ਕਰਕੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸੂਬੇ ਵਿੱਚ ਦਿਵਿਆਂਗ ਵਿਅਕਤੀਆਂ ਨੂੰ ਹੁਣ ਤੱਕ ਕਰੀਬ 255 ਕਰੋੜ ਰੁਪਏ ਦੀ ਮਾਲੀ ਸਹਾਇਤਾ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਮਰਦਾਂ ਦੇ ਹਾਕੀ ਅਤੇ ਕ੍ਰਿਕਟ ਮੁਕਾਬਲਿਆਂ ਵਿੱਚ ਸੋਨੇ ਦੇ ਤਮਗੇ ਜਿੱਤੇ ਨੇ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਆਉਂਦੀ ਹਾੜੀ ਰੁੱਤ 2026-27 ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਕਣਕ ਦੇ ਪ੍ਰਮਾਣਿਤ ਬੀਜਾਂ 'ਤੇ ਸਬਸਿਡੀ ਦੇਣ ਲਈ 50 ਕਰੋੜ ਰੁਪਏ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਏ। ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਉਨ੍ਹਾਂ ਨੂੰ ਵਿਸ਼ੇਸ਼ ਪੱਤਰ ਭੇਜ ਕੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਏ। ਉਨ੍ਹਾਂ ਦੱਸਿਆ ਕਿ ਇਹ ਸਹਾਇਤਾ ਰਾਸ਼ਟਰੀ ਖੁਰਾਕ ਸੁਰੱਖਿਆ ਅਤੇ ਪੋਸ਼ਣ ਮਿਸ਼ਨ NFSNM ਦੇ ਬੀਜ ਹਿੱਸੇ ਅਧੀਨ ਦਿੱਤੀ ਜਾਏਗੀ। ਸ੍ਰੀ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਸਥਿਤੀ ਨੂੰ ਬਿਹਤਰ ਬਣਾਉਣ, ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਸੂਬੇ ਦੀ ਖੇਤੀ ਖੇਤਰ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦੇਣ ਲਈ ਨਿਰੰਤਰ ਵਚਨਬੱਧ ਏ। ਸ੍ਰੀ ਢਿੱਲੋਂ ਨੇ ਪੰਜਾਬ ਦੇ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੇਂ ਸਿਰ ਲਏ ਗਏ ਇਸ ਫੈਸਲੇ ਨਾਲ ਹਾੜੀ ਰੁੱਤ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਨੂੰ ਵਧੀਆ ਗੁਣਵੱਤਾ ਵਾਲਾ ਕਣਕ ਦਾ ਬੀਜ ਰਿਆਇਤੀ ਦਰਾਂ 'ਤੇ ਮੁਹੱਈਆ ਹੋ ਸਕੇਗਾ। ਪੰਜਾਬ ਵਿਚ ਨਸ਼ਿਆਂ ਦੀ ਵਰਤੋਂ ਅਤੇ ਸੰਚਾਰੀ ਬਿਮਾਰੀਆਂ ਵਿਰੁੱਧ ਚੱਲ ਰਹੀ ਲੜਾਈ ਨੂੰ ਹੋਰ ਤੇਜ਼ ਕਰਨ ਦੇ ਮੱਦੇਨਜ਼ਰ ਸਰਕਾਰੀ ਨਸ਼ਾ ਛੁਡਾਓ ਅਤੇ ਮੁੜ ਵਸੇਬਾ ਕੇਂਦਰਾਂ ਵਿਚ ਜਲਦ ਹੀ HIV, ਹੈਪੇਟਾਈਟਸ ਬੀ ਅਤੇ ਹੈਪੇਟਾਈਟਸ ਸੀ ਦੀ ਜਾਂਚ ਲਈ SSS ਸਕ੍ਰੀਨਿੰਗ ਸ਼ੁਰੂ ਕੀਤੀ ਜਾਏਗੀ। ਇਹ ਫੈਸਲਾ ਸੂਬਾ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਪਹਿਲਕਦਮੀ ਦਾ ਹਿੱਸਾ ਹੈ ਅਤੇ ਇਸ ਦਾ ਉਦੇਸ਼ ਨਸ਼ਿਆਂ ਦੀ ਆਦਤ ਨਾਲ ਜੂਝ ਰਹੇ ਲੋਕਾਂ ਨੂੰ ਮਿਆਰੀ ਇਲਾਜ ਮੁਹੱਈਆ ਕਰਵਾਉਣ ਦੇ ਨਾਲ ਨਾਲ ਸੂਬੇ ਵਿਚ ਖੂਨ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਕਰਨਾ ਹੈ। ਨਵੀਂ ਪੇਸ਼ਕਦਮੀ ਤਹਿਤ ਜਾਂਚ ਨੂੰ ਸਮੇਂ ਸਮੇਂ ਤੇ ਲਾਏ ਜਾਣ ਵਾਲੇ ਕੈਂਪਾਂ ਤੱਕ ਸੀਮਿਤ ਰੱਖਣ ਦੀ ਬਜਾਏ ਸਿੱਧੇ ਤੌਰ ਤੇ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਪ੍ਰਕਿਰਿਆ ਨਾਲ ਜੋੜਿਆ ਜਾਏਗਾ। ਇਸ ਨਾਲ ਨਿਯਮਿਤ ਤੌਰ ਤੇ ਜਾਂਚ ਦੇ ਮੌਕੇ ਉਪਲਬਧ ਹੋਣ ਦੇ ਨਾਲ ਨਾਲ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਵਿਚ ਵੀ ਮਦਦ ਮਿਲੇਗੀ ਜਿਨ੍ਹਾਂ ਨੂੰ ਅੱਗੇ ਦੀ ਜਾਂਚ, ਇਲਾਜ ਜਾਂ ਨਿਰੰਤਰ ਡਾਕਟਰੀ ਦੇਖਭਾਲ ਦੀ ਲੋੜ ਏ। ਇਸ ਸਬੰਧ ਵਿਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ HIV, ਹੈਪੇਟਾਈਟਸ ਬੀ ਅਤੇ ਹੈਪੇਟਾਈਟਸ ਸੀ ਦੀ ਜਾਂਚ ਨੂੰ ਨਸ਼ਾ ਮੁਕਤੀ ਸੇਵਾਵਾਂ ਦੇ ਨਾਲ ਜੋੜ ਕੇ ਸਰਕਾਰ ਨਸ਼ਿਆਂ ਤੋਂ ਉਭਰ ਰਹੇ ਲੋਕਾਂ ਲਈ ਬਿਹਤਰ ਅਤੇ ਰੋਸ਼ਨ ਭਵਿੱਖ ਯਕੀਨੀ ਬਣਾਉਣ ਵੱਲ ਇਕ ਹੋਰ ਅਹਿਮ ਕਦਮ ਚੁੱਕ ਰਹੀ ਏ। ਨਿੱਜੀ ਕੇਂਦਰਾਂ ਵਿਚ ਇਸ ਸਹੂਲਤ ਦੀ ਸ਼ੁਰੂਆਤ ਹੋ ਚੁੱਕੀ ਏ ਜਦੋਂ ਕਿ ਸਰਕਾਰੀ ਕੇਂਦਰਾਂ ਵਿਚ ਇਸ ਨੂੰ ਜਲਦ ਲਾਗੂ ਕੀਤੇ ਜਾਣ ਦੀ ਉਮੀਦ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ ਵਿਚ 25 ਸਾਲ ਪੂਰੇ ਹੋ ਰਹੇ ਨੇ। ਇਹ ਇਕ ਅਜਿਹਾ ਸਫ਼ਰ ਹੈ ਜਿਹੜਾ ਜਨ ਸੇਵਾ ਤੋਂ ਦੇਸ਼ ਸੇਵਾ ਦੇ ਮੰਤਰ ਅਤੇ ਅਟੁੱਟ ਵਚਨਬੱਧਤਾ ਨਾਲ ਪਰਿਭਾਸ਼ਿਤ ਹੁੰਦਾ ਹੈ ਅਤੇ ਇਹ ਸਿਲਸਿਲਾ ਜਾਰੀ ਏ। ਸੇਵਾ ਤੇ ਸੁਸ਼ਾਸਨ ਦੀ ਇਸੇ ਸੋਚ ਤੋਂ ਪ੍ਰੇਰਿਤ ਹੋ ਕੇ ਸਰਕਾਰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਕੰਮ ਕਰ ਰਹੀ ਏ। ਸਮਾਵੇਸ਼ੀ ਵਿਕਾਸ ਅਤੇ ਸਮਾਜਿਕ ਸ਼ਕਤੀਕਰਨ ਰਾਹੀਂ ਇਹ ਸਮਰਪਣ ਲੋਕਾਂ ਦੇ ਜੀਵਨ ਵਿਚ ਬਦਲਾਅ ਲਿਆ ਰਿਹਾ ਹੈ। ਅੱਜ ਸੇਵਾ ਸੰਕਲਪ ਅਭਿਆਨ ਦੀ ਇਸ ਵਿਸ਼ੇਸ਼ ਲੜੀ ਵਿਚ ਅਸੀਂ ਤੁਹਾਡੇ ਲਈ ਇਕ ਮਿਸਾਲ ਲੈ ਕੇ ਆਏ ਹਾਂ ਕਿ ਕਿਵੇਂ ਇਸ ਦ੍ਰਿਸ਼ਟੀਕੋਣ ਨੂੰ ਵਸਤੂ ਤੇ ਸੇਵਾ ਟੈਕਸ GST ਰਾਹੀਂ ਅਮਲ ਵਿਚ ਲਿਆਂਦਾ ਗਿਆ। ਪੇਸ਼ ਹੈ ਇਕ ਰਿਪੋਰਟ।
1: ਵਸਤੂ ਅਤੇ ਸੇਵਾ ਟੈਕਸ GST ਦੇਸ਼ ਵਿਚ 1 ਜੁਲਾਈ 2017 ਨੂੰ ਲਾਗੂ ਕੀਤਾ ਗਿਆ। GST ਤੋਂ ਪਹਿਲਾਂ ਦੇਸ਼ ਵਿਚ ਵਸਤੂਆਂ ਅਤੇ ਸੇਵਾਵਾਂ ਉੱਤੇ ਐਕਸਾਈਜ਼ ਡਿਊਟੀ, ਸਰਵਿਸ ਟੈਕਸ, ਵੈਟ ਅਤੇ ਹੋਰ ਕਈ ਤਰ੍ਹਾਂ ਦੇ ਕੇਂਦਰੀ ਅਤੇ ਸੂਬਾਈ ਟੈਕਸ ਲੱਗਦੇ ਸਨ। GST ਦਾ ਮਕਸਦ ਵੱਖ ਵੱਖ ਟੈਕਸਾਂ ਦੀ ਥਾਂ ਇਕ ਸਾਂਝੀ ਟੈਕਸ ਪ੍ਰਣਾਲੀ ਲਿਆਉਣਾ ਸੀ। ਇਸ ਤਹਿਤ 17 ਵੱਖ ਵੱਖ ਟੈਕਸ ਅਤੇ 13 ਸੈਸ ਨੂੰ ਇਕ ਹੀ ਟੈਕਸ ਪ੍ਰਣਾਲੀ ਵਿਚ ਜੋੜਿਆ ਗਿਆ, ਜਿਸ ਨਾਲ ਇਕ ਦੇਸ਼ ਇਕ ਟੈਕਸ ਇਕ ਬਾਜ਼ਾਰ ਦੀ ਸੋਚ ਨੂੰ ਅਮਲ ਵਿਚ ਲਿਆਉਣ ਚ ਮਦਦ ਮਿਲੀ। GST ਨੇ

0: ਕਾਰੋਬਾਰਾਂ ਨੂੰ ਵੀ ਟੈਕਸ ਪ੍ਰਣਾਲੀ ਨਾਲ ਜੋੜਨ ਵਿਚ ਮਦਦ ਕੀਤੀ। 2017 ਵਿਚ GST ਟੈਕਸ ਦਾਤਾਵਾਂ ਦੀ ਗਿਣਤੀ 66,50,000 ਸੀ, ਜੋ ਮਈ 2026 ਤੱਕ ਵੱਧ ਕੇ 1,65,00,000 ਤੋਂ ਵੱਧ ਹੋ ਗਈ। ਇਸ ਨਾਲ ਕੇਂਦਰ ਅਤੇ ਸੂਬਿਆਂ ਵਿਚਕਾਰ ਟੈਕਸ ਦੀ ਵੰਡ ਵਿਚ ਵੀ ਬਦਲਾਅ ਆਇਆ। ਸੂਬਿਆਂ ਦਾ ਹਿੱਸਾ 32% ਤੋਂ ਵਧਾ ਕੇ 41% ਕਰ ਦਿੱਤਾ ਗਿਆ। ਇਸ ਤਰ੍ਹਾਂ GST ਨੇ ਦੇਸ਼ ਦੀ ਟੈਕਸ ਪ੍ਰਣਾਲੀ ਨੂੰ ਸਰਲ ਬਣਾਇਆ ਅਤੇ ਪੂਰੇ ਦੇਸ਼ ਨੂੰ ਇੱਕ ਸਾਂਝੇ ਬਾਜ਼ਾਰ ਨਾਲ ਜੋੜਨ ਵਿਚ ਮਦਦ ਕੀਤੀ। ਜਲੰਧਰ ਤੋਂ ਆਕਾਸ਼ਵਾਣੀ ਖ਼ਬਰਾਂ ਲਈ ਮੈਂ ਕਾਜਲ।
1: ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIRRN ਜਲੰਧਰ, ਸਾਡਾ ਫੇਸਬੁੱਕ ਪੇਜ AIRN-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ @AIR ਜਲੰਧਰ। ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਬਾਰੇ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਅੱਜ ਤਰਨ ਤਾਰਨ ਦਾਣਾ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦਾ ਦਾਣਾ ਦਾਣਾ ਖਰੀਦੇਗੀ ਅਤੇ ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ। ਕਟਾਰੂ ਚੱਕ ਨੇ ਦੱਸਿਆ ਕਿ ਸੂਬੇ ਵਿਚ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਏ। ਕੇਂਦਰੀ ਪੂਲ ਲਈ 180,00,000 ਮੀਟ੍ਰਿਕ ਟਨ ਝੋਨਾ ਖਰੀਦਣ ਦਾ ਟੀਚਾ ਰੱਖਿਆ ਗਿਐ, ਜਦਕਿ ਖਰੀਦ ਲਈ ਪੰਜਾਬ ਨੂੰ 42,786 ਕਰੋੜ ਰੁਪਏ ਦੀ ਨਕਦ ਕਰਜ਼ਾ ਸੀਮਾ CCL ਮਿਲੀ ਏ। ਕਿਸਾਨਾਂ ਨੂੰ ਫਸਲ ਦੀ ਅਦਾਇਗੀ ਸਿੱਧੇ ਬੈਂਕ ਖਾਤਿਆਂ ਵਿਚ ਕੀਤੀ ਜਾ ਰਹੀ ਏ। ਮੰਤਰੀ ਨੇ ਮੰਡੀ ਵਿਚ ਖਰੀਦ, ਚੁਕਾਈ, ਬਾਰਦਾਨੇ ਅਤੇ ਭੁਗਤਾਨ ਦੇ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਖਰੀਦ ਪ੍ਰਕਿਰਿਆ ਸੁਚਾਰੂ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਸਾਨਾਂ, ਹਾੜਤੀਆਂ ਤੇ ਮਜ਼ਦੂਰਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਤੇ ਨਿਰਧਾਰਿਤ ਮਾਪਦੰਡਾਂ ਮੁਤਾਬਕ ਹੀ ਝੋਨਾ ਮੰਡੀਆਂ ਵਿਚ ਲਿਆਉਣ ਤਾਂ ਜੋ ਉਨ੍ਹਾਂ ਨੂੰ MSP 2,461 ਰੁਪਏ ਪ੍ਰਤੀ ਕੁਇੰਟਲ ਮਿਲ ਸਕੇ ਅਤੇ ਬੇਲੋੜੀ ਉਡੀਕ ਤੋਂ ਬਚਿਆ ਜਾ ਸਕੇ। ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਚੁਗਿਰਦੇ ਦੀ ਸੰਭਾਲ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਏ। ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੂਬੇ ਵਿਚ ਦਿਵਿਆਂਗ ਵਿਅਕਤੀਆਂ ਨੂੰ ਸਨਮਾਨ, ਸੁਰੱਖਿਆ ਤੇ ਆਤਮ ਨਿਰਭਰ ਜੀਵਨ ਜਿਉਣ ਲਈ ਸਹਾਰਾ ਦੇਣ ਵਾਸਤੇ ਹੁਣ ਤੱਕ ਕਰੀਬ 255 ਕਰੋੜ ਰੁਪਏ ਦੀ ਮਾਲੀ ਸਹਾਇਤਾ ਜਾਰੀ ਕੀਤੀ ਜਾ ਚੁੱਕੀ ਏ। ਇਹ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਦਿਵਿਆਂਗਤਾ ਕਿਸੇ ਵੀ ਵਿਅਕਤੀਆਂ ਦੇ ਸੁਪਨਿਆਂ, ਸਨਮਾਨ ਅਤੇ ਤਰੱਕੀ ਦੀ ਰਾਹ ਵਿਚ ਰੁਕਾਵਟ ਨਹੀਂ ਬਣਨੀ ਚਾਹੀਦੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸਕੀਮ ਤਹਿਤ ਇਸ ਵੇਲੇ 2,84,000 ਦੇ ਕਰੀਬ ਲਾਭਪਾਤਰੀਆਂ ਨੂੰ ਨਿਯਮਿਤ ਤੌਰ ਤੇ ਮਾਲੀ ਸਹਾਇਤਾ ਮੁਹੱਈਆ ਕਰਾਈ ਜਾ ਰਹੀ ਏ, ਜਿਸ ਨਾਲ ਉਨ੍ਹਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਸਨਮਾਨ ਨਾਲ ਜੀਵਨ ਬਤੀਤ ਕਰਨ ਵਿਚ ਸਹਾਇਤਾ ਮਿਲ ਰਹੀ ਏ। ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਪ੍ਰਚਾਰ ਵੈਨ ਬੀਤੇ ਦਿਨੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਤਰਖਾਣਵਾਲਾ, ਕੁਰਾਈਵਾਲਾ ਅਤੇ ਕਰਨੀਵਾਲਾ ਵਿਖੇ ਪੁੱਜੀ। ਇਸ ਮੌਕੇ ਇਨ੍ਹਾਂ ਪਿੰਡਾਂ ਵਿਚ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਏਸ਼ੀਆਈ ਖੇਡਾਂ ਵਿਚ ਹਾਕੀ ਵਿਚ ਭਾਰਤ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਸੋਨੇ ਦਾ ਤਮਗਾ ਹਾਸਲ ਕੀਤਾ ਅਤੇ 2028 ਲਾਸ ਏਂਜਲਿਸ ਓਲੰਪਿਕ ਲਈ ਸਿੱਧਾ ਕੁਆਲੀਫਾਈ ਵੀ ਕਰ ਲਿਆ। ਮਰਦਾਂ ਦੇ ਕ੍ਰਿਕਟ ਵਿਚ ਵੀ ਭਾਰਤ ਨੇ 2020 ਫਾਈਨਲ ਵਿਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਹਰਾ ਕੇ ਸੋਨੇ ਦਾ ਤਮਗਾ ਹਾਸਲ ਕੀਤਾ। ਭਾਰਤੀ ਪਹਿਲਵਾਨ ਅਮਨ ਸਰਾਵਤ ਨੇ ਫਾਈਨਲ ਵਿਚ ਮਰਦਾਂ ਦੇ 57 ਕਿਲੋਗ੍ਰਾਮ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਿਆ। ਪ੍ਰਣਵੀ ਓਟਸ ਗੋਲਫ ਵਿਚ ਏਸ਼ੀਆਈ ਖੇਡਾਂ ਦਾ ਸੋਨੇ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ ਏ। ਇਨ੍ਹਾਂ ਪ੍ਰਭਾਵਸ਼ਾਲੀ ਕਾਰਗੁਜ਼ਾਰੀਆਂ ਨਾਲ ਭਾਰਤ ਤਮਗਾ ਸੂਚੀ ਵਿਚ ਚੌਥੇ ਸਥਾਨ ਤੇ ਪਹੁੰਚ ਗਿਆ। ਦੇਸ਼ ਦੇ ਤਮਗਿਆਂ ਦੀ ਗਿਣਤੀ 85 ਹੋ ਗਈ ਏ, ਜਿਸ ਵਿਚ 21 ਸੋਨੇ ਦੇ, 27 ਚਾਂਦੀ ਦੇ ਅਤੇ 37 ਕਾਂਸੀ ਦੇ ਤਮਗੇ ਸ਼ਾਮਲ ਨੇ। ਆਖਿਰ ਚ ਖਾਸ ਖ਼ਬਰਾਂ। ਕੇਂਦਰ ਸਰਕਾਰ ਵੱਲੋਂ ਆਉਂਦੀ ਹਾੜੀ ਰੁੱਤ 2026-27 ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਕਣਕ ਦੇ ਪ੍ਰਮਾਣਿਤ ਬੀਜਾਂ ਤੇ ਸਬਸਿਡੀ ਦੇਣ ਲਈ 50 ਕਰੋੜ ਰੁਪਏ ਦੀ ਤਜਵੀਜ਼ ਮਨਜ਼ੂਰ। ਪੰਜਾਬ ਵਿਚ ਸਰਕਾਰੀ ਨਸ਼ਾ ਛੁਡਾਓ ਤੇ ਮੁੜ ਵਸੇਬਾ ਕੇਂਦਰਾਂ ਵਿਚ ਜਲਦ ਹੀ HIV, ਹੈਪੇਟਾਈਟਸ ਬੀ ਅਤੇ ਹੈਪੇਟਾਈਟਸ ਸੀ ਦੀ ਜਾਂਚ ਲਈ SSSS ਸਕ੍ਰੀਨਿੰਗ ਸ਼ੁਰੂ ਕੀਤੀ ਜਾਏਗੀ। ਪੰਜਾਬ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਅੱਜ ਤਰਨ ਤਾਰਨ ਦਾਣਾ ਮੰਡੀ ਦਾ ਦੌਰਾ ਕਰਕੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਏਸ਼ੀਆਈ ਖੇਡਾਂ ਵਿਚ ਭਾਰਤ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਮਰਦਾਂ ਦੇ ਹਾਕੀ ਤੇ ਕ੍ਰਿਕਟ ਮੁਕਾਬਲਿਆਂ ਵਿਚ ਸੋਨੇ ਦੇ ਤਮਗੇ ਜਿੱਤੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਰਾਤ 8:30 ਵਜੇ ਹੋਏਗਾ। ਨਮਸਕਾਰ।
2: इससे बेहतर कुछ नहीं।
3: अपने परिवार को दीजिए सुरक्षित जीवन रूरल पोस्ट लाइफ इंश्योरेंस RPLI की लाइफ इंश्योरेंस पॉलिसीज के साथ। अपने नजदीकी डाकघर से आज ही संपर्क करें या indiapost.gov.in पर लॉग ऑन करें।

0: ਦਾ ਵਾਧਾ ਕਰਕੇ MSP 7,390 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ। ਇਸੇ ਤਰ੍ਹਾਂ ਰੇਪ ਸੀਡ ਤੇ ਸਰੋਂ ਦਾ MSP 413 ਰੁਪਏ ਵਧਾ ਕੇ 6,613 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ, ਜਦਕਿ ਕੁਸੁੰਬ ਦੇ MSP ਵਿੱਚ ਸਭ ਤੋਂ ਵੱਧ 675 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਤੇ ਨਵਾਂ MSP 7,215 ਰੁਪਏ ਪ੍ਰਤੀ ਕੁਇੰਟਲ ਹੋਏਗਾ। ਪੰਜਾਬ ਵਿੱਚ ਹਾੜੀ ਸੀਜ਼ਨ ਦੇ ਦੌਰਾਨ ਕਣਕ ਦੀ ਕਾਸ਼ਤ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ, ਇਸੇ ਕਰਕੇ ਕਣਕ ਦਾ MSP ਪੰਜਾਬ ਦੇ ਕਿਸਾਨਾਂ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਦੇ ਨਾਲ ਹੀ ਸਰੋਂ, ਦਾਲਾਂ ਤੇ ਹੋਰ ਹਾੜੀ ਫਸਲਾਂ ਵੱਲ ਕਿਸਾਨਾਂ ਨੂੰ ਉਤਸ਼ਾਹਿਤ ਕਰਨਾ ਫਸਲੀ ਵਿਭਿੰਨਤਾ ਦੇ ਪੱਖੋਂ ਵੀ ਮਹੱਤਵਪੂਰਨ ਹੈ। ਕਿਸਾਨਾਂ ਲਈ ਇਹ ਵੀ ਜ਼ਰੂਰੀ ਹੈ ਕਿ ਉਹ MSP ਤੇ ਸਰਕਾਰੀ ਖਰੀਦ ਵਿਚਲਾ ਫਰਕ ਸਮਝਣ। MSP ਇੱਕ ਐਲਾਨਿਆ ਹੋਇਆ ਸਮਰਥਨ ਮੁੱਲ ਹੈ, ਜਦਕਿ ਸਰਕਾਰੀ ਖਰੀਦ ਨਿਰਧਾਰਿਤ ਏਜੰਸੀਆਂ ਤੇ ਲਾਗੂ ਨਿਯਮਾਂ ਦੇ ਮੁਤਾਬਕ ਹੁੰਦੀ ਹੈ। ਇਸ ਲਈ ਫਸਲ ਵੇਚਣ ਤੋਂ ਪਹਿਲਾਂ ਕਿਸਾਨ ਆਪਣੇ ਇਲਾਕੇ ਵਿੱਚ ਲਾਗੂ ਖਰੀਦ ਪ੍ਰਬੰਧ, ਗੁਣਵੱਤਾ ਮਾਪਦੰਡ ਤੇ ਮੰਡੀ ਸੰਬੰਧੀ ਜਾਣਕਾਰੀ ਜ਼ਰੂਰ ਹਾਸਲ ਕਰਨ। ਕੁੱਲ ਮਿਲਾ ਕੇ ਹਾੜੀ ਮਾਰਕੀਟਿੰਗ ਸੀਜ਼ਨ 2027-28 ਲਈ MSP ਵਿੱਚ ਕੀਤਾ ਗਿਆ ਵਾਧਾ ਕਿਸਾਨਾਂ ਲਈ ਫਸਲਾਂ ਦੀ ਕੀਮਤ ਨਾਲ ਜੁੜਿਆ ਇੱਕ ਮਹੱਤਵਪੂਰਨ ਨੀਤੀਗਤ ਫੈਸਲਾ ਹੈ। ਹੁਣ ਕਿਸਾਨਾਂ ਲਈ ਜ਼ਰੂਰੀ ਹੈ ਕਿ ਉਹ MSP ਦੇ ਨਾਲ ਨਾਲ ਆਪਣੀ ਫਸਲ ਦੀ ਲਾਗਤ, ਮੰਡੀ ਦੀ ਸਥਿਤੀ, ਪਾਣੀ ਦੀ ਉਪਲਬਧਤਾ ਤੇ ਖੇਤੀ ਮਾਹਿਰਾਂ ਦੀ ਸਲਾਹ ਨੂੰ ਧਿਆਨ ਵਿੱਚ ਰੱਖ ਕੇ ਫਸਲ ਦੀ ਚੋਣ ਕਰਨ।
1: ਸੂਬੇ ਵਿੱਚ ਨਰਮੇ ਦੀ ਖੇਤੀ ਨੂੰ ਮੁੜ ਸੁਰਜੀਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਬੀਜਾਂ ਉੱਤੇ 33% ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਝੋਨੇ, ਕਣਕ ਦੇ ਫਸਲੀ ਚੱਕਰ ਚੋਂ ਕੱਢਣ ਲਈ ਮੱਕੀ, ਸੂਰਜਮੁਖੀ ਅਤੇ ਬੇਬੀ ਕੌਰਨ ਦੀ ਕਾਸ਼ਤ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਪਰਾਲੀ ਸਾੜਨ ਦੀ ਸਮੱਸਿਆ, ਜਿਸ ਤੋਂ ਸਾਰੇ ਹੀ ਪਰੇਸ਼ਾਨ ਹਨ, ਉਸ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਵਿੱਚ CRM ਮਸ਼ੀਨਰੀ ਅਤੇ ਸਬਸਿਡੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹੀ ਨਹੀਂ, ਕੇਂਦਰ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਲਈ ਸਬਸਿਡੀ ਦੀਆਂ ਅਗਲੀਆਂ ਕਿਸ਼ਤਾਂ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਸੋ ਕਿਸਾਨ ਵੀਰੋ ਅਤੇ ਭੈਣੋ, ਇਹ ਸਨ ਖੇਤੀ ਖਬਰਾਂ ਤੇ ਹੁਣ ਵੇਲਾ ਹੋ ਗਿਆ ਹੈ ਇੱਕ ਗੀਤ ਦਾ।

0: ਤੇ ਕਿਸਾਨ ਵੀਰੋ ਅਤੇ ਭੈਣੋ, ਅੱਜ ਕੱਲ ਦਾ ਇੱਕ ਮੁੱਖ ਮੁੱਦਾ ਇਹ ਵੀ ਹੈ ਕਿ ਸਾਡੇ ਨੌਜਵਾਨ ਜਿਹੜੇ ਨੇ ਉਹ ਬਹੁਤ ਜਲਦੀ ਭਟਕ ਜਾਂਦੇ ਨੇ। ਉਹਨਾਂ ਨੂੰ ਸੇਧ ਦੇਣਾ, ਉਹਨਾਂ ਨੂੰ ਸਹੀ ਰਸਤੇ ਤੇ ਪਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕਹਿ ਦਿੱਤਾ ਜਾਂਦਾ ਹੈ ਕਿ ਵਿਹਲਾ ਮਨ ਜਿਹੜਾ ਹੁੰਦਾ ਉਹ ਸ਼ੈਤਾਨ ਦਾ ਘਰ ਹੁੰਦਾ, ਤੇ ਇਸ ਮਨ ਨੂੰ ਸ਼ੈਤਾਨ ਦਾ ਘਰ ਬਣਾਉਣ ਦੀ ਬਜਾਏ ਕਿਸੇ ਕੰਮ ਧੰਦੇ ਦੇ ਵਿੱਚ ਲਾਇਆ ਜਾਵੇ ਉਹ ਵੀ ਬਹੁਤ ਜ਼ਰੂਰੀ ਹੈ। ਤੇ ਬਿਲਕੁਲ ਜੀ, ਪੇਂਡੂ ਨੌਜਵਾਨਾਂ ਦਾ ਜੀਵਨ ਪੱਧਰ ਉੱਪਰ ਚੁੱਕਣ ਲਈ ਉਹਨਾਂ ਨੂੰ ਖੇਤੀ ਸਹਾਇਕ ਧੰਦੇ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ, ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ ਡਾਕਟਰ ਮਨਦੀਪ ਸ਼ਰਮਾ ਹੋਣੀ।
1: ਸਾਰੇ ਸ਼ਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਮਨਦੀਪ ਸ਼ਰਮਾ ਬਤੌਰ ਸਹਾਇਕ ਪ੍ਰੋਫੈਸਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੀ ਹਾਂ। ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਜ਼ਰੂਰੀ ਵਿਸ਼ੇ ਦੇ ਬਾਰੇ ਗੱਲਬਾਤ ਕਰਨ ਜਾ ਰਹੀ ਹਾਂ। ਅੱਜ ਦਾ ਵਿਸ਼ਾ ਹੈ ਪੇਂਡੂ ਨੌਜਵਾਨਾਂ ਵਿੱਚ ਉੱਦਮਤਾ ਦਾ ਵਿਕਾਸ। ਸਾਡੇ ਦੇਸ਼ ਦੀ ਤਰੱਕੀ ਵਿੱਚ ਨੌਜਵਾਨਾਂ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ, ਉਹਨਾਂ ਦਾ ਬਹੁਤ ਮਹੱਤਵਪੂਰਨ ਰੋਲ ਰਿਹਾ। ਨੌਜਵਾਨਾਂ ਦੇ ਵਿੱਚ ਸਾਨੂੰ ਪਤਾ ਉਹਨਾਂ ਵਿੱਚ ਨਵਾਂ ਜੋਸ਼ ਹੁੰਦਾ, ਨਵੀਆਂ ਉਹਨਾਂ ਦੀਆਂ ਸੋਚਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਨ ਦਾ ਜਜ਼ਬਾ ਹੁੰਦਾ, ਕੁਛ ਨਵਾਂ ਕਰਨ ਦਾ ਜਜ਼ਬਾ ਹੁੰਦਾ। ਅਤੇ ਜੇਕਰ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਨੌਜਵਾਨਾਂ ਨੂੰ ਕੋਈ ਸਹੀ ਦਿਸ਼ਾ ਦਿੰਦੇ ਹਾਂ, ਸਹੀ ਗਾਈਡ

0: ਦਿੰਦੇ ਹਾਂ ਤਾਂ ਉਹ ਆਪਣਾ ਇੱਕ ਉੱਦਮ ਜਿਹੜਾ ਵਾ ਆਪਣੇ ਹੁਨਰ ਦੇ ਮੁਤਾਬਕ ਸ਼ੁਰੂ ਕਰ ਸਕਦੇ ਨੇ। ਅਤੇ ਹੁਣ ਇੱਥੇ ਮੈਨੂੰ ਇਹ ਲੱਗਦਾ ਹੈ ਕਿ ਜੇਕਰ ਨੌਜਵਾਨ ਆਪਣਾ ਕੋਈ ਉੱਦਮ ਸ਼ੁਰੂ ਕਰਦੇ ਨੇ ਤਾਂ ਉਹ ਸਿਰਫ ਆਪਣੇ ਆਪ ਲਈ ਰੋਜ਼ਗਾਰ ਨਹੀਂ ਪੈਦਾ ਕਰਦੇ, ਸਗੋਂ ਉਹ ਆਪਣੇ ਨਾਲ ਦੇ ਜਿੰਨੇ ਹੋਰ ਨੌਜਵਾਨ ਨੇ ਜਾਂ ਹੋਰ ਉਹਨਾਂ ਦੇ ਪਿੰਡ ਦੇ ਲੋਕ ਨੇ ਉਹਨਾਂ ਦੇ ਲਈ ਵੀ ਰੋਜ਼ਗਾਰ ਜਿਹੜਾ ਉਹਨੂੰ ਅਸੀਂ ਉੱਦਮਤਾ ਕਹਿੰਦੇ। ਵੀ ਸਾਡੇ ਕੋਲ ਜੇ ਕੋਈ ਨਵਾਂ ਆਈਡੀਆ ਕੋਈ ਕੰਮ ਸ਼ੁਰੂ ਕਰਨ ਦਾ ਅਤੇ ਜੇਕਰ ਅਸੀਂ ਉਸ ਆਪਣੇ ਆਈਡੀਆ ਨੂੰ ਲਾਗੂ ਕਰਕੇ ਆਪਣੇ ਉਸ ਵਿਚਾਰ ਨੂੰ ਲਾਗੂ ਕਰਕੇ ਕੋਈ ਨਵਾਂ ਕੰਮ ਸ਼ੁਰੂ ਕਰ ਦਿੰਦੇ ਹਾਂ ਤਾਂ ਉਹ ਉੱਦਮਤਾ ਹੁੰਦੀ ਹੈ। ਹੁਣ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਜਦੋਂ ਅਸੀਂ ਕੋਈ ਵੀ ਆਪਣਾ ਨਵਾਂ ਉੱਦਮ ਸ਼ੁਰੂ ਕਰਨਾ, ਨੌਜਵਾਨਾਂ ਨੇ ਨਵਾਂ ਉੱਦਮ ਸ਼ੁਰੂ ਕਰਨਾ ਤਾਂ ਉਹਦੇ ਲਈ ਉਹਨਾਂ ਨੂੰ ਬਹੁਤ ਜ਼ਿਆਦਾ ਪੈਸੇ ਦੀ ਲੋੜ ਹੈ, ਬਹੁਤ ਜ਼ਿਆਦਾ ਜਗ੍ਹਾ ਦੀ ਲੋੜ ਹੈ, ਬਹੁਤ ਜ਼ਿਆਦਾ ਸਰੋਤਾਂ ਦੀ ਲੋੜ ਹੈ। ਨਹੀਂ, ਜੇਕਰ ਉਹਨਾਂ ਕੋਲ ਸਰੋਤ ਘੱਟ ਨੇ ਜਾਂ ਸੀਮਤ ਸਰੋਤ ਨੇ ਜਾਂ ਉਹਨਾਂ ਕੋਲ ਸੀਮਤ ਪੂੰਜੀ ਹੈ, ਉਹਦੀ ਮਦਦ ਦੇ ਨਾਲ ਵੀ ਨੌਜਵਾਨ ਜਿਹੜੇ ਨੇ ਇੱਕ ਸਫਲ ਉੱਦਮ ਜਿਹੜਾ ਵਾ ਸ਼ੁਰੂ ਕਰ ਸਕਦੇ ਨੇ। ਇਹਦੇ ਲਈ ਉਹ ਜ਼ਰੂਰੀ ਨਹੀਂ ਹੈ ਕਿ ਸਾਨੂੰ ਬਹੁਤ ਪੈਸੇ ਦੀ ਲੋੜ ਹੈ, ਕਿਉਂਕਿ ਜਿਹੜਾ ਵੀ ਉੱਦਮ ਅਸੀਂ ਸ਼ੁਰੂ ਕਰਨਾ ਉਹ ਅਸੀਂ ਪਹਿਲੇ ਵਾਰੀ ਜਦੋਂ ਸ਼ੁਰੂ ਕਰਨਾ ਹੁੰਦਾ ਤਾਂ ਅਸੀਂ ਛੋਟੇ ਪੱਧਰ 'ਤੇ ਸ਼ੁਰੂ ਕਰਦੇ। ਇੱਕੋ ਵਾਰੀ ਅਸੀਂ ਬਹੁਤ ਜ਼ਿਆਦਾ ਪੱਧਰ ਵੱਡਾ ਪੱਧਰ 'ਤੇ ਅਸੀਂ ਉੱਦਮ ਨਹੀਂ ਸ਼ੁਰੂ ਕਰ ਸਕਦੇ, ਸਾਨੂੰ ਛੋਟੇ ਪੱਧਰ 'ਤੇ ਉੱਦਮ ਸ਼ੁਰੂ ਕਰਨਾ ਪੈਂਦਾ ਅਤੇ ਇਸ ਕਰਕੇ ਛੋਟੇ ਪੱਧਰ ਦੀ ਸ਼ੁਰੂਆਤ ਛੋਟੀ ਪੂੰਜੀ ਨਾਲ ਵੀ ਹੋ ਸਕਦੀ ਹੈ। ਹੁਣ ਮੈਂ ਇਹ ਗੱਲ ਕਰਨਾ ਚਾਹਾਂਗੀ ਕਿ ਪੇਂਡੂ ਜਿਹੜੇ ਖੇਤਰ ਨੇ, ਕਿਉਂਕਿ ਅਸੀਂ ਖਾਸ ਤੌਰ 'ਤੇ ਅੱਜ ਪੇਂਡੂ ਨੌਜਵਾਨਾਂ ਦੀ ਗੱਲ ਕਰ ਰਹੇ ਹਾਂ, ਚਾਹੇ ਉਹ ਪੇਂਡੂ ਕੁੜੀਆਂ ਨੇ ਚਾਹੇ ਉਹ ਪੇਂਡੂ ਮੁੰਡੇ ਨੇ, ਜਿਹੜਾ ਰੂਰਲ ਯੂਥ ਹੈ ਆਪਾਂ ਉਹਦੀ ਗੱਲ ਕਰ ਰਹੇ ਹਾਂ, ਤਾਂ ਪੇਂਡੂ ਖੇਤਰਾਂ ਦੇ ਵਿੱਚ ਜਿਹੜੀ ਉੱਦਮਤਾ ਦੀ ਲੋੜ ਹੈ ਕਿਉਂ? ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੇ ਪਿੰਡਾਂ ਦੇ ਨੌਜਵਾਨ ਹੈ ਉਹਨਾਂ ਨੂੰ ਰੋਜ਼ਗਾਰ ਦੀ ਕਮੀ ਹੋ ਜਾਂਦੀ ਹੈ, ਤਾਂ ਹੀ ਤਾਂ ਉਹ ਆਪਣੇ ਪਿੰਡ ਛੱਡ ਕੇ ਸ਼ਹਿਰਾਂ ਵੱਲ ਜਾਂਦੇ ਨੇ। ਹੁਣ ਸ਼ਹਿਰਾਂ ਦੇ ਵਿੱਚ ਜਾ ਕੇ ਉਹ ਕੋਈ ਨਵਾਂ ਕੰਮ ਸ਼ੁਰੂ ਕਰਦੇ ਨੇ ਜਾਂ ਫਿਰ ਆਪਣਾ ਕੋਈ ਬਿਜ਼ਨਸ ਉੱਥੇ ਜਾ ਕੇ ਸ਼ੁਰੂ ਕਰ ਲੈਂਦੇ ਨੇ ਜਾਂ ਫਿਰ ਉੱਥੇ ਕੋਈ ਨੌਕਰੀ ਜੁਆਇਨ ਕਰਦੇ ਨੇ, ਕਿਉਂਕਿ ਉਹਨਾਂ ਨੂੰ ਇਹ ਵੀ ਲੱਗਦਾ ਵੀ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਸਰੋਤਾਂ ਦੀ ਕਮੀ ਹੈ, ਰੋਜ਼ਗਾਰ ਦੀ ਕਮੀ ਹੈ। ਅਤੇ ਹਰੇਕ ਨੌਜਵਾਨ ਦੇ ਵਿੱਚ, ਚਾਹੇ ਉਹ ਪਿੰਡ ਦਾ ਨੌਜਵਾਨ ਹੈ ਚਾਹੇ ਸ਼ਹਿਰ ਦਾ ਨੌਜਵਾਨ ਹੈ, ਨੌਜਵਾਨਾਂ ਦੇ ਵਿੱਚ ਹੁਨਰ ਹੁੰਦਾ, ਪਰ ਹੁਣ ਪਿੰਡ ਦੇ ਨੌਜਵਾਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਨੇ ਆਪਣੇ ਹੁਨਰ ਦੀ ਮੁਹਾਰਤ ਕਿੱਥੋਂ ਹਾਸਲ ਕਰਨੀ ਹੈ, ਉਸ ਹੁਨਰ ਨੂੰ ਹੋਰ ਨਿਖਾਰਨਾ ਕਿਵੇਂ ਹੈ, ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਜਾਣਕਾਰੀ ਬਹੁਤ ਘੱਟ ਹੁੰਦੀ ਹੈ। ਇਸ ਕਰਕੇ ਉਹ ਸ਼ਹਿਰਾਂ ਵੱਲ ਨੂੰ ਜਾਂਦੇ ਨੇ ਕਿ ਸ਼ਾਇਦ ਉੱਥੋਂ ਉਹਨਾਂ ਨੂੰ ਕੋਈ ਨਾ ਕੋਈ ਹੋਰ ਮਦਦ ਮਿਲ ਜਾਵੇ। ਅਤੇ ਜੇਕਰ ਮੈਂ ਗੱਲ ਕਰਾਂ ਵਿੱਤੀ ਸਹਾਇਤਾ ਦੀ, ਤਾਂ ਉਹ ਵੀ ਪਿੰਡਾਂ ਦੇ ਵਿੱਚ ਕਿਤੇ ਨਾ ਕਿਤੇ ਸੀਮਿਤ ਹੋ ਜਾਂਦੀ ਹੈ, ਉਹਦਾ ਦਾਇਰਾ ਜਿਹੜਾ ਹੈਗਾ ਵਾ ਨੌਜਵਾਨਾਂ ਦਾ ਪਿੰਡ ਵਿੱਚ ਸੀਮਿਤ ਹੋਣ ਕਰਕੇ ਉਹ ਜ਼ਿਆਦਾ ਤੋਂ ਜ਼ਿਆਦਾ ਵਿੱਤੀ ਸਹਾਇਤਾ ਜਿਹੜੀ ਹੈ ਪਿੰਡਾਂ ਦੇ ਵਿੱਚ ਸਰਕਾਰ ਵੱਲੋਂ ਜਾਂ ਕਿਸੇ ਹੋਰ NGO ਵੱਲੋਂ ਜਿਹੜੀਆਂ ਵੀ ਵਿੱਤੀ ਸਹਾਇਤਾ ਮਿਲਦੀਆਂ ਨੇ ਜਾਂ ਬੈਂਕਾਂ ਵੱਲੋਂ ਮਿਲਦੀਆਂ ਨੇ, ਤਾਂ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੇ ਬਾਰੇ ਜਾਣਕਾਰੀ ਉਹਨਾਂ ਨੂੰ ਨਹੀਂ ਰਹਿੰਦੀ, ਉਹ ਜਾਗਰੂਕ ਨਹੀਂ ਹੋ ਪਾਉਂਦੇ, ਇਸ ਕਰਕੇ ਉਹ ਸ਼ਹਿਰਾਂ ਵੱਲ ਨੂੰ ਭੱਜਦੇ ਨੇ ਅਤੇ ਆਪਣਾ ਕੰਮ ਜਿਹੜਾ ਸ਼ਹਿਰਾਂ 'ਚ ਸ਼ੁਰੂ ਕਰਦੇ ਨੇ। ਲੇਕਿਨ ਹੁਣ ਇੱਥੇ ਜੇ ਉਹ ਆਪਣਾ ਕੰਮ ਪਿੰਡਾਂ 'ਚ ਸ਼ੁਰੂ ਕਰਨਗੇ, ਜੇ ਉਹ ਆਪਣਾ ਉੱਦਮ ਪਿੰਡਾਂ 'ਚ ਸ਼ੁਰੂ ਕਰਨਗੇ, ਤਾਂ ਉੱਦਮਤਾ ਇੱਕ ਬਹੁਤ ਹੀ ਮਹੱਤਵਪੂਰਨ ਰਸਤਾ ਬਣ ਜਾਂਦੀ ਹੈ। ਉੱਦਮਤਾ ਬਹੁਤ ਮਹੱਤਵਪੂਰਨ ਰਸਤਾ ਬਣ ਸਕਦੀ ਹੈ ਉਹਨਾਂ ਦੀ ਸਫਲਤਾ ਦੇ ਵਿੱਚ। ਹੁਣ ਸਾਰੇ ਨੌਜਵਾਨ ਜਿਹੜੇ ਹੈਗੇ ਨੇ ਪਿੰਡ ਦੇ, ਉਹ ਆਪਾਂ ਨੂੰ ਪਤਾ ਕਿ ਖੇਤੀਬਾੜੀ ਦੇ ਵਿੱਚ ਤਕਰੀਬਨ ਸਾਰੇ ਰੁਚੀ ਰੱਖਦੇ ਨੇ, ਖੇਤੀਬਾੜੀ ਉਹਨਾਂ ਦਾ ਇੱਕ ਬਹੁਤ ਹੀ ਅਹਿਮ ਸਰੋਤ ਹੈ ਜਿਹੜਾ ਪਿੰਡਾਂ ਦੇ ਵਿੱਚ ਹੈ, ਜਿਹੜਾ ਉਹ ਕੰਮ ਕਰਦੇ ਨੇ, ਖਾਸ ਤੌਰ 'ਤੇ ਜੇਕਰ ਮੈਂ ਨੌਜਵਾਨ ਮੁੰਡਿਆਂ ਦੀ ਗੱਲ ਕਰਦੀ ਹਾਂ। ਪਰ ਜੇਕਰ ਉਹਨਾਂ ਨੇ ਕੋਈ ਹੋਰ ਉੱਦਮ ਸ਼ੁਰੂ ਕਰਨਾ ਤਾਂ ਖੇਤੀਬਾੜੀ ਦੇ ਨਾਲ ਨਾਲ ਜਿਵੇਂ ਡੇਅਰੀ ਫਾਰਮਿੰਗ ਹੈ ਜਾਂ ਫਿਰ ਮੁਰਗੀ ਪਾਲਣ ਹੈ, ਮੱਛੀ ਪਾਲਣ ਹੈ, ਬੱਕਰੀ ਪਾਲਣ ਹੈ, ਸੂਰ ਪਾਲਣ, ਖੁੰਬਾਂ ਦੀ ਕਾਸ਼ਤ ਦਾ ਉੱਦਮ ਹੈ ਜਿਹੜਾ ਉਹ ਸ਼ੁਰੂ ਕੀਤਾ ਜਾ ਸਕਦਾ। ਅਤੇ ਇਸ ਤੋਂ ਬਿਨਾਂ ਜਿਹੜੀ ਨਰਸਰੀ ਵਗੈਰਾ, ਜਿਹੜੀ ਆਪਾਂ ਕਹਿ ਲਈਏ ਕਿ ਆਪਾਂ ਫਰੂਟ ਜਿਹੜੇ ਫਲ ਨੇ ਜਾਂ ਸਬਜ਼ੀਆਂ ਨੇ ਉਹਨਾਂ ਦੀ ਜਾਂ ਨਰਸਰੀ ਬਣਾ ਕੇ ਉਹਨੂੰ ਵੇਚਿਆ ਜਾ ਸਕਦਾ। ਫੂਡ ਪ੍ਰੋਸੈਸਿੰਗ ਦਾ ਕੰਮ ਹੈ ਜਿਹੜਾ ਉਹ ਮੁੰਡੇ ਕੁੜੀਆਂ ਦੋਨਾਂ ਦੇ ਲਈ ਇਹ ਤਾਂ ਚਲੋ ਲਾਗੂ ਹੋ ਸਕਦਾ। ਨੌਜਵਾਨ ਜਿਹੜਾ ਰੂਰਲ ਯੂਥ ਹੈ ਪਿੰਡਾਂ ਦਾ, ਉਹ ਫੂਡ ਪ੍ਰੋਸੈਸਿੰਗ ਦਾ ਕੰਮ ਹੈ ਜਿਹੜਾ ਉਹ ਕਰ ਸਕਦੇ ਨੇ। ਖੇਤੀ ਮਸ਼ੀਨਰੀ ਦਾ ਕੰਮ ਵੀ ਉਹ ਪਿੰਡਾਂ ਦੇ ਵਿੱਚ ਬੈਠੇ ਬੈਠੇ ਹੀ ਕਰ ਸਕਦੇ ਨੇ। ਅਤੇ ਇਸ ਤੋਂ ਇਲਾਵਾ ਹੋਰ ਕਈ ਕੰਮ ਨੇ ਜਿਵੇਂ ਸਿਲਾਈ ਕਢਾਈ ਦਾ ਉੱਦਮ ਹੈਗਾ ਜਾਂ ਹਸਤ ਕਲਾ ਦਾ ਉੱਦਮ ਹੈ। ਅਤੇ ਅੱਜ ਕੱਲ੍ਹ ਜੇ ਆਪਾਂ ਥੋੜ੍ਹੀ ਜਿਹੀ ਲੇਟੈਸਟ ਗੱਲ ਕਰੀਏ ਤਾਂ ਮੋਬਾਈਲ ਰਿਪੇਅਰ ਦਾ ਕੰਮ ਹੈ ਜਿਹੜਾ ਉਹ ਵੀ ਪਿੰਡਾਂ ਦੇ ਵਿੱਚ ਕੀਤਾ ਜਾ ਸਕਦਾ। ਡਿਜੀਟਲ ਸਰਵਿਸਿਜ਼ ਦੀ ਦਾ ਇੱਕ ਉੱਦਮ ਹੈ ਜਿਹੜਾ ਉਹ ਵੀ ਸ਼ੁਰੂ ਕੀਤਾ ਜਾ ਸਕਦਾ। ਅਤੇ ਇਸ ਤੋਂ ਬਿਨਾਂ ਅੱਜ ਕੱਲ੍ਹ ਤੁਸੀਂ ਬੜਾ ਟਰੈਂਡ ਦੇ ਵਿੱਚ ਇਹ ਚੀਜ਼ ਹੈਗੀ ਹੈ ਕਿ ਪੇਂਡੂ ਸੈਰ ਸਪਾਟੇ ਦਾ ਉੱਦਮ ਸ਼ੁਰੂ ਕੀਤਾ ਜਾ ਸਕਦਾ। ਹੁਣ ਇਹਦੇ ਵਿੱਚ ਕੀ ਹੈ ਵੀ ਨੌਜਵਾਨ ਪੇਂਡੂ ਇਲਾਕਿਆਂ ਦੇ ਵਿੱਚ ਜਿਵੇਂ ਕੀ ਕਰਦੇ ਨੇ, ਇੱਕ ਬਹੁਤ ਹੀ ਵਧੀਆ ਫਾਰਮ ਹਾਊਸ ਬਣਾ ਕੇ ਉਹਦਾ ਵਿਊ ਬਹੁਤ ਹੀ ਵਧੀਆ ਰੱਖ ਕੇ ਅਤੇ ਉਹਨੂੰ ਇੱਕ ਸੈਰ ਸਪਾਟੇ ਦੇ ਸਾਧਨ ਵੱਲੋਂ ਵਜੋਂ ਉਹ ਯੂਜ਼ ਕਰਦੇ ਨੇ ਅਤੇ ਉਹਨੂੰ ਵੀ ਆਮਦਨ ਦਾ ਸਾਧਨ ਬਣਾ ਕੇ ਇੱਕ ਨਵਾਂ ਉੱਦਮ ਹੈ ਜਿਹੜਾ ਉਹ ਸ਼ੁਰੂ ਕਰ ਸਕਦੇ ਨੇ। ਮਤਲਬ ਇਸ ਤਰ੍ਹਾਂ ਦੇ ਕਈ ਉੱਦਮ ਨੇ ਜਿਹੜੇ ਕਿ ਤੁਸੀਂ ਪਿੰਡਾਂ ਦੇ ਵਿੱਚ ਰਹਿੰਦੇ ਹੋਏ ਹੀ ਸ਼ੁਰੂ ਕਰ ਸਕਦੇ ਹੋ, ਜ਼ਰੂਰੀ ਨਹੀਂ ਹੈ ਕਿ ਤੁਸੀਂ ਸ਼ਹਿਰਾਂ ਵੱਲ ਨੂੰ ਭੱਜਣਾ। ਅਤੇ ਹੁਣ ਅਸੀਂ ਜਿਹੜਾ ਆਪਣਾ ਖਾਸ ਟੌਪਿਕ ਸਾਡਾ ਅੱਜ ਵਿਸ਼ਾ ਹੈਗਾ ਕਿ ਪੇਂਡੂ ਨੌਜਵਾਨਾਂ ਦੇ ਵਿੱਚ ਆਪਾਂ ਉੱਦਮਤਾ ਦਾ ਵਿਕਾਸ ਕਰਨਾ ਕਿਵੇਂ ਹੈ, ਕਿਹੜੇ ਕਿਹੜੇ ਕਦਮ ਲੈਣੇ ਚਾਹੀਦੇ ਨੇ ਪਿੰਡ ਦੇ ਨੌਜਵਾਨਾਂ ਨੂੰ ਜੇਕਰ ਉਹਨਾਂ ਨੇ ਆਪਣੇ ਅੰਦਰ ਉੱਦਮਤਾ ਨੂੰ ਵਿਕਸਿਤ ਕਰਨਾ। ਤਾਂ ਸਭ ਤੋਂ ਪਹਿਲਾਂ ਕਦਮ ਹੈ ਜਿਹੜਾ ਉਹ ਹੈਗਾ ਜਾਗਰੂਕਤਾ, ਅਵੇਅਰਨੈਸ। ਜੇਕਰ ਉਹ ਆਪਣੇ ਉੱਦਮ ਜਿਹੜਾ ਵੀ ਉਹਨਾਂ ਨੇ ਹੁਨਰ ਨੂੰ ਆਪਣੇ ਮੱਦੇਨਜ਼ਰ ਰੱਖਦੇ ਹੋਏ ਉੱਦਮ ਸ਼ੁਰੂ ਕਰਨਾ, ਜੇਕਰ ਉਹ ਉਹਦੇ ਬਾਰੇ ਅਵੇਅਰ ਹੋਣਗੇ, ਜਾਗਰੂਕ ਹੋਣਗੇ, ਤਾਂ ਹੀ ਉਹ ਕੋਈ ਕੰਮ ਸ਼ੁਰੂ ਕਰ ਸਕਣਗੇ। ਜੇਕਰ ਉਹਨਾਂ ਨੂੰ ਇਹ ਪਤਾ ਹੈ ਕਿ ਮੇਰੇ ਅੰਦਰ ਇਹ ਹੁਨਰ ਹੈ, ਮੰਨ ਲਓ ਕੋਈ ਨੌਜਵਾਨ ਹੈ ਜਿਹੜਾ ਉਹ ਖੁੰਬਾਂ ਦੀ ਕਾਸ਼ਤ ਬਹੁਤ ਵਧੀਆ ਕਰ ਰਿਹਾ, ਅਤੇ ਜੇਕਰ ਉਹਨੂੰ ਲੱਗਦਾ ਕਿ ਇਹ ਛੋਟੇ ਲੈਵਲ ਦਾ ਜਿਹੜਾ ਉਹ ਘਰ ਦੇ ਲਈ ਖੁੰਬਾਂ ਅਗਰ ਪੈਦਾ ਕਰ ਰਿਹਾ ਅਤੇ ਉਹਨੇ ਉਹੀ ਖੁੰਬਾਂ ਮਾਰਕੀਟ ਤੱਕ ਪਹੁੰਚਾਉਣੀਆਂ ਨੇ, ਅਤੇ ਉਸ ਹੁਨਰ ਦੇ ਬਾਰੇ ਅਗਰ ਉਹ ਆਪਣੇ ਜਾਗਰੂਕ ਹੈਗਾ ਤਾਂ ਉਹ ਉਸ ਹੁਨਰ ਨੂੰ ਉੱਦਮ ਦੇ ਵਿੱਚ ਆਪਣਾ ਬਦਲ ਸਕਦਾ। ਮਤਲਬ ਅਵੇਅਰਨੈਸ ਹੋਣੀ ਉੱਥੋਂ ਦੇ ਸਰੋਤਾਂ ਦੀ ਜਾਂ ਫਿਰ ਉੱਥੋਂ ਦੇ ਆਪਣੇ ਹੁਨਰ ਦੀ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਦੂਸਰਾ ਇਹਦੇ ਲਈ ਕਦਮ ਹੈਗਾ ਟ੍ਰੇਨਿੰਗ ਅਤੇ ਗਾਈਡੈਂਸ, ਮਤਲਬ ਜਿਹਨੂੰ ਅਸੀਂ ਕਹਿ ਸਕਦੇ ਹਾਂ ਸਿਖਲਾਈ ਅਤੇ ਸਲਾਹ, ਇਹ ਹੋਣੀ ਬਹੁਤ ਜ਼ਰੂਰੀ ਹੈ। ਕਿਉਂਕਿ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਦੇ ਕੋਲ ਹੁਨਰ ਹੁੰਦਾ, ਪਰ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਸੀ ਕਿ ਹੁਨਰ ਦੀ ਜਿਹੜੀ ਮੁਹਾਰਤ ਹੈ ਜਾਂ ਹੁਨਰ ਨੂੰ ਹੋਰ ਨਿਖਾਰਨ ਦੇ ਲਈ ਉਹਨਾਂ ਨੂੰ ਅੱਜ ਕੱਲ੍ਹ ਦੀ ਜਿਹੜੀ ਐਡਵਾਂਸ ਟ੍ਰੇਨਿੰਗ ਹੈ ਉਸ ਹੁਨਰ ਨਾਲ ਸੰਬੰਧਿਤ, ਜੇ ਐਡਵਾਂਸ ਟ੍ਰੇਨਿੰਗ ਹੈ ਜਾਂ ਟੈਕਨੀਕਲ ਟ੍ਰੇਨਿੰਗ ਹੈ, ਉਹ ਲੈਣ ਦੀ ਜ਼ਰੂਰਤ ਹੈ। ਅਤੇ ਮੈਂ ਇੱਥੇ ਇਹ ਕਹਿਣਾ ਲਾਜ਼ਮੀ ਸਮਝਾਂਗੀ ਕਿ ਜ਼ਰੂਰੀ ਨਹੀਂ ਹੈ ਕਿ ਉਹਨਾਂ ਨੇ ਆਪਣੇ ਉਸ ਕਾਰੋਬਾਰ ਸੰਬੰਧੀ ਟ੍ਰੇਨਿੰਗ ਹੀ ਲੈਣੀ ਹੈ, ਉਸ ਕਾਰੋਬਾਰ ਨੂੰ ਕਿਵੇਂ ਉਹਦੀ ਪ੍ਰੋਪਰ ਪਲੈਨਿੰਗ ਕਰਨੀ ਹੈ ਉਸ ਚੀਜ਼ ਦੀ ਸਿਖਲਾਈ ਹੋਣੀ ਵੀ ਬਹੁਤ ਜ਼ਰੂਰੀ ਹੈ। ਜਾਂ ਫਿਰ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਸ ਅਗਰ ਅਸੀਂ ਕੋਈ ਨਵਾਂ ਉੱਦਮ ਸ਼ੁਰੂ ਕਰ ਰਹੇ ਹਾਂ ਤਾਂ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਕਿਵੇਂ ਕਰਨੀ ਹੈ, ਹੈ ਨਾ, ਅਤੇ ਅਸੀਂ ਉਤਪਾਦਾਂ ਦੇ ਵਿੱਚ ਜਿਹੜੀ ਪੂੰਜੀ ਲੱਗੀ ਹੈ ਉਹਦਾ ਪ੍ਰਬੰਧਨ ਕਿਵੇਂ ਕਰਨਾ, ਜਿਹਨੂੰ ਆਪਾਂ ਫਾਈਨਾਂਸ ਮੈਨੇਜਮੈਂਟ ਕਹਿ ਸਕਦੇ ਹਾਂ, ਉਹ ਕਿਵੇਂ ਕਰਨਾ, ਜਿਹੜੇ ਸਾਡੇ ਕਸਟਮਰ ਨੇ ਉਹਨਾਂ ਦੇ ਨਾਲ ਕਿਵੇਂ ਗੱਲਬਾਤ ਕਰਨੀ ਹੈ, ਅਤੇ ਕਿਸ ਤਰੀਕੇ ਦੇ ਨਾਲ ਜਿਹੜੀਆਂ ਅੱਜ ਕੱਲ੍ਹ ਦੀਆਂ ਡਿਜੀਟਲ ਸਰਵਿਸਿਜ਼ ਨੇ ਉਹਨਾਂ ਨੂੰ ਅਸੀਂ ਵਰਤ ਕੇ ਆਪਣੇ ਉੱਦਮ ਨੂੰ ਹੋਰ ਜ਼ਿਆਦਾ ਸਫਲ ਬਣਾਉਣਾ। ਮਤਲਬ ਇੱਕ ਜਿਹੜੀ ਟੈਕਨੀਕਲ ਜਾਂ ਐਡਵਾਂਸ ਟ੍ਰੇਨਿੰਗ ਹੈਗੀ ਹੈ ਆਪਣੇ ਉੱਦਮ ਨੂੰ ਲੈਣ ਦੇ ਨਾਲ ਨਾਲ ਇਹ ਸਾਰੀਆਂ ਗੱਲਾਂ ਦਾ ਵੀ ਧਿਆਨ ਜਿਹੜਾ ਵਾ ਰੱਖਣਾ ਪੈਣਾ, ਇਹਦੀ ਵੀ ਪ੍ਰੋਪਰ ਟ੍ਰੇਨਿੰਗ ਅਤੇ ਗਾਈਡੈਂਸ ਜਿਹੜੀ ਹੈ ਨੌਜਵਾਨਾਂ ਨੂੰ ਨਾਲ ਦੀ ਨਾਲ ਲੈਣੀ ਪੈਣੀ ਹੈ। ਹੁਣ ਨੌਜਵਾਨਾਂ ਦੇ ਸ਼ਾਇਦ ਦਿਮਾਗ 'ਚ ਇਹ ਖਿਆਲ ਆਉਂਦਾ ਹੋਣਾ ਕਿ ਇਹ ਟ੍ਰੇਨਿੰਗ ਜਾਂ ਗਾਈਡੈਂਸ ਅਸੀਂ ਲੈਣੀ ਕਿੱਥੋਂ ਹੈ, ਤਾਂ ਉਹਦੇ ਲਈ ਮੈਂ ਜਿਵੇਂ ਆਪ ਤੁਹਾਨੂੰ ਦੱਸਦੀ ਹਾਂ ਕਿ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਆਈ ਹਾਂ, ਤਾਂ ਪਹਿਲਾਂ ਤਾਂ ਸਾਡੀ ਯੂਨੀਵਰਸਿਟੀ ਦੇ ਵਿੱਚ ਹੀ ਇੱਕ ਸਕਿੱਲ ਡਿਵੈਲਪਮੈਂਟ ਸੈਂਟਰ ਹੈਗਾ ਜਿਹੜਾ ਕਿ ਇਹਨਾਂ ਵੱਖ ਵੱਖ ਉੱਦਮਾਂ ਦੇ ਉੱਤੇ ਤੁਹਾਨੂੰ ਜਿਹੜੀਆਂ ਨੌਜਵਾਨਾਂ ਨੂੰ ਟ੍ਰੇਨਿੰਗ ਦਿੰਦਾ ਹੈਗਾ। ਅਤੇ ਇਸ ਤੋਂ ਬਾਅਦ ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ ਹੈਗੇ ਨੇ PAU ਦੇ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਸਥਾਪਿਤ, ਉਹ ਵੀ ਅਲੱਗ ਅਲੱਗ ਉੱਦਮਾਂ ਦੇ ਉੱਤੇ ਜਿਹੜੀ ਸਿਖਲਾਈ ਹੈ ਨੌਜਵਾਨਾਂ ਨੂੰ ਪ੍ਰਦਾਨ ਕਰਦੇ ਰਹਿੰਦੇ ਨੇ। ਇਸ ਤੋਂ ਬਿਨਾਂ ਜਿੰਨੇ ਕਿ ਸਟੇਟ ਆਪਣੇ ਡਿਪਾਰਟਮੈਂਟਸ ਹੈਗੇ ਨੇ ਜਾਂ ਵੱਖ ਵੱਖ ਬਹੁਤ ਸਾਰੇ ਬੈਂਕ ਹੈਗੇ ਨੇ, ਜਿਹੜਾ ਇਹਨਾਂ ਉੱਦਮਾਂ ਦੇ ਸੰਬੰਧਿਤ ਟ੍ਰੇਨਿੰਗ ਹੈ ਜਿਹੜੀ ਉਹ ਨੌਜਵਾਨਾਂ ਨੂੰ ਦਿੰਦੇ ਨੇ।
1: ਸੋ ਕਿਸਾਨ ਵੀਰੋ ਅਤੇ ਭੈਣੋ, ਆਸ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਬਹੁਤ ਪਸੰਦ ਆਈ ਹੋਵੇਗੀ ਅਤੇ ਬਹੁਤ ਸਾਰੇ ਜਿਹੜੇ ਸਾਡੇ ਪੇਂਡੂ ਨੌਜਵਾਨ ਨੇ ਉਹਨਾਂ ਨੂੰ ਬਹੁਤ ਚੰਗੀ ਸੇਧ ਵੀ ਮਿਲੀ ਹੋਵੇਗੀ। ਅਤੇ ਫਿਰ ਕਿਉਂ ਨਾ ਇਸ ਜਾਣਕਾਰੀ ਤੋਂ ਬਾਅਦ ਇੱਕ ਗੀਤ ਜਿਹੜਾ ਹੈ ਉਸਦਾ ਵੀ ਆਨੰਦ ਮਾਣ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਵਾਣੀ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID

0: jalandhar@prasarbharati.gov.in.
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਨੇ ਪੰਜਾਬੀ ਗੀਤ, ਸਭ ਤੋਂ ਪਹਿਲਾਂ ਸੁਣਦੇ ਹਾਂ ਸਤਿੰਦਰ ਸਰਤਾਜ ਦਾ ਗਾਇਆ ਇਹ ਗੀਤ।

ਅੱਜ ਤੱਕ ਵਿਗਿਆਨ ਦਾ ਮੰਨਣਾ ਹੈ ਕਿ ਪ੍ਰਿਥਵੀ ਦੀ ਤਰ੍ਹਾਂ ਅੰਤਰਿਕਸ਼ ਵਿੱਚ 9 ਗ੍ਰਹਿ ਹਨ। ਸੂਰਜ ਦੀ ਦੂਰੀ ਦੇ ਹਿਸਾਬ ਨਾਲ ਮੰਨੀਏ ਤਾਂ ਸੌਰ ਮੰਡਲ ਦਾ ਪਹਿਲਾ ਗ੍ਰਹਿ ਬੁੱਧ ਹੈ। ਪ੍ਰਿਥਵੀ ਦੇ ਸਭ ਤੋਂ ਨਜ਼ਦੀਕ ਗ੍ਰਹਿ ਸ਼ੁੱਕਰ ਹੈ ਤੇ ਪ੍ਰਿਥਵੀ ਹੀ ਸੌਰ ਮੰਡਲ ਦਾ ਇੱਕਮਾਤਰ ਐਸਾ ਗ੍ਰਹਿ ਹੈ ਜਿਸ ਦੇ ਅਸਤਿਤਵ ਦੇ ਬਾਰੇ ਜਾਣਕਾਰੀ ਮੌਜੂਦ ਹੈ। ਪ੍ਰਿਥਵੀ ਤੋਂ ਇਲਾਵਾ ਕਿੱਥੇ ਜੀਵਨ ਹੈ ਇਸ ਦੀ ਵਿਗਿਆਨ ਹਾਲੇ ਤੱਕ ਖੋਜ ਨਹੀਂ ਕਰ ਪਾਇਆ। ਇਹ ਤਾਂ ਇਹਨਾਂ ਗ੍ਰਹਿਾਂ ਦੇ ਵਿਗਿਆਨਿਕ ਪੱਖਾਂ ਬਾਰੇ ਗੱਲਬਾਤ ਹੈ, ਪਰ ਜੇ ਜੋਤਿਸ਼ ਦੇ ਹਿਸਾਬ ਨਾਲ ਦੇਖੀਏ ਤਾਂ ਇਸ ਰਾਸ਼ੀ ਦੀ ਗ੍ਰਹਿ ਦਸ਼ਾ ਇਹਨਾਂ ਗ੍ਰਹਿਾਂ ਦੀ ਸਥਿਤੀ ਤੇ ਨਿਰਭਰ ਕਰਦੀ ਹੈ। ਸੂਰਜ 9 ਗ੍ਰਹਿਾਂ ਵਿੱਚ ਸਭ ਤੋਂ ਪ੍ਰਮੁੱਖ ਹੈ। ਖਗੋਲ ਵਿਗਿਆਨ ਦੇ ਅਨੁਸਾਰ ਇਹ ਸਾਰੇ ਗ੍ਰਹਿਾਂ ਦਾ ਕੇਂਦਰ ਹੈ, ਸਭ ਇਸ ਦੀ ਪਰਿਕਰਮਾ ਕਰਦੇ ਹਨ। ਇਹਨਾਂ ਦਾ ਇੱਕ ਨਾਮ ਸਵਿਤਾ ਵੀ ਹੈ। ਨਿਰੁਕਤਕਾਰ ਨੇ ਕਿਹਾ ਹੈ ਕਿ ਸਵਿਤਾ ਦਾ ਅਰਥ ਹੈ ਸ੍ਰਿਸ਼ਟੀ ਕਰਨ ਵਾਲਾ। ਆਦਿ ਕਾਲ ਵਿੱਚ ਪ੍ਰਗਟ ਹੋਣ ਕਾਰਨ ਇਸ ਦਾ ਇੱਕ ਨਾਮ ਆਦਿਤਯ ਵੀ ਹੈ। ਦੇਵ ਮਾਤਾ ਅਦਿਤੀ ਦੇ ਗਰਭ ਵਿੱਚੋਂ ਜਨਮ ਲੈਣ ਕਾਰਨ ਇਸ ਨੂੰ ਆਦਿਤਯ ਨਾਮ ਨਾਲ ਵੀ ਪੁਕਾਰਿਆ ਜਾਂਦਾ ਹੈ। ਵੈਦਿਕ ਕਾਲ ਤੋਂ ਹੀ ਇਹਨਾਂ 9 ਗ੍ਰਹਿਾਂ ਦੀ ਅਨੁਕੂਲਤਾ ਦੇ ਪ੍ਰਯਾਸ ਕੀਤੇ ਜਾਂਦੇ ਰਹੇ ਹਨ ਤੇ ਯਜੁਰਵੇਦ ਵਿੱਚ 9 ਗ੍ਰਹਿਾਂ ਦੀ ਪ੍ਰਸੰਨਤਾ ਲਈ ਇਹਨਾਂ ਦਾ ਆਹਵਾਨ ਕੀਤਾ ਗਿਆ ਹੈ। ਓਮ ਆ ਕ੍ਰਿਸ਼ਨੇਨ ਰਜਨਾ ਵਿਮਾ ਵਰਤਮਾਨੋ ਨਿਵੇਸ਼ਾਨਮ੍ਰਿਤਮ ਮਰਤਯਮ ਚ ਹਿਰਨੇਨ ਸਵਿਤਾ ਰਥੇਨਾ ਦੇਵੋ ਯਾਤਿ ਭੁਵਨਾਨਿ ਪਸ਼ਯਨ। ਵਰਾਹ ਮਰੀ ਦੁਆਰਾ ਲਿਖੇ ਗਏ ਗ੍ਰੰਥ ਬ੍ਰਿਹਤ ਸੰਹਿਤਾ ਅਧਿਆਇ 2 ਦੇ ਅਨੁਸਾਰ ਗ੍ਰਹਿ ਤੋਂ ਮਤਲਬ ਉਹਨਾਂ ਗ੍ਰਹਿਾਂ ਨਾਲ ਹੈ ਜੋ ਮੁੱਖ ਰੂਪ ਵਿੱਚ ਪ੍ਰਾਚੀਨ ਭਾਰਤੀ ਖਗੋਲ ਵਿਗਿਆਨੀ ਤੇ ਜੋਤਿਸ਼ ਦੇ ਆਧਾਰ ਤੇ ਕੇਂਦਰਿਤ ਹਨ। ਹਿੰਦੂ ਧਰਮ ਦੇ ਅਨੁਸਾਰ ਨਵ ਗ੍ਰਹਿ 9 ਸਵਰਗੀਏ ਪਿੰਡ ਔਰ ਦੇਵਤਾ ਹੈ ਜੋ ਧਰਤੀ ਤੇ ਮਾਨਵ ਨੂੰ ਪ੍ਰਭਾਵਿਤ ਕਰਦੇ ਰਹੇ ਹਨ। ਪ੍ਰਤੀਕ ਗ੍ਰਹਿ ਲਈ ਉਸਦੀ ਪੂਜਾ ਤੇ ਸ਼ਾਂਤੀ ਲਈ ਅਲੱਗ ਅਲੱਗ ਮੰਤਰ ਹਨ। ਜਿਵੇਂ ਬੁੱਧ ਗ੍ਰਹਿ ਲਈ ਪ੍ਰਾਰਥਨਾ ਕੀਤੀ ਗਈ ਹੈ ਕਿ ਹੇ ਅਗਨੀ ਰੂਪ ਬੁੱਧ, ਤੁਸੀਂ ਸਰਵੋਤਮ ਸੰਭਵ ਤਰੀਕੇ ਨਾਲ ਪ੍ਰਜਵਲਿਤ ਹੋ ਸਕਦੇ ਹੋ ਔਰ ਚੇਤਨਾ ਪ੍ਰਾਪਤ ਕਰ ਸਕਦੇ ਹੋ। ਓਮ ਉਦਬੁੱਧ ਸਵਾਗਨੇ ਪ੍ਰਤਿਜਾਗ੍ਰਹੀ ਤਵਮਿਸ਼ਟਾ ਪੂਰਤੇ ਸਗਵਮ ਸ੍ਰਿਜੇਥਾਮਯਮ ਚ ਅਸਮਿਨ ਸਦਸਥੇ ਅਧਿਉਤਰਸਮਿਨ ਵਿਸ਼ਵੇ ਦੇਵਾ ਯਜਮਾਨਸ਼ਚ ਸੀਦਤ। ਐਸਾ ਮੰਨਿਆ ਜਾਂਦਾ ਹੈ ਕਿ ਗ੍ਰਹਿ ਪੂਜਨ ਨਾਲ ਗ੍ਰਹਿਾਂ ਦੀ ਅਸ਼ੁਭਤਾ ਦੂਰ ਹੁੰਦੀ ਹੈ ਤੇ ਸਵਸਥ ਸੰਬੰਧੀ ਸਮੱਸਿਆਵਾਂ ਦੂਰ ਕਰ ਸਿੱਖਿਆ ਤੇ ਕੈਰੀਅਰ ਵਿੱਚ ਸਫਲਤਾ ਪਾਉਣ ਲਈ ਮਦਦ, ਧਨ ਪ੍ਰਾਪਤੀ ਤੇ ਆਰਥਿਕ ਸਮਰਿੱਧੀ ਲਈ ਸਹਾਇਕ ਤੇ ਮਨ ਨੂੰ ਸ਼ਾਂਤ ਕਰਨ ਤੇ ਤਣਾਅ ਦੂਰ ਕਰਨ ਵਿੱਚ ਸਹਾਇਕ ਹੁੰਦੇ ਹਨ। ਇਹਨਾਂ ਮੰਤਰਾਂ ਦੇ ਜਾਪ ਲਈ ਕੁਝ ਚੀਜ਼ਾਂ ਦਾ ਧਿਆਨ ਵੀ ਸ਼ਾਸਤਰਾਂ ਵਿੱਚ ਵਰਣਨ ਕੀਤਾ ਗਿਆ ਹੈ ਕਿ ਜਿਸ ਤਰ੍ਹਾਂ ਜਗ੍ਹਾ ਸ਼ੁੱਧ ਤੇ ਸਾਫ਼ ਸੁਥਰੀ ਹੋਣੀ ਚਾਹੀਦੀ ਹੈ, ਮੰਤਰ ਉਚਾਰਨ ਬਿਲਕੁਲ ਸਹੀ ਹੋਣਾ ਚਾਹੀਦਾ ਹੈ, ਮਾਲਾ ਦਾ ਪ੍ਰਯੋਗ ਅਸੀਂ ਕਰ ਸਕਦੇ ਹਾਂ, ਹਰ ਰੋਜ਼ ਨਿਯਮਿਤ ਰੂਪ ਵਿੱਚ ਮੰਤਰ ਜਾਪ ਕਰਨਾ ਚਾਹੀਦਾ ਹੈ। ਕਈ ਮਾਨਤਾਵਾਂ ਦੇ ਅਨੁਸਾਰ ਇਹਨਾਂ 9 ਗ੍ਰਹਿਾਂ ਦਾ ਰੰਗਾਂ ਨਾਲ ਵੀ ਗਹਿਰਾ ਸੰਬੰਧ ਹੈ। ਸੂਰਿਆ ਗ੍ਰਹਿ ਦਾ ਸੰਬੰਧ ਲਾਲ, ਚੰਦਰ ਗ੍ਰਹਿ ਦਾ ਸਫੇਦ ਰੰਗ ਜੋ ਮਾਨਸਿਕ ਸ਼ਾਂਤੀ ਤੇ ਸਕਾਰਾਤਮਕਤਾ ਲਿਆਉਂਦਾ ਹੈ। ਰਾਹੂ ਗ੍ਰਹਿ ਕਾਲਾ ਔਰ ਗ੍ਰੇ ਰੰਗ ਨਾਲ ਸੰਬੰਧਿਤ ਹੈ ਜੋ ਮਾਨਸਿਕ ਸਪਸ਼ਟਤਾ ਨੂੰ ਵਧਾਉਂਦਾ ਹੈ। ਮੰਗਲ ਗ੍ਰਹਿ ਲਾਲ ਤੇ ਕੇਸਰੀਆ ਰੰਗ ਨਾਲ ਜੁੜਿਆ ਹੈ ਜੋ ਊਰਜਾ, ਪਰਾਕ੍ਰਮ, ਦ੍ਰਿੜਤਾ ਤੇ ਉਤਸ਼ਾਹ ਨੂੰ ਵਧਾਉਂਦੇ ਹਨ। ਬੁੱਧ ਗ੍ਰਹਿ ਹਰੇ ਰੰਗ ਨਾਲ ਜੁੜਿਆ ਹੈ ਔਰ ਇਹ ਬੁੱਧੀ, ਸੰਵਾਦ ਤੇ ਤਰਕ ਸ਼ਕਤੀ ਦਾ ਕਾਰਕ ਹੈ। ਹਰਾ ਰੰਗ ਸੰਤੁਲਨ, ਸ਼ਾਂਤੀ ਤੇ ਉੱਨਤੀ ਦਾ ਪ੍ਰਤੀਕ ਹੈ। ਬ੍ਰਹਿਸਪਤੀ ਗ੍ਰਹਿ ਰੰਗ ਪੀਲੇ ਨਾਲ ਜੁੜਿਆ ਹੈ ਜੋ ਗਿਆਨ, ਸਿੱਖਿਆ ਤੇ ਅਧਿਆਤਮਿਕਤਾ ਦਾ ਗ੍ਰਹਿ ਹੈ। ਪੀਲਾ ਰੰਗ ਸਕਾਰਾਤਮਕ ਊਰਜਾ, ਸੌਭਾਗਯ ਤੇ ਅਧਿਆਤਮਿਕ ਸ਼ਕਤੀ ਵਧਾਉਂਦਾ ਹੈ। ਸ਼ੁਕਰ ਗ੍ਰਹਿ ਗੁਲਾਬੀ ਔਰ ਸਿਲਵਰ ਰੰਗ ਨਾਲ ਜੁੜਿਆ ਹੈ। ਇਹ ਰੰਗ ਆਕਰਸ਼ਣ, ਪ੍ਰੇਮ ਤੇ ਰਿਸ਼ਤੇ ਵਿੱਚ ਮਿਠਾਸ ਲਿਆਉਂਦਾ ਹੈ। ਸ਼ਨੀ ਗ੍ਰਹਿ ਨੀਲੇ ਜਾਂ ਕਾਲੇ ਰੰਗ ਨਾਲ ਜੁੜਿਆ ਹੋਇਆ ਹੈ। ਸ਼ਨੀ ਨਿਆਏ, ਅਨੁਸ਼ਾਸਨ ਤੇ ਕਰਮਾਂ ਦਾ ਗ੍ਰਹਿ ਹੈ। ਇਹ ਧੈਰਯ, ਸਥਿਰਤਾ ਤੇ ਸੰਤੁਲਨ ਲਿਆਉਂਦਾ ਹੈ। ਸੂਰਜ ਜਾਂ ਕਿਸੇ ਹੋਰ ਤਾਰੇ ਦੇ ਚਾਰੋ ਔਰ ਪਰਿਕਰਮਾ ਕਰਨ ਵਾਲੇ ਖਗੋਲ ਪਿੰਡਾਂ ਨੂੰ ਹੀ ਗ੍ਰਹਿ ਕਿਹਾ ਜਾਂਦਾ ਹੈ। ਭਾਰਤੀ ਜੋਤਿਸ਼ ਦੇ ਅਨੁਸਾਰ ਆਕਾਸ਼ ਮੰਡਲ ਵਿੱਚ 9 ਹੀ ਗ੍ਰਹਿ ਮੰਨੇ ਗਏ ਹਨ, ਜਿਨ੍ਹਾਂ ਦੇ ਨਾਮ ਇਸ ਤਰ੍ਹਾਂ ਹੈ ਕਿ ਸੂਰਯ, ਚੰਦਰਮਾ, ਮੰਗਲ, ਬੁੱਧ, ਗੁਰੂ, ਸ਼ੁਕਰ, ਸ਼ਨੀ, ਰਾਹੂ ਤੇ ਕੇਤੂ। ਇਹਨਾਂ 9 ਗ੍ਰਹਿਾਂ ਵਿੱਚੋਂ ਰਾਹੂ ਕੇਤੂ ਨੂੰ ਛੱਡ ਕੇ ਬਾਕੀ ਗ੍ਰਹਿ ਆਕਾਸ਼ ਮੰਡਲ ਵਿੱਚ ਦੇਖੇ ਜਾ ਸਕਦੇ ਹਨ। ਰਾਹੂ ਤੇ ਕੇਤੂ ਨੂੰ ਕੇਵਲ ਛਾਇਆ ਗ੍ਰਹਿ ਕਿਹਾ ਜਾਂਦਾ ਹੈ। ਇਹਨਾਂ 9 ਗ੍ਰਹਿਾਂ ਤੋਂ ਇਲਾਵਾ ਨੈਪਚੂਨ, ਹਰਸ਼ਲ ਤੇ ਪਲੂਟੋ ਨਾਮਕ ਗ੍ਰਹਿਾਂ ਨੂੰ ਵੀ ਅੱਜ ਕੱਲ੍ਹ ਜੋਤਿਸ਼ਾਚਾਰਿਆਂ ਨੇ ਮਾਨਤਾ ਦਿੱਤੀ ਹੈ। ਗ੍ਰਹਿ ਸ਼ਬਦ ਤੋਂ ਭਾਵ ਹੈ ਪਕੜਨਾ, ਕਬਜ਼ੇ ਵਿੱਚ ਕਰਨਾ। ਭੂਮੀ ਦੇਵੀ ਦੇ ਪ੍ਰਾਣੀਆਂ ਤੇ ਇੱਕ ਬ੍ਰਹਮੰਡੀਏ ਪ੍ਰਭਾਵਕਾਰੀ ਇਹਨਾਂ ਦਾ ਪ੍ਰਭਾਵ

ਰਹਿੰਦਾ ਹੈ। ਹਿੰਦੂ ਜੋਤਿਸ਼ ਵਿੱਚ ਨੌ ਗ੍ਰਹਿ ਇਹਨਾਂ ਪ੍ਰਮੁੱਖ ਪ੍ਰਭਾਵਕਾਰੀਆਂ ਵਿੱਚੋਂ ਹਨ। ਰਾਸ਼ੀ ਚੱਕਰ ਵਿੱਚ ਸਥਿਰ ਸਤਾਰਿਆਂ ਦੀ ਪ੍ਰਿਸ਼ਠਭੂਮੀ ਦੇ ਸੰਬੰਧ ਵਿੱਚ ਸਾਰੇ ਨਵ ਗ੍ਰਹਿ ਦੀ ਸਪੇਕਸ਼ ਗਤੀਵਿਧੀ ਹੁੰਦੀ ਹੈ। ਇਹਨਾਂ ਵਿੱਚ ਮੰਗਲ, ਬੁੱਧ, ਬ੍ਰਹਿਸਪਤੀ, ਸ਼ੁਕਰ ਔਰ ਸ਼ਨੀ, ਸੂਰਜ ਤੇ ਚੰਦਰਮਾ ਤੇ ਨਾਲ ਹੀ ਆਕਾਸ਼ ਵਿੱਚ ਅਵਸਥਿਤੀਆਂ ਰਾਹੂ ਤੇ ਕੇਤੂ ਹਨ। ਇਸ ਤਰ੍ਹਾਂ ਵੀ ਮੰਨਿਆ ਜਾਂਦਾ ਹੈ ਕਿ ਕੁਛ ਗ੍ਰਹਿ ਸ਼ੁਭ ਹੈ ਤੇ ਕੁਛ ਨਿਰਧਾਰਿਤ ਰਾਸ਼ੀ ਲਈ ਅਸ਼ੁਭ ਵੀ ਹੁੰਦੇ ਹਨ। ਵੈਦਿਕ ਕਾਲ ਤੋਂ ਹੀ ਇਹਨਾਂ ਗ੍ਰਹਿਾਂ ਦੀ ਅਨੁਕੂਲਤਾ ਦੇ ਪ੍ਰਯਾਸ ਕੀਤੇ ਜਾਂਦੇ ਹਨ। ਯਜੁਰਵੇਦ ਵਿੱਚ ਇਹਨਾਂ ਨੌ ਗ੍ਰਹਿਾਂ ਦੀ ਪ੍ਰਸੰਨਤਾ ਲਈ ਉਹਨਾਂ ਦਾ ਆਹਵਾਨ ਜਗ੍ਹਾ ਜਗ੍ਹਾ ਤੇ ਕੀਤਾ ਗਿਆ ਹੈ ਤੇ ਇਹ ਮੰਤਰ ਚਮਤਕਾਰੀ ਰੂਪ ਵਿੱਚ ਪ੍ਰਭਾਵਸ਼ਾਲੀ ਵੀ ਹਨ। ਜਿੱਥੋਂ ਤੱਕ ਵੈਦਿਕ ਜੋਤਿਸ਼ ਵਿਗਿਆਨ ਦਾ ਸਵਾਲ ਹੈ, ਵੈਦਿਕ ਜੋਤਿਸ਼ ਐਸਾ ਸ਼ਾਸਤਰ ਹੈ ਜਿਹੜਾ ਆਕਾਸ਼ ਮੰਡਲ ਵਿੱਚ ਵਿਚਰਨ ਵਾਲੇ ਗ੍ਰਹਿਾਂ ਜਿਸ ਤਰ੍ਹਾਂ ਚੰਦਰ, ਮੰਗਲ, ਬੁੱਧ ਦੇ ਨਾਲ ਰਾਸ਼ੀਆਂ ਤੇ ਨਕਸ਼ਤਰਾਂ ਦਾ ਅਧਿਐਨ ਕਰਦਾ ਹੈ ਤੇ ਇਹਨਾਂ ਗ੍ਰਹਿਾਂ ਨਾਲ ਪ੍ਰਿਥਵੀ ਤੇ ਪ੍ਰਿਥਵੀ ਤੇ ਰਹਿਣ ਵਾਲੇ ਲੋਕ ਕਿਸ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ ਉਹਨਾਂ ਦਾ ਵਿਸ਼ਲੇਸ਼ਣ ਵੀ ਕਰਦਾ ਹੈ। ਵੈਦਿਕ ਜੋਤਿਸ਼ ਗਣਨਾ ਕ੍ਰਮ ਵਿੱਚ ਰਾਸ਼ੀ ਚੱਕਰ ਨਵ ਗ੍ਰਹਿ ਜਨਮ ਰਾਸ਼ੀ ਨੂੰ ਮਹੱਤਵਪੂਰਨ ਤੱਤਵ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਇਹ ਸਾਰੇ ਗ੍ਰਹਿ ਆਪਣੇ ਗੋਚਰ ਵਿੱਚ ਘੁੰਮਦੇ ਹੋਏ ਰਾਸ਼ੀ ਚੱਕਰ ਵਿੱਚ ਕੁਝ ਸਮੇਂ ਲਈ ਠਹਿਰਦੇ ਹਨ ਤੇ ਆਪਣਾ ਆਪਣਾ ਰਾਸ਼ੀ ਫਲ ਪ੍ਰਦਾਨ ਕਰਦੇ ਹਨ। ਰਾਸ਼ੀ ਚੱਕਰ ਵਿੱਚ ਕਿਸ ਗ੍ਰਹਿ ਦੀ ਕੀ ਸਥਿਤੀ ਹੈ ਉਸ ਦੇ ਨਾਲ ਹੀ ਕਾਲ ਗਣਨਾ ਦੇ ਅਨੁਸਾਰ ਉਸ ਰਾਸ਼ੀ ਤੇ ਉਸਦਾ ਪ੍ਰਭਾਵ ਪਤਾ ਲੱਗਦਾ ਹੈ। ਭਾਰਤੀ ਜੋਤਿਸ਼ ਦੇ ਅਨੁਸਾਰ ਨਵ ਗ੍ਰਹਿ ਦੀ ਗਤੀਵਿਧੀ ਕਿਸੇ ਵੀ ਵਿਅਕਤੀ ਦੇ ਭਾਗਯ ਨੂੰ ਪ੍ਰਭਾਵਿਤ ਕਰਨ ਲਈ ਪ੍ਰਮੁੱਖ ਭੂਮਿਕਾ ਨਿਭਾਉਣ ਵਾਲਾ ਮੰਨਿਆ ਜਾਂਦਾ ਹੈ। ਇੱਕ ਗ੍ਰਹਿ ਜੋ ਜਨਮ ਕੁੰਡਲੀ ਵਿੱਚ ਕਮਜ਼ੋਰ ਹੈ ਉਸਦੇ ਨਕਾਰਾਤਮਕ ਪ੍ਰਭਾਵ ਨੂੰ ਘੱਟ ਕਰਨ ਲਈ ਫਿਰ ਉਸ ਗ੍ਰਹਿ ਜੋ ਕਿ ਜ਼ਿਆਦਾ ਸ਼ਾਂਤੀ ਪ੍ਰਦਾਨ ਕਰਨ ਵਾਲਾ ਹੈ ਤੇ ਜਿਹੜਾ ਉੱਚ ਸਥਿਤੀ ਵਿੱਚ ਹੈ ਉਸ ਹਿਸਾਬ ਨਾਲ ਨਵ ਗ੍ਰਹਿ ਪੂਜਨ ਆਦਿ ਕੀਤੇ ਜਾਂਦੇ ਹਨ। ਹਿੰਦੂ ਪਰੰਪਰਾ ਦੇ ਅਨੁਸਾਰ ਸੂਰਯ ਕੇਂਦਰ ਵਿੱਚ ਤੇ ਬਾਕੀ ਦੇਵਤਾ ਸੂਰਯ ਦੇ ਆਸ ਪਾਸ ਹੁੰਦੇ ਹਨ ਤੇ ਦਕਸ਼ਿਨ ਭਾਰਤ ਵਿੱਚ ਇਹਨਾਂ ਦੀਆਂ ਛਵੀਆਂ ਆਮ ਤੌਰ ਤੇ ਸਾਰੇ ਮਹੱਤਵਪੂਰਨ ਸ਼ੈਵ ਮੰਦਰਾਂ ਵਿੱਚ ਪਾਈਆਂ ਜਾਂਦੀਆਂ ਹਨ। ਨਵ ਗ੍ਰਹਿਾਂ ਨੂੰ ਸਮਰਪਿਤ ਵਨਸਪਤੀਆਂ ਵੀ ਹਨ ਜਿਵੇਂ ਅਰਕ, ਮਦਾਰ, ਪਲਾਸ਼, ਖੈਰ, ਅਪਾਮਾਰਗ, ਪੀਪਲ, ਉਡੰਬਰ ਜਿਹਨੂੰ ਗੁਲਰ ਵੀ ਕਹਿੰਦੇ ਹਾਂ, ਸ਼ਮੀ, ਦੂਪ ਤੇ ਕੁਸ਼। ਇਹ ਨਵ ਗ੍ਰਹਿਾਂ ਦੀਆਂ ਸੰਵਿਧਾਵਾਂ ਵੀ ਹਨ। ਭਾਰਤੀ ਮਾਨਤਾ ਹੈ ਕਿ ਸਾਰੇ ਨੌ ਗ੍ਰਹਿਾਂ ਦੇ ਦੋਸ਼ ਵਿਧੀਵਤ ਉਪਾਇਆਂ ਨਾਲ ਸ਼ਾਂਤ ਹੁੰਦੇ ਹਨ। ਕਈ ਪੁਰਾਣਿਕ ਤੇ ਪ੍ਰਾਚੀਨ ਗੁਰੂਆਂ ਨੇ ਵਿਅਕਤ ਕੀਤਾ ਹੈ ਕਿ ਇਹਨਾਂ ਨੌ ਗ੍ਰਹਿਾਂ ਨੂੰ ਕੇਵਲ ਭਗਵਾਨ ਸ਼ਿਵ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਨਵ ਗ੍ਰਹਿ ਈਸ਼ਵਰ ਵੀ ਕਿਹਾ ਜਾਂਦਾ ਹੈ। ਮਹਾਕਾਲ ਦੇ ਰੂਪ ਵਿੱਚ ਸ਼ਿਵ ਸਮੇਂ ਦੇ ਮਹਾਨ ਦੇਵਤਾ ਅਨੰਤ ਕਾਲ ਦੇ ਨਾਲ ਨਾਲ ਇਹਨਾਂ ਸਾਰੇ ਗ੍ਰਹਿਾਂ ਤੇ ਸ਼ਾਸਨ ਕਰਦੇ ਹਨ। ਭਾਰਤੀ ਪਰੰਪਰਾ ਅਨੁਸਾਰ ਸੱਤ ਖਗੋਲ ਪਿੰਡਾਂ ਤੋਂ ਇਲਾਵਾ ਤਮੋ ਗ੍ਰਹਿ ਜਾਂ ਛਾਇਆ ਗ੍ਰਹਿ ਦੇ ਨਾਮ ਤੋਂ ਪ੍ਰਸਿੱਧ ਰਾਹੂ ਤੇ ਕੇਤੂ ਦੋ ਗ੍ਰਹਿ ਹਨ ਜਿਹੜੇ ਮਨੁੱਖ ਦੀਆਂ ਅੱਖਾਂ ਲਈ ਅਦ੍ਰਿਸ਼ ਹਨ। ਰਾਹੂ ਦੀ ਉਤਪਤੀ ਦਾ ਪਤਾ ਪ੍ਰਾਚੀਨ ਵੈਦਿਕ ਕਾਲ ਤੋਂ ਮਿਲਦਾ ਹੈ। ਸਵਰ ਭਾਨੂ ਨਾਮ ਤੋਂ ਵੀ ਇਸ ਨੂੰ ਜਾਣਿਆ ਜਾਂਦਾ ਹੈ। ਰਾਹੂ ਇੱਕ ਰਾਕਸ਼ਸ ਦਾ ਨਾਮ ਹੈ। ਪੁਰਾਣੇ ਗ੍ਰੰਥਾਂ ਦੇ ਅਨੁਸਾਰ ਵੀ ਰਾਹੂ ਇੱਕ ਰਾਕਸ਼ਸ ਸੀ ਜਿਸਨੇ ਦੇਵ ਤਥਾ ਰਾਕਸ਼ਸਾਂ ਦੁਆਰਾ ਅਮਰ ਅੰਮ੍ਰਿਤ ਪ੍ਰਾਪਤ ਕਰਨ ਲਈ ਦੁੱਧ ਦੇ ਸਾਗਰ ਦਾ ਮੰਥਨ ਕਰਨ ਤੋਂ ਬਾਅਦ ਅੰਮ੍ਰਿਤ ਦਾ ਸਵਾਦ ਲੈਣ ਲਈ ਕਾਮਯਾਬੀ ਪ੍ਰਾਪਤ ਕੀਤੀ ਜਿਸ ਲਈ ਉਸਦੀ ਨਿੰਦਾ ਕੀਤੀ ਗਈ ਤੇ ਦੇਵਤਾਵਾਂ ਨੇ ਉਸਦਾ ਸਿਰ ਕੱਟ ਦਿੱਤਾ। ਲੇਕਿਨ ਅਮਰਤਾ ਦਾ ਲਾਭ ਬਰਕਰਾਰ ਰੱਖਣ ਲਈ ਇੱਕ ਵਰਦਾਨ ਵੀ ਦੇ ਦਿੱਤਾ। ਲੋਕਾਂ ਦੇ ਜੀਵਨ ਵਿੱਚ ਗ੍ਰਹਿਾਂ ਦੇ ਜੋਤਸ਼ੀ ਪ੍ਰਭਾਵਾਂ ਦੇ ਵਿਸ਼ਵਾਸ ਹਿੰਦੂ, ਜੈਨੀ ਔਰ ਕੁਛ ਬੋਧਾਂ ਦੇ ਵਿੱਚ ਵੀ ਪ੍ਰਮੁੱਖ ਰੂਪ ਵਿੱਚ ਮਿਲਦਾ ਹੈ। ਜਿਸ ਤਰ੍ਹਾਂ ਨੇਪਾਲ ਦੀ ਨੇਵਾਰ ਘਾਟੀ ਵਿੱਚ ਗ੍ਰਹਿ ਸ਼ਬਦਾਰਥ ਜ਼ਬਤ ਕਰਨ ਵਾਲਾ ਵੀ ਹੁੰਦਾ ਹੈ। ਇਸ ਦਾ ਅਰਥ ਹੈ ਕਿ ਜਾਂ ਤਾਂ ਇਹ ਗ੍ਰਹਿ ਸਥਿਰ ਤਾਰੇ ਨਕਸ਼ਤਰਾਂ ਤੋਂ ਅੱਗੇ ਨਿਕਲ ਜਾਂਦੇ ਹਨ ਜਾਂ ਉਹਨਾਂ ਨੂੰ ਪਾਰ ਕਰ ਜਾਂਦੇ ਹਨ। ਜੋ ਆਪ ਕਿਸੇ ਵੀ ਵਿਅਕਤੀ ਦੀ ਜਨਮ ਕੁੰਡਲੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਜਾਂ ਇਹ ਕਿ ਜੀਵਨ ਨੂੰ ਨਿਯੰਤਰਣ ਕਰਨ ਦੀ ਆਪਣੀ ਕਸ਼ਮਤਾ ਦੇ ਮਾਧਿਅਮ ਨਾਲ ਲੋਕਾਂ ਨੂੰ ਜਕੜ ਲੈਂਦੇ ਹਨ। ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਸ਼ਨੀ ਤੇ ਦੋ ਛਾਇਆ ਗ੍ਰਹਿਾਂ ਦਾ ਹਮੇਸ਼ਾ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਕਿਸੇ ਵਿਅਕਤੀ ਦੇ ਜਨਮ ਦੇ ਸਮੇਂ 'ਤੇ ਗ੍ਰਹਿਾਂ ਦੀ ਸਥਿਤੀ ਦਾ ਉਸਦੇ ਜੀਵਨ ਵਿੱਚ ਮਹੱਤਵਪੂਰਨ ਪ੍ਰਭਾਵ ਪੈਂਦਾ ਹੈ। ਭਾਰਤ ਦੇ ਅਨੰਤ ਬ੍ਰਹਿਮੰਡ ਦੀ ਜਾਣਕਾਰੀ ਹਜ਼ਾਰੋ ਸਾਲ ਪਹਿਲਾਂ ਪ੍ਰਾਪਤ ਕਰ ਲਈ ਸੀ। ਸੰਸਾਰ ਦੇ ਸਭ ਤੋਂ ਪੁਰਾਣੇ ਗਿਆਨ ਕੋਸ਼ ਵੇਦਾਂ ਵਿੱਚ ਸੂਰਜ ਤੇ ਚੰਦਰਮਾ ਨੂੰ ਦੇਵਤਾ ਦੇ ਰੂਪ ਵਿੱਚ ਮੰਨਿਆ ਗਿਆ ਹੈ। ਬਾਅਦ ਦੇ ਖਗੋਲ ਸ਼ਾਸਤਰੀਆਂ ਨੇ ਜੋਤਿਸ਼ ਦਾ ਗਿਆਨ ਪ੍ਰਾਪਤ ਕਰਦੇ ਹੋਏ

0: ਮੰਗਲ, ਬੁੱਧ, ਬ੍ਰਹਿਸਪਤੀ ਆਦਿ ਗ੍ਰਹਿਆਂ ਦੀ ਸਥਿਤੀ ਤੇ ਚਾਲ ਨੂੰ ਜਾਣਿਆ। ਇਸੀ ਵਿਵਸਥਾ ਨੂੰ ਗ੍ਰਹਿ ਪੂਜਨ ਵਿਧਾਨ ਕਿਹਾ ਜਾਂਦਾ ਹੈ। ਓਮ ਬ੍ਰਹਮਾ ਮੁਰਾਰਿਸਤ੍ਰ ਪੁਰਾਂਤਕਾਰੀ ਭਾਨੁ ਸ਼ਸ਼ੀ ਭੂਮੀ ਸੁਤੋ ਬੁੱਧਸ਼ਚ ਗੁਰੂਸ਼ਚ ਸ਼ੁਕ੍ਰਹ ਸ਼ਨੀ ਰਾਹੂ ਕੇਤਵਾ ਸਰਵੇ ਗ੍ਰਹ ਸ਼ਾਂਤੀਕਰਾ ਭਵੰਤੁ।
1: ਸੰਸਕ੍ਰਿਤ ਸਾਹਿਤ ਵਿੱਚ ਨੌ ਗ੍ਰਹਿ ਪੂਜਨ ਸਾਹਿਤ ਸੁਧਾ ਪ੍ਰੋਗਰਾਮ ਤਹਿਤ ਤੁਸੀਂ ਸੁਣ ਰਹੇ ਸੀ ਡਾਕਟਰ ਮੀਨੂ ਤਲਵਾਰ ਦੀ ਇਹ ਵਾਰਤਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸੁਣਦੇ ਹਾਂ ਚੰਦ ਗਜ਼ਲਾਂ। ਸਭ ਤੋਂ ਪਹਿਲਾਂ ਸੁਣਦੇ ਹਾਂ ਚੰਦਨ ਦਾਸ ਦੀ ਆਵਾਜ਼।

0: ਜਗਜੀਤ ਸਿੰਘ ਦੀ ਗਾਈ ਇਸ ਗਜ਼ਲ ਦੇ ਨਾਲ ਹੀ ਗਜ਼ਲਾਂ ਦਾ ਸਿਲਸਿਲਾ ਇੱਥੇ ਹੀ ਥੰਮਦਾ ਅਤੇ ਅੱਗੇ ਵੱਧਦੇ ਹਾਂ। 8:10 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਜਨ ਸੇਵਾ ਤੋਂ ਦੇਸ਼ ਸੇਵਾ ਤੱਕ। ਉਦੋਂ ਤੱਕ ਸੁਣ ਲੈਂਦੇ ਹਾਂ ਇੱਕ ਹਿੰਦੀ ਗੀਤ, ਮਹਿੰਦਰ ਕਪੂਰ ਦਾ ਗਾਇਆ ਹੋਇਆ ਨਿਕਾਹ ਫਿਲਮ ਦਾ ਗੀਤ।
1: ਵਿਦਾ ਮਤ ਕਹੋ।

0: ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
1: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਸਾਡਾ ਅਗਲਾ ਪ੍ਰੋਗਰਾਮ ਹੈ ਜਨ ਸੇਵਾ ਤੋਂ ਦੇਸ਼ ਸੇਵਾ ਤੱਕ। ਅੱਜ ਦਾ ਵਿਸ਼ਾ ਹੈ ਸਿੱਖਿਆ ਨੀਤੀ 2020, ਰਾਸ਼ਟਰੀ ਸਿੱਖਿਆ ਨੀਤੀ 2020।

0: लेकिन जिस तरीके दे नाल इहदी इंप्लीमेंटेशन हो रही है वो कन्फ्यूजन बहुत जल्दी दूर हो जाएगी। जिहड़ी तुसीं गल कीती कि 5-3-3-4 दा जिहड़ा स्ट्रक्चर है ये नीति दा एक बेसिक गल है कि 5 साल जिहड़े हैगे प्री प्राइमरी और जिहड़ी पहली 2 क्लासां ने वो 5 साल दे विच कंप्लीट होणगीआं। अगली 3 साल जिहड़े ने वह 6वीं-8वीं दे ने, 8वीं-10वीं दे ने 3 साल और 8वीं-12वीं दे आखिरी 4 साल ने जिहड़े कि अगे 10वीं-12वीं हुंदे सीगे। तो ये सोच समझ के बनाई गई है कि ये फाउंडेशनल लैवल है, उस बच्चे का जिहड़ा बौद्धिक स्तर है उन्हूं मद्देनज़र रखते हुए ये टाइम लिमिट जिहड़ी है सैट की गई, जिहड़े कि आम तौर पर पहले नहीं हुंदे सी। उहदे विच बहुत वैल रिसर्च साइकोलॉजी दे पैरामीटर्स नूं अंडरस्टैंड करके कि एक पर्टिकुलर साल ਵਿੱਚ 5ਵੇਂ ਸਾਲ ਤੱਕ ਬੱਚੇ ਦਾ ਮਾਨਸਿਕ ਗਰੋਥ ਕਿੱਥੇ ਤੱਕ ਹੋਈ ਹੁੰਦੀ ਹੈ, ਸਰੀਰਕ ਗਰੋਥ ਕਿੱਥੇ ਤੱਕ ਹੋਈ ਹੁੰਦੀ ਹੈ, ਉਹਨਾਂ ਜਿਹੜਾ ਕੰਟੈਂਟ ਕ੍ਰੀਏਸ਼ਨ ਹੈ ਉਹਦੇ ਹਿਸਾਬ ਦੇ ਨਾਲ ਬਣਾਇਆ ਗਿਆ ਹੈ। ਇਸ ਕਰਕੇ ਇਹ ਨੀਤੀ ਜਿਹੜੀ ਹੈ ਉਸ ਮਾਪਿਆਂ ਦੀ ਟ੍ਰੇਨਿੰਗ, ਕਿਉਂਕਿ ਮਾਪੇ ਕਿਸੇ ਹੋਰ ਨੀਤੀ ਦੇ ਔਰ ਕਿਸੇ ਹੋਰ ਸਟਰਕਚਰ 'ਚ ਪੜ੍ਹ ਕੇ ਆਏ ਸੀ, ਇਸ ਕਰਕੇ ਡਾਇਕੋਟਮੀ ਹੈ। ਲੇਕਿਨ ਸਕੂਲਸ ਦੇ ਵਿੱਚ ਖਾਸ ਕਰਕੇ ਜਦ ਇਹ ਨੀਤੀ ਨੂੰ ਜਿਸ ਤਰੀਕੇ ਨਾਲ ਇੰਪਲੀਮੈਂਟ ਹੋ ਰਿਹਾ, ਪੇਰੈਂਟ ਟੀਚਰਸ ਮੀਟ ਦੇ ਵਿੱਚ ਔਰ ਟਾਈਮ ਟੂ ਟਾਈਮ ਪੇਰੈਂਟਸ ਦੇ ਨਾਲ ਐਕਸਕਲੂਸਿਵ ਵੀ ਮੀਟਿੰਗ ਦੇ ਦੌਰਾਨ ਇਹ ਸਾਰੀ ਗੱਲਾਂ ਨੂੰ ਮਾਪਿਆਂ ਤੱਕ ਪਹੁੰਚਾਇਆ ਜਾ ਰਿਹਾ, ਕਿਉਂਕਿ ਮਾਪਿਆਂ ਦੀ ਸਪੋਰਟ ਦੇ ਬਿਨਾਂ ਜੋ ਇਹਦੇ ਟੀਚੇ ਨੇ ਉਹ ਅਸੀਂ ਹਾਸਿਲ ਨਹੀਂ ਕਰ ਪਾਵਾਂਗੇ। ਤੋ ਜੋ ਮਾਪਿਆਂ ਦੇ ਮਨ 'ਚ ਸੰਸ਼ੇ ਨੇ ਉਹ ਗ੍ਰੈਜੂਅਲੀ ਦੂਰ ਹੋ ਰਹੇ ਨੇ
1: ਜੀ। ਜਿਸ ਤਰ੍ਹਾਂ ਹੁਣ ਉਹ 4 ਸਾਲ ਵਾਲਾ, ਪਿਛਲੇ 4 ਸਾਲ 8ਵੀਂ-12ਵੀਂ ਤੱਕ ਉਹ ਹੁਨਰਮੰਦ ਸਮਾਜ ਸਿਰਜਣ ਦੀ ਇੱਕ ਕਲਾ ਹੈ ਕਿ ਬੱਚਿਆਂ ਦਾ ਦੇਖਿਆ ਜਾਂਦਾ ਕਿ ਉਹਨਾਂ ਦੀ ਰੁਚੀ ਕਿਸ ਪਾਸੇ ਹੈ ਅਤੇ ਉਹਨਾਂ ਨੂੰ ਉਸ ਪਾਸੇ ਭੇਜਿਆ ਜਾਂਦਾ। ਮਾਪਿਆਂ ਦੀ ਇਹ ਮਿੱਥ ਵੀ ਮੈਨੂੰ ਲੱਗਦਾ ਕਿ ਤੋੜਨੀ ਪੈਣੀ ਹੈ ਕਿ ਸਿਰਫ ਡਾਕਟਰ, ਇੰਜੀਨੀਅਰ ਜਾਂ ਇਹੋ ਜਿਹੇ ਵਕੀਲ ਪ੍ਰੋਫੈਸ਼ਨ ਹੀ ਜਿਹੜੇ ਨੇ ਇਹੀ ਇੱਕ ਟੌਪ ਦੇ ਪ੍ਰੋਫੈਸ਼ਨ ਨੇ।
0: ਸਾਡਾ ਹਿੰਦੁਸਤਾਨ ਸਮਾਜ ਕਾਫੀ ਟ੍ਰੈਡੀਸ਼ਨ ਬਾਉਂਡ ਕੰਜ਼ਰਵੇਟਿਵ ਸਮਾਜ ਹੈ
1: ਜੀ।
0: ਇਹਦੇ ਵਿੱਚ ਹਲੇ ਵੀ ਜਿਹੜੀ ਸਟਰੋਂਗ ਕੰਪਾਰਟਮੈਂਟਲਾਈਜੇਸ਼ਨ ਹੋਈ ਹੈ, ਉਹ ਜਿਹੜੀ ਦੀਵਾਰਾਂ ਬੜੀ ਸਖਤ ਬਣੀਆਂ ਹੋਈਆਂ, ਉਹ ਚਾਹੇ ਉਹ ਸਿਲੇਬਸ ਦੇ ਤੌਰ, ਚਾਹੇ ਉਹ ਸਬਜੈਕਟ ਦੇ, ਚਾਹੇ ਉਹ ਫੈਕਲਟੀਜ਼ ਦੇ ਬਾਰੇ, ਉਹਨਾਂ ਨੂੰ ਬ੍ਰੇਕ ਕਰਨ ਦੀ ਲੋੜ ਹੈ। ਮਾਂ ਬਾਪ ਨੂੰ ਵੀ ਔਰ ਉਹਨਾਂ ਦੇ ਜਿਹੜੀ ਉਹਨਾਂ ਦੇ ਕੌਨਸ਼ੀਅਸ ਅਨਕੌਨਸ਼ੀਅਸ ਦਾ ਪਾਰਟ ਹੈ ਕਿ ਇੱਕ ਸਿਆਣਾ ਬੱਚਾ, ਇੱਕ ਇੰਟੈਲੀਜੈਂਟ ਬੱਚਾ ਹੀ ਇੱਕ ਬਿਹਤਰ ਸਟੂਡੈਂਟ ਸਾਬਿਤ ਹੋ ਸਕਦਾ ਔਰ ਇੱਕ ਬਿਹਤਰ ਕਰੀਅਰ ਅਡੋਪਟ ਕਰ ਸਕਦਾ। ਲੇਕਿਨ ਇਸ ਨੀਤੀ ਦੇ ਵਿੱਚ ਇਸ ਗੱਲ ਨੂੰ ਬਹੁਤ ਅੰਡਰਲਾਈਨ ਕੀਤਾ ਗਿਆ ਕਿ ਬੱਚੇ ਨੂੰ ਉਹਦਾ ਜਿਹੜਾ ਇਨਹੈਰੈਂਟ ਹੁਨਰ ਹੈ, ਸਕਿੱਲ ਜਿਹਨੂੰ ਕਹਿੰਦੇ ਹਾਂ, ਉਹਨੂੰ ਹੀ ਆਇਡੈਂਟੀਫਾਈ ਕਰਨਾ ਔਰ ਉਹਨੂੰ ਅੱਗੇ ਟ੍ਰੇਨ ਕਰਨਾ ਹੈ। ਅੱਗੇ ਜੋ ਬਹੁਤ ਸੀਗਾ ਕਿ 10ਵੀਂ ਤੱਕ ਸਾਰੇ ਬੱਚੇ ਇੱਕੋ ਹੀ ਜਿਹੇ ਸਬਜੈਕਟ ਪੜ੍ਹ ਰਹੇ ਹੈ ਔਰ ਉਹੀ ਸਬਜੈਕਟ ਪੜ੍ਹ ਕੇ ਉਹਦੇ ਬਾਅਦ ਇੱਕ ਕਿਸਮ ਦਾ ਟੈਸਟ ਹੈ, ਉਹ ਟੈਸਟ ਪਾਸ ਕਰਕੇ ਇੱਕ ਖਾਸ ਕਿਸਮ ਦੇ ਸਾਂਚੇ ਦੇ ਵਿੱਚ ਢਲ ਜਾਂਦੇ ਸੀ। ਹੁਣ ਬਹੁਤ ਜਲਦੀ ਸਟੇਜ ਦੇ ਉੱਪਰ ਹੀ ਤੁਸੀਂ ਨੰਬਰ ਆਫ ਸਬਜੈਕਟਸ ਜਿਹੜੇ ਆ ਸਕੂਲਾਂ ਦੇ ਵਿੱਚ ਦੇਖੋ ਬਹੁਤ ਜ਼ਿਆਦਾ ਵੱਧ ਗਏ ਨੇ, ਉਹ ਸਕਿੱਲ ਬੇਸਡ ਨੇ, ਹੁਨਰ ਬੇਸਡ ਨੇ, ਹੁਨਰ ਆਧਾਰਿਤ ਨੇ। ਉਹਦੇ ਬਹੁਤ ਅਰਲੀ ਸਟੇਜ ਦੇ ਵਿੱਚ ਉਸ ਹੁਨਰ ਨੂੰ ਆਇਡੈਂਟੀਫਾਈ ਕਰਕੇ ਹੀ, ਔਰ ਅੱਗੇ ਜਿਹੜੀ ਹੁਨਰ ਦੀ ਗੱਲ ਸੀਗੀ ਨਾ ਕਿ ਬੰਦੇ ਨੇ ਹੁਨਰ ਦਾ ਮਤਲਬ ਹੈ ਕਿ ਸ਼ਾਇਦ ਪਲੰਬਰ ਬਣਨਾ ਹੈ ਜਾਂ ਮੰਨ ਲਓ ਕੋਈ ਫਿਟਰ ਬਣਨਾ ਹੈ, ਉਹ ਹੁਨਰ ਨਹੀਂ ਹੈ। ਅੱਜ ਉਹ ਹੁਨਰ ਬੱਚੇ ਨੂੰ 6ਵੀਂ ਦੇ ਵਿੱਚ ਜਿਹੜੀ ਅੱਜ ਦਾ ਹੁਨਰ ਹੈ ਕਿ ਉਹਨੂੰ ਕੋਡਿੰਗ ਆਉਣੀ ਚਾਹੀਦੀ ਹੈ, ਉਹ 6ਵੀਂ 'ਚ ਸਿਖਾਈ ਜਾ ਰਹੀ ਹੈ। ਅੱਜ ਦਾ ਹੁਨਰ ਹੈ ਕਿ ਬੱਚਾ ਆਰਟੀਫਿਸ਼ਲ ਇੰਟੈਲੀਜੈਂਸ, ਮਸ਼ੀਨ ਲਰਨਿੰਗ ਦਾ ਜ਼ਮਾਨਾ ਹੈ। ਉਹ ਹੁਨਰ ਜਿਹੜਾ ਹੈਗਾ, ਹੁਨਰ ਦੀ ਡੈਫੀਨੇਸ਼ਨ ਬਦਲ ਗਈ ਔਰ ਹੁਨਰ ਦਾ
1: ਏਰੀਆ ਵੀ ਬਣਨ ਵਾਸਤੇ ਤੁਹਾਨੂੰ ਇੱਕ ਟ੍ਰੇਨਡ
0: ਪਲੰਬਰ ਵਿਦ ਜਿਹੜੀ ਬੈਕਗਰਾਉਂਡ AI ਦੇ ਨਾਲ ਰਿਲੇਟਡ ਹੋਵੇ। ਇਸ ਕਰਕੇ ਉਹ ਹੁਣ ਮਾਪਿਆਂ ਦਾ ਜਿਹੜਾ ਇੱਕ ਟ੍ਰੈਡੀਸ਼ਨਲ ਸੋਚ ਹੈ ਉਹਨੂੰ ਬ੍ਰੇਕ ਕਰਨ ਦੀ ਲੋੜ ਹੈ, ਹੋ ਰਹੀ
1: ਹੌਲੀ ਹੌਲੀ ਲਾਗੂ ਹੋ ਜਾਏਗੀ
0: ਜੀ।
1: ਸਰ, ਜਿਸ ਤਰ੍ਹਾਂ ਹੁਣ 12ਵੀਂ ਤੱਕ ਦੀ ਆਪਾਂ ਗੱਲ ਕੀਤੀ ਹੈ ਕਿ 12ਵੀਂ ਤੱਕ ਬੱਚੇ ਦੇ ਹੁਨਰ ਨੂੰ ਤਲਾਸ਼ਿਆ ਜਾਊਗਾ, ਇਸੇ ਤਰੀਕੇ ਨਾਲ ਹਾਇਰ ਐਜੂਕੇਸ਼ਨ ਦੇ ਵਿੱਚ ਜਦੋਂ ਮਲਟੀਪਲ ਐਂਟਰੀ ਤੇ ਮਲਟੀਪਲ ਐਗਜ਼ਿਟ ਦਾ ਇੱਕ ਇਹਦੇ ਵਿੱਚ ਪ੍ਰੋਵੀਜ਼ਨ ਹੈ, ਤੇ ਉਸ ਬਾਰੇ ਤੁਸੀਂ ਜਿਹੜਾ
0: ਹਾਇਰ ਐਜੂਕੇਸ਼ਨ ਦਾ ਜਿਹੜਾ ਇੱਕ ਪੂਰਾ ਦਾ ਪੂਰਾ ਕੰਪੋਨੈਂਟ ਹੈ ਨਿਊ ਐਜੂਕੇਸ਼ਨ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਵਿੱਚ, ਉਹਦੇ 'ਚ ਜਿਹੜੀਆਂ 2 ਵੱਡੀਆਂ ਗੱਲਾਂ ਨੇ ਹਾਇਰ ਐਜੂਕੇਸ਼ਨ ਨੂੰ ਲੈ ਕੇ ਜੇ ਕਰੀਏ ਤਾਂ ਇੱਕ ਤਾਂ ਇਹ ਹੈ ਕਿ ਉਹ ਮਲਟੀ ਡਿਸਿਪਲਨਰੀ ਅਪਰੋਚ ਹੈ ਇਹਦੇ 'ਚ, ਕਿ ਅੱਗੇ ਸੀਗਾ ਬੱਚਾ ਸਾਇੰਸ ਹੈ ਤਾਂ ਸਾਇੰਸ ਹੀ ਪੜ੍ਹਦਾ, ਕਾਮਰਸ ਹੈ ਤਾਂ ਕਾਮਰਸ ਹੀ ਪੜ੍ਹਦਾ, ਆਰਟਸ ਹੈ ਤਾਂ ਆਰਟਸ ਪੜ੍ਹਦਾ। ਹੁਣ ਇਹ ਗੱਲ ਬਦਲ ਦਿੱਤੀ ਗਈ ਹੈ। ਮਲਟੀ ਡਿਸਿਪਲਨਰੀ ਅਪਰੋਚ ਦਾ ਮਤਲਬ ਹੈ ਕਿ ਬੱਚਾ ਜੇ ਸਾਇੰਸ ਪੜ੍ਹ ਰਿਹਾ ਉਹ ਮਿਊਜ਼ਿਕ ਵੀ ਪੜ੍ਹ ਸਕਦਾ, ਜਿਹੜਾ ਆਰਟਸ ਵਾਲਾ ਬੱਚਾ ਹੈ ਉਹ ਫਿਜ਼ਿਕਸ ਵੀ ਮਾਈਨਰ ਸਬਜੈਕਟ ਲੈ ਕੇ ਪੜ੍ਹ ਸਕਦਾ। ਇੱਕ ਤਾਂ ਇਹ ਬੜਾ ਡਿਸਟਿੰਗੁਇਸ਼ਡ ਆਸਪੈਕਟ ਹੈ ਹਾਇਰ ਐਜੂਕੇਸ਼ਨ ਦੇ ਵਿੱਚ। ਦੂਸਰੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਮਲਟੀਪਲ ਐਂਟਰੀ ਹੈ, ਮਲਟੀਪਲ ਐਗਜ਼ਿਟ ਹੈ। ਅੱਗੇ ਹੁੰਦਾ ਸੀਗਾ ਬੱਚੇ ਨੇ ਜਿਸ ਯੂਨੀਵਰਸਿਟੀ ਨਾਲ ਉਹਦਾ ਕਾਲਜ ਐਫੀਲੇਟਿਡ ਹੈ ਉਹਦੇ ਰੂਲਸ ਦੇ ਅਕੋਰਡਿੰਗਲੀ ਇੰਨੇ ਸਾਲ ਦੇ ਵਿੱਚ ਉਹਨੂੰ ਐਜੂਕੇਸ਼ਨ ਕੰਪਲੀਟ ਕਰਨੀ ਪੈਂਦੀ ਸੀ। ਨਾਓ ਦਿਸ ਇਜ਼ ਗੋਨ, ਉਹ ਬੱਚੇ ਹੁਣ ਉਹਦੇ ਕੋਲ ਇੱਕ ਫਰੀਡਮ ਹੈ। ਬੱਚਾ ਅੱਜ ਕੁਛ ਕੋਰਸ ਕੀਤਾ, ਸਾਲ ਪਲਾਇਆ, 2 ਸਾਲ ਲਾਏ ਫੋਰ ਸਮ ਰੀਜ਼ਨ, ਉਹਦੇ ਮੰਨ ਲਓ ਕਿਸੇ ਜੇ ਉਸ ਉਹਦੇ ਫਾਦਰ ਦੀ ਕਿਤੇ ਟ੍ਰਾਂਸਫਰ ਹੋ ਜਾਂਦੀ ਹੈ, ਘਰ 'ਚ ਕੋਈ ਹੋਰ ਦੁਖਾਂਤ ਹੋ ਜਾਂਦਾ, ਜਾਂ ਉਹਨੂੰ ਕਿਸੇ ਕਾਰਨਵਸ਼ ਐਜੂਕੇਸ਼ਨ ਨੂੰ ਫੋਰ ਦੀ ਟਾਈਮ ਬਿੰਗ ਸਸਪੈਂਡ ਕਰਨਾ ਪੈਂਦਾ ਫੋਰ ਸਮ ਇਕਨੋਮਿਕ ਰੀਜ਼ਨਸ, ਉਹ ਸਸਪੈਂਡ ਕਰ ਸਕਦਾ ਔਰ ਦੁਬਾਰਾ ਫਿਰ ਦੁਬਾਰਾ ਐਟ ਐਨੀ ਪੁਆਇੰਟ ਆਫ ਟਾਈਮ ਉਹ ਮਲਟੀਪਲ ਐਂਟਰੀ ਕਦੇ ਵੀ

0: ਡਿਗਰੀ ਲੈ ਸਕਦਾ, ਕਦੇ ਵੀ ਛੱਡ ਸਕਦਾ, ਕਦੇ ਵੀ ਲੈ ਸਕਦਾ।
1: ਸਾਲ ਤੱਕ ਹੋ ਗਿਆ ਤਾਂ ਫਿਰ ਉਹਦਾ ਡਿਪਲੋਮਾ ਕੋਰਸ ਹੋ ਗਿਆ,
0: ਉਹ ਅਲੱਗ ਅਲੱਗ ਚੈਨਲ ਬਣੇ ਹੋਏ ਆ। ਜੇ ਉਹਨੇ ਇੱਕ ਸਾਲ ਪੂਰਾ ਕਰ ਲਿਆ, ਸਰਟੀਫਿਕੇਟ ਹੈ, ਡਿਪਲੋਮਾ ਹੈ, ਡਿਗਰੀ ਹੈ, ਫਿਰ ਓਨਰਸ ਡਿਗਰੀ ਹੈ, ਇਹ ਮਿਲ ਜਾਣਗੇ। ਔਰ ਜਿਹੜਾ ਵੀ ਉਹਨੇ ਜਿੱਥੇ ਜਿੱਥੇ 2 ਸਾਲ ਲਾਏ ਆ ਤੇ ਉਹਨੇ ਕ੍ਰੈਡਿਟਸ ਅਰਨ ਕਰਨੇ ਆ, ਉਹ ਕ੍ਰੈਡਿਟ ਅਰਨ ਕਰਕੇ ਉਹਦੇ ABC ਹੈ, ਅਕੈਡਮਿਕ ਜਿਹੜਾ ਬੈਂਕ ਆਫ ਕ੍ਰੈਡਿਟ ਹੈ, ਉਹਦੇ 'ਚ ਸਟੋਰ ਹੁੰਦੇ ਰਹਿਣਗੇ। ਜਦ ਵੀ ਉਹ ਰੀਓਪਨ ਕਰੂਗਾ, ਰੀਐਂਟਰੀ ਕਰੂਗਾ, ਉਹਦੇ ਕ੍ਰੈਡਿਟ ਐਡ ਹੋ ਜਾਣਗੇ। ਔਰ ਆਫਟਰ ਅਟੇਨਿੰਗ ਏ ਨੰਬਰ ਆਫ ਕ੍ਰੈਡਿਟਸ ਜੋ ਰਿਕੁਆਇਰਡ ਹੈਗੇ ਫੋਰ ਡਿਗਰੀ, ਉਹ ਡਿਗਰੀ ਉਹਨੂੰ ਅਵਾਰਡ ਹੋ ਜਾਊਗੀ। ਔਰ ਦੂਸਰਾ ਮਲਟੀਪਲ ਐਂਟਰੀ ਦਾ ਮਤਲਬ ਇਹ ਵੀ ਹੈ ਕਿ ਉਹਨੇ ਜੇ ਅੱਜ 2 ਸਾਲ ਕਾਮਰਸ ਪੜ੍ਹ ਲਈ ਹੈ, ਤੀਸਰੇ ਸਾਲ ਦੇ ਵਿੱਚ ਉਹ ਮਾਈਨਰ ਕੋਈ ਹੋਰ ਸਬਜੈਕਟ ਰੱਖ ਕੇ ਉਹ ਵੀ ਪੜ੍ਹ ਸਕਦਾ ਹੈ। ਇਟਸ ਇਹ ਫਲੈਕਸੀਬਿਲਟੀ ਜਿਹੜੀ ਦਿੰਦੀ ਹੈ ਬੱਚੇ ਨੂੰ, ਔਰ ਇੱਕ ਮਲਟੀ ਡਿਸਿਪਲਿਨਰੀ ਦੀ ਜਿਹੜਾ ਇੱਕ ਬਹੁਤ ਵੱਡਾ ਉਹਨੇ ਆਸਮਾਨ ਖੋਲ੍ਹ ਦਿੱਤਾ ਉਹਦੇ ਵਾਸਤੇ, ਇਹ ਉਹ ਇੱਕ ਬਹੁਤ ਅੱਛੀ ਗੱਲ ਹੈ ਕਿ ਕਈ ਵਾਰੀ

0: ਇੱਕ ਬਹੁਤ ਵੱਡਾ ਉਹਨੇ ਆਸਮਾਨ ਖੋਲ੍ਹ ਦਿੱਤਾ ਉਹਦੇ ਵਾਸਤੇ। ਇਹ ਉਹ ਇੱਕ ਬਹੁਤ ਅੱਛੀ ਗੱਲ ਹੈ ਕਿ ਕਈ ਵਾਰੀ ਬੱਚਾ ਪੇਰੈਂਟਸ ਪ੍ਰੈਸ਼ਰ ਦੇ ਪੀਅਰ ਪ੍ਰੈਸ਼ਰ ਦੇ ਤਹਿਤ ਸਾਇੰਸ ਜੁਆਇਨ ਕਰ ਲੈਂਦਾ, ਲੇਕਿਨ ਅੰਦਰ ਉਹਦੇ ਅੰਦਰ ਭੁੱਖ ਹੈਗੀ ਆਰਟਸ ਦੀ। ਪੇਂਟਿੰਗ ਹੋ ਸਕਦਾ ਬਹੁਤ ਅੱਛੀ ਕਰਦਾ, ਡਾਂਸ ਬਹੁਤ ਅੱਛਾ ਕਰਦਾ ਹੋਵੇ, ਮਿਊਜ਼ਿਕ ਸਿੱਖ ਸਕਦਾ, ਉਹ ਬੱਚਾ ਆਪਣੀ ਉਸ ਹੁਨਰ ਨੂੰ ਵੀ ਤਲਾਸ਼ਣ ਵਾਸਤੇ ਤਰਾਸ਼ਣ ਵਾਸਤੇ ਉਹਦੇ ਕੋਲ ਇੱਕ
1: ਸਮਾਂ ਮਿਲ ਜਾਂਦਾ,
0: ਜੀ
1: ਮਿਲ ਜਾਂਦਾ। ਹੁਣ ਜਿਸ ਤਰੀਕੇ ਨਾਲ ਨਵੀਂ ਐਜੂਕੇਸ਼ਨ ਪਾਲਿਸੀ ਨੂੰ ਪਿੰਡਾਂ ਤੱਕ ਘਰ ਘਰ ਤੱਕ ਪਹੁੰਚਾਉਣ ਦੇ ਲਈ ਜਾਂ ਸਕੂਲਾਂ ਤੱਕ ਪਹੁੰਚਾਉਣ ਦੇ ਲਈ, ਇਹਦੇ ਲਈ ਸਰਕਾਰ ਕੀ ਕਰ ਸਕਦੀ ਹੈ, ਕਿਉਂਕਿ ਪਿੰਡਾਂ ਤੱਕ ਇਹਦੀ ਪਹੁੰਚ ਜਿਹੜੀ ਹੈ ਹਜੇ ਨਹੀਂ ਹੋਈ।
0: ਜੇ ਇਹਦੀ NEP ਦੀ ਜਦ ਗੱਲ ਕਰੀਏ, ਉਹਦਾ ਜਿਹੜਾ ਪਹਿਲਾ ਕੰਪੋਨੈਂਟ, ਪਹਿਲਾ ਗੋਲ ਹੈ
1: ਜੀ,
0: ਉਹ ਅਸੈਸ ਹੈ, ਅਸੈਸੀਬਿਲਟੀ, ਕਿ ਇਟ ਸ਼ੁੱਡ ਬੀ ਅਸੈਸੀਬਲ ਟੂ ਆਲ, ਔਰ ਦੂਜਾ ਉਹਦਾ ਇਕਵਿਟੀ, ਔਰ ਬਰਾਬਰ ਦੇ ਤਰੀਕੇ ਦੇ ਨਾਲ ਸਾਰਿਆਂ ਨੂੰ ਅਵੇਲੇਬਲ ਹੋਣੀ ਚਾਹੀਦੀ ਹੈ। ਇਹ ਸਵਾਲ ਬੜਾ ਵੱਡਾ ਇਹਦੀ ਜਦ ਇੰਪਲੀਮੈਂਟੇਸ਼ਨ ਦੇ ਆਇਆ ਸੀ ਲੋਕਾਂ ਦੇ ਮਨ 'ਚ ਸੀਗਾ ਕਿ ਇਸ ਐਜੂਕੇਸ਼ਨ ਪੋਲਿਸੀ ਨੂੰ ਇੰਪਲੀਮੈਂਟ ਕਰਨ ਵਾਸਤੇ ਸਾਨੂੰ ਡਿਜੀਟਲ ਰਿਸੋਰਸਿਸ ਯੂਜ਼ ਕਰਨੇ ਪੈਣਗੇ, ਔਰ ਖਾਸ ਕਰਕੇ ਇਹ ਗੱਲ ਆ ਰਹੀ ਸੀਗੀ ਕਿ ਡਿਜੀਟਲ ਰਿਸੋਰਸਿਸ ਜਿਹੜਾ ਹਿੰਦੁਸਤਾਨ ਵਿੱਚ ਡਿਜੀਟਲ ਡਿਵਾਈਡ ਵਰਡ ਚੱਲਦਾ ਹੈ ਕਿ ਬਹੁਤ ਸਾਰੀ ਥਾਂ 'ਤੇ ਨੈਟਵਰਕ ਨਹੀਂ ਹੈ, ਬਹੁਤ
1: ਤੱਕ ਕਿਸੇ ਕੋਲ
0: ਪਹੁੰਚ
1: ਨਹੀਂ
0: ਹੈ,
1: ਜੀ ਕੰਪਿਊਟਰਸ ਨਹੀਂ ਹੈ,
0: ਯੈਸ, ਲੇਕਿਨ
1: ਆਰਥਿਕ ਤੌਰ 'ਤੇ ਕਮਜ਼ੋਰ ਹਾਂ,
0: ਲੇਕਿਨ ਉਹ ਇਸ ਗੱਲ ਨੂੰ ਜਦ ਅਸੀਂ ਆਂਕੜੇ ਦੇਖਦੇ ਹਾਂ ਤਾਂ ਆਂਕੜੇ ਇਸ ਗੱਲ ਨੂੰ ਝੁਟਲਾ ਦਿੰਦੇ ਹੈ ਕਿ ਜੇ ਫੋਨ ਦਾ ਹੀ ਕੰਜ਼ਮਪਸ਼ਨ ਹੈ, ਕੰਜ਼ਮਪਸ਼ਨ ਦਾ ਜਿਹੜਾ ਮੈਕਸੀਮਮ ਕੰਪੋਨੈਂਟ ਉਹ ਯੂਥ ਕੋਲ ਹੈ, ਉਹ ਜੇ ਪਿੰਡਾਂ 'ਚ ਬੈਠਾ ਹੈ ਜੇ ਸ਼ਹਿਰ 'ਚ ਬੈਠਾ ਹੈ। ਫਿਰ ਦੂਸਰੀ ਗੱਲ ਹੈ ਜਿਹੜੀ ਡਾਟਾ ਕੰਜ਼ਮਪਸ਼ਨ ਦੀ ਗੱਲ ਦੇਖਦੇ ਹਾਂ, ਉਹਦੇ ਵਿੱਚ ਵੀ ਕੰਜ਼ਮਪਸ਼ਨ ਯੂਥ ਦੀ ਹੋ ਰਹੀ ਹੈ, ਇਸ ਕਰਕੇ ਇਹ ਗੱਲ ਠੀਕ ਨਹੀਂ ਹੈ। ਦੂਸਰੀ ਗੱਲ ਹੈ ਜਿੱਥੇ ਕਿਤੇ ਬਹੁਤ ਜ਼ਿਆਦਾ ਇੱਦਾਂ ਦੀ ਗੱਲ ਸੀ, ਉੱਥੇ ਲੋਕਾਂ ਨੂੰ ਸਰਕਾਰ ਨੇ ਮੋਬਾਈਲ ਫੋਨ ਵੀ ਜਿਹੜੇ ਹੈ ਫਰੀ ਆਫ ਕੋਸਟ ਮੁਹੱਈਆ ਕਰਵਾਏ ਹੈ, ਔਰ ਟ੍ਰੇਨਿੰਗ ਕਰਵਾਈ ਹੈ ਬੱਚਿਆਂ ਦੀ, ਔਰ ਬੱਚਿਆਂ ਦੀ ਟ੍ਰੇਨਿੰਗ ਤੋਂ ਜ਼ਿਆਦਾ ਟੀਚਰ ਦੀ ਵੀ ਟ੍ਰੇਨਿੰਗ ਬਹੁਤ ਜ਼ਿਆਦਾ ਕਰਵਾਈ ਹੈ, ਤਾਂ ਕਿ ਟੀਚਰ ਜਿਹਨੇ ਇਹ ਸਾਰੀ ਗੱਲ ਕਨਵੇ ਕਰਨੀ ਆ, ਉਹ ਆਪ ਵੀ ਕੰਪਿਊਟਰ ਸੈਵੀ ਹੋਵੇ, ਡਿਜੀਟਲ ਸੈਵੀ ਹੋਵੇ, ਉਹਦੀ ਟ੍ਰੇਨਿੰਗ ਲਗਾਤਾਰ ਕੀਤੀ ਜਾ ਰਹੀ ਹੈ। ਇਸ ਕਰਕੇ ਇਸ ਨੀਤੀ ਨੂੰ ਸਕਸੈਸਫੁਲ ਬਣਾਉਣ ਵਾਸਤੇ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਵੀ ਇਹਨੂੰ ਡਿਜੀਟਲ ਔਰ ਜਿਹੜਾ ਔਨਲਾਈਨ ਮੋਡ ਹੈ ਉਹਦੇ ਰਾਹੀਂ ਇਹਨੂੰ ਸਕਸੈਸਫੁਲ ਬਣਾਉਣ ਵਾਸਤੇ ਪੂਰੇ ਐਫਰਟ ਕੀਤੇ ਜਾ ਰਹੇ ਨੇ।
1: ਸਰ, ਜਿਸ ਤਰੀਕੇ ਨਾਲ ਉਹਨੇ ਸਿੱਖਿਆ ਨੀਤੀ, ਅਧਿਆਪਕਾਂ ਲਈ ਵੀ ਉਹਨਾਂ ਹੀ ਉਹਨਾਂ ਨੂੰ ਟ੍ਰੇਨਡ ਹੋਣਾ ਪਏਗਾ, ਉਹਨਾਂ ਨੂੰ ਰਵਾਇਤੀ ਸਿੱਖਿਆ ਦੇ ਵਿੱਚੋਂ ਨਿਕਲ ਕੇ ਇੱਕ ਹੁਨਰਮੰਦ ਉਹਨਾਂ ਨੂੰ ਸਿਖਾਉਣਾ ਪਏਗਾ, ਕੀ ਉਹਨਾਂ ਦੀਆਂ ਵਰਕਸ਼ਾਪ ਵੀ ਲੱਗ ਰਹੀਆਂ ਨੇ
0: ਜੀ, ਜੀ
1: ਉਹਨਾਂ ਨੂੰ ਵੀ ਉਹ ਲਾਇਬ੍ਰੇਰੀ ਉਹ ਸਾਰਾ ਕੁਝ ਟੈਕਨੀਕ
0: ਕਰੀਆਂ ਜਾ ਰਹੀ? ਬਿਲਕੁਲ, ਜੇ ਮੈਂ ਹਾਇਰ ਐਜੂਕੇਸ਼ਨ ਦੀ ਗੱਲ ਕਰਾਂ, ਉਹਦੇ ਵਿੱਚ ਵੀ ਲਗਾਤਾਰ ਮਦਨ ਮੋਹਨ ਮਾਲਵੀਏ ਜਿਹੜਾ ਸਾਡਾ ਇੱਕ ਟ੍ਰੇਨਿੰਗ ਸੈਂਟਰ ਬਣੇ ਹੋਏ ਨੇ ਥਾਂ ਥਾਂ 'ਤੇ, ਉਹਦੇ ਵਿੱਚ ਸ਼ੋਰਟ ਟਰਮ, ਲੌਂਗ ਟਰਮ ਮੈਂਡੇਟਰੀ ਕੀਤੇ ਗਏ ਆ ਉਹਨਾਂ ਦੀ ACR ਦੇ ਵਿੱਚ, ਜਿਹੜਾ ਬੱਚਾ ਟੀਚਰ ਜਦ ਤੇ ਨਹੀਂ ਕਰਦਾ ਉਹਨੂੰ ਅਗਲੀ ਨੈਕਸਟ ਪ੍ਰਮੋਸ਼ਨ ਨਹੀਂ ਮਿਲਦੀ ਹੈ। ਇਸੇ ਤਰੀਕੇ ਨਾਲ ਸਕੂਲ ਪੱਧਰ 'ਤੇ ਵੀ ਸੋ ਮੱਚ ਉਹ ਪ੍ਰਾਈਵੇਟ ਨੇ ਤਾਂ ਕਰਨਾ ਹੀ ਹੈ, ਸਰਕਾਰੀ ਐਫਰਟ ਬੜੇ ਹੋ ਰਹੇ ਨੇ, ਉਹ ਕਿੱਥੇ ਤੱਕ ਸਾਰਥਕ ਨੇ ਕਿੱਥੇ ਤੱਕ ਨਹੀਂ ਹੈ ਉਹਦੇ ਬਾਰੇ ਥੋੜ੍ਹਾ ਜਿਹਾ ਸਵਾਲੀਆ ਚਿੰਨ੍ਹ ਲੱਗ ਸਕਦਾ, ਕਿਉਂਕਿ ਜਿਹੜਾ ਪੁਰਾਣਾ ਇੱਕ ਟੀਚਰ ਹੈ ਜਿਹੜਾ ਕੰਪਿਊਟਰ ਸੈਵੀ ਨਹੀਂ ਹੈ, ਉਹਦਾ ਮਾਇੰਡ ਸੈੱਟ ਉੱਦਾਂ ਦਾ ਚੇਂਜ ਦਾ ਨਹੀਂ ਹੈ, ਉਹ ਥੋੜ੍ਹਾ ਇਹਨੂੰ ਰਜਿਸਟ ਕਰਦਾ,
1: ਉਹਨੂੰ
0: ਥੋੜ੍ਹੀ ਪ੍ਰੋਬਲਮ ਆ ਰਹੀ ਹੈ। ਲੇਕਿਨ ਆਲਟਰਨੇਟਿਵਲੀ ਬੱਚੇ ਤਾਂ ਕੰਪਿਊਟਰ ਸੈਵੀ ਆਲਰੇਡੀ ਨੇ,
1: ਹਾਂਜੀ ਬੱਚੇ ਤਾਂ ਹੋ ਜਾਣਗੇ, ਪਰ ਉਹਨਾਂ ਨੂੰ ਸਿਖਾਉਣ ਵਾਲਾ ਵੀ ਤਾਂ ਕੋਈ ਹੋਣਾ ਚਾਹੀਦਾ।
0: ਨਹੀਂ, ਉਹ ਸਿਖਾਉਣ ਵਾਸਤੇ
1: ਅਧਿਆਪਕ ਜਿਹੜੇ ਨੇ ਕੁਝ ਟੈਕਨੀਕਲੀ
0: ਜੀ ਜੀ ਉਹ ਐਕਸਕਲੂਸਿਵਲੀ ਇਸ ਕੰਮ ਵਾਸਤੇ ਕੁਝ ਅਧਿਆਪਕ ਜਿਹੜੇ ਕੰਪਿਊਟਰ ਦੇ ਨੇ ਸਕੂਲਾਂ ਕਾਲਜਾਂ ਦੇ ਵਿੱਚ, ਉਹ ਇੰਟਰਨਲ ਜਿਹੜੇ ਹੈ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਰਾਹੀਂ ਉਹਨਾਂ ਦੀ ਟ੍ਰੇਨਿੰਗ ਕਰ ਰਹੇ ਹੈ ਕਿ ਜਿਹੜੇ ਗੈਜਟਸ ਨੇ, ਕਿਹੜੇ ਟੂਲਸ ਨੇ, ਉਹ ਕੋਡ ਜਿਹੜੀ ਸਿੱਖਿਆ ਨੂੰ ਅੱਗੇ ਪਹੁੰਚਾਉਣ ਵਾਸਤੇ ਜਿਹੜੀ ਜਿਹੜੀ ਟੈਕਨੀਕਸ ਨੇ ਉਹਨਾਂ ਵਾਸਤੇ ਟ੍ਰੇਨਿੰਗ ਲਗਾਤਾਰ ਹੋ ਰਹੀ ਹੈ, ਔਰ ਅਸੀਂ ਆਸ ਕਰਦੇ ਹਾਂ ਕਿ ਸਾਰੇ ਟੀਚਰ ਵੀ ਉਹਦੇ ਵਿੱਚ ਵਿਲਿੰਗਲੀ ਪਾਰਟੀਸਪੇਟ ਕਰਕੇ ਇੱਕ ਚੈਲੇਂਜ ਦੇ ਤੌਰ 'ਤੇ ਲੈ ਕੇ ਆਪਣੀ ਜ਼ਿੰਮੇਵਾਰੀ ਨੂੰ ਬਣਾਉਣ ਦਾ ਅਹਿਸਾਸ ਉਹਨਾਂ ਦੇ ਮਨ 'ਚ ਹੋਊਗਾ, ਔਰ ਇਹ ਜਿਹੜੀ ਡਿਫੀਕਲਟੀ ਅਸੀਂ ਸੋਚ ਰਹੇ ਹਾਂ ਇਹ ਸ਼ਾਇਦ ਨਹੀਂ ਆਊ।
1: ਕਿਹੜੀਆਂ ਕਿਹੜੀਆਂ ਉਹ ਐਪਸ ਨੇ ਜਿਨ੍ਹਾਂ ਦੇ ਜ਼ਰੀਏ ਇਹ ਸਿੱਖਿਆ ਹਾਸਲ ਕੀਤੀ ਜਾ ਸਕਦੀ ਹੈ?
0: ਦੇਖੋ ਜੀ, ਐਪਸ ਤਾਂ ਤੁਸੀਂ ਗੂਗਲ 'ਤੇ ਸਿਰਫ ਇਹ ਲਿਖੋ ਕਿ ਮੈਂ ਕੀ ਸਿੱਖਣਾ ਚਾਹੁੰਦਾ
1: ਜੀ,
0: ਤੁਹਾਡੇ ਕੋਲ ਉਹ ਐਪਸ ਵੀ ਆ ਜਾਣਗੇ ਜਿਹਦੇ ਬਾਰੇ ਤੁਸੀਂ ਨਹੀਂ ਸੁਣਿਆ। ਫੋਰ ਐਗਜ਼ਾਮਪਲ, ਕਾਲਜ ਦਾ ਜਿਹੜਾ UGC ਦਾ ਇੱਕ ਪੋਰਟਲ ਬਣਾਇਆ, ਸਵੈਮ ਪੋਰਟਲ ਹੈ, ਉਹਦੇ ਵਿੱਚ ਜੋ ਤੁਹਾਨੂੰ ਕੁਛ ਵੀ ਸਿੱਖਣਾ ਚਾਹੁੰਦੇ ਹੋ ਟੋਟਲ ਫਰੀ ਆਫ ਕੋਸਟ ਹੈ, ਉਹਦਾ ਕੋਈ ਪੈਸਾ ਨਹੀਂ ਲੱਗਦਾ, ਔਰ ਉਹਦੀ ਕੋਈ ਲਿਮਿਟ ਨਹੀਂ ਹੈ। ਤੁਸੀਂ ਰਾਤ ਨੂੰ ਬੈਠ ਕੇ ਸਿੱਖ ਸਕਦੇ ਹੋ, ਦਿਨੇ ਹੋ ਸਕਦੇ ਹੋ, ਟਰੈਵਲ ਕਰ ਰਹੇ ਹੋ ਸਿੱਖ ਸਕਦੇ ਹੋ, ਇੱਕ ਦਿਨ ਤੋਂ ਲੈ ਕੇ ਇੱਕ ਸਾਲ ਤੱਕ ਦੇ ਛੋਟੇ ਛੋਟੇ ਟ੍ਰੇਨਿੰਗ ਨੇ ਉਹ ਤੁਸੀਂ ਕਰ ਸਕਦੇ ਹੋ। ਫਿਰ ਸਰਕਾਰ ਹਾਇਰ ਐਜੂਕੇਸ਼ਨ ਦਾ ਤਾਂ ਜਿਹੜਾ ਤੁਹਾਨੂੰ ਦੱਸਿਆ ਹੈਗਾ ਕਿ ਸਟਾਫ ਕਾਲਜਿਸ ਬਣੇ ਹੋਏ ਨੇ ਯੂਨੀਵਰਸਿਟੀ ਦੇ ਵਿੱਚ, ਉਹ ਯੂਨੀਵਰਸਿਟੀਆਂ ਇਹ ਸਭ ਚੀਜ਼ਾਂ ਕਰਵਾ ਰਹੀਆਂ ਨੇ, ਔਰ ਜਿਹੜੀਆਂ ਬੱਚਿਆਂ ਨੂੰ ਸਿੱਖਣ ਵਾਸਤੇ ਤਾਂ ਬਹੁਤ ਐਪਸ ਨੇ, ਬਹੁਤ ਜ਼ਿਆਦਾ
1: PM E-Vidya ਹੈ, ਦੀਕਸ਼ਾ ਹੈ,
0: ਇਹ ਸਰਕਾਰੀ ਹੈ, ਇਹ ਤਾਂ ਸਰਕਾਰੀ ਨੇ, ਗੈਰ ਸਰਕਾਰੀ
1: ਅਧਿਆਪਕਾਂ ਲਈ ਵੀ
0: ਬਹੁਤ ਲਾਹੇਵੰਦ ਨੇ, ਸਭ ਚੀਜ਼ਾਂ ਫਰੀ ਆਫ ਕੋਸਟ ਨੇ, ਇਹ ਸਾਰੇ ਟੂਲਸ ਨੇ ਜਿਹੜੇ ਕਿ ਇਹਦਾ ਕੋਈ ਪੈਸਾ ਨਹੀਂ ਲੱਗਦਾ, ਔਰ ਰਾਦਰ ਇਹ ਸਰਟੀਫਿਕੇਸ਼ਨ ਹੋ ਜਾਵੇ ਤੇ ਉਹਨਾਂ ਨੂੰ ਕਿਤੇ ਉਹਨਾਂ ਦੇ ਕਰੀਅਰ 'ਚ ਵੀ ਕੰਮ ਆ ਜਾਂਦੀ ਹੈ।
1: ਜਿਸ ਤਰੀਕੇ ਨਾਲ ਨਵੀਂ ਸਿੱਖਿਆ ਨੀਤੀ ਦੇ ਵਿੱਚ ਮਾਤ ਭਾਸ਼ਾ ਨੂੰ ਬਹੁਤ ਅਹਿਮੀਅਤ ਦਿੱਤੀ ਗਈ ਹੈ, ਉੱਥੇ ਤੁਸੀਂ ਪੰਜਾਬੀ ਮਾਤ ਭਾਸ਼ਾ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਇਹਦੀ

0: ਪ੍ਰਫੁੱਲਤ ਕੇਸਰੀ।
1: ਇਹ ਨਿਊ ਜਿਹੜੀ ਨੈਸ਼ਨਲ ਐਜੂਕੇਸ਼ਨ ਪੋਲਿਸੀ ਆਈ ਸੀ ਉਹਦੇ ਜਿਹੜੇ ਡਿਸਟਿੰਕਟਿਵ ਫੀਚਰਸ ਨੇ ਉਹਦੇ 'ਚ ਇੱਕ ਵੱਡਾ ਫੀਚਰ ਇਹ ਹੈ ਕਿ ਇਹ ਸੋਚਿਆ ਗਿਆ ਔਰ ਇਫੈਕਟ ਵੀ ਹੈ, ਪ੍ਰੂਵਨ ਫੈਕਟ ਹੈ ਕਿ ਬੱਚਾ ਜਿਹੜਾ ਆਪਣੀ ਮਾਤ ਭਾਸ਼ਾ ਦੇ ਵਿੱਚ ਕਿਸੇ ਵੀ ਸਬਜੈਕਟ ਨੂੰ ਅੰਡਰਸਟੈਂਡ ਕਰਨਾ ਉਹਦੇ ਵਾਸਤੇ ਆਸਾਨ ਹੈ ਕੰਮ। ਇਸ ਕਰਕੇ ਮਾਤ ਭਾਸ਼ਾ ਦੇ ਵਿੱਚ ਸਾਰਾ ਕਰਿਕੁਲਮ ਜਿਹੜਾ ਹੈ ਟਰਾਂਸਲੇਟ ਕੀਤਾ ਜਾ ਰਿਹਾ ਹੈ ਔਰ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਬੱਚੇ ਨੂੰ ਸਿਖਲਾਈ ਵਾਸਤੇ ਮਾਤ ਭਾਸ਼ਾ ਔਰ ਉਹਦਾ ਇਸਤੇਮਾਲ ਕਰਨ ਵਾਸਤੇ ਅੰਗਰੇਜ਼ੀ ਦੀ ਭਾਸ਼ਾ ਕਮਿਊਨੀਕੇਸ਼ਨ, ਕਿਉਂਕਿ ਬੱਚੇ ਨੇ ਸਿਰਫ ਆਪਣੇ ਮੰਨ ਲਓ ਪੰਜਾਬ 'ਚ ਰਹਿੰਦਾ, ਪੰਜਾਬ 'ਚ ਨੌਕਰੀ ਨਹੀਂ ਕਰਨੀ, ਹੋ ਸਕਦਾ ਕਿਤੇ ਜਾਊਗਾ ਹੀ ਉਹ ਜਿਸ ਤਰ੍ਹਾਂ ਦੀ ਐਜੂਕੇਸ਼ਨ ਹੈ, ਅਤੇ ਸਿੱਖਣ ਵਾਸਤੇ ਮਾਤ ਭਾਸ਼ਾ ਔਰ ਉਹਨੂੰ ਐਕਸਪ੍ਰੈਸ ਕਰਨ ਵਾਸਤੇ ਔਰ ਉਹਦਾ ਇਸਤੇਮਾਲ ਕਰਨ ਵਾਸਤੇ ਜਿਹੜੀ ਆ ਅੰਗਰੇਜ਼ੀ ਐਸ ਕਮਿਊਨੀਕੇਸ਼ਨ ਲੈਂਗੁਏਜ। ਇਹ ਲੈਂਗੁਏਜ ਦਾ ਫਾਰਮੂਲਾ, 3 ਲੈਂਗੁਏਜ ਫਾਰਮੂਲਾ ਜਿਹੜਾ ਪਹਿਲਾਂ ਵੀ ਚੱਲਦਾ ਸੀ ਉਹਨੂੰ ਨਵੇਂ ਫਾਰਮ ਦੇ ਵਿੱਚ ਆਇਆ ਔਰ ਕੰਟੈਂਟ ਕ੍ਰੀਏਸ਼ਨ ਜਿਹੜੀ ਹੈ ਸਾਰੀ ਮਾਤ ਭਾਸ਼ਾ ਦੇ ਵਿੱਚ ਹੋ ਰਹੀ ਹੈ। ਜਿੱਥੇ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ ਕਿ ਪੰਜਾਬੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਤਾਂ ਅੱਜ ਤੋਂ 30 ਸਾਲ ਪਹਿਲਾਂ ਵੀ ਪ੍ਰੋਜੈਕਟ ਚੱਲਦਾ ਸੀ, ਉਹਨਾਂ ਨੇ ਜਿਹੜੀਆਂ ਸਾਇੰਸ ਦੀ ਵੱਡੀਆਂ ਕਿਤਾਬਾਂ ਨੇ ਉਹ ਸਾਰੀਆਂ ਪੰਜਾਬੀ 'ਚ ਟਰਾਂਸਲੇਟ ਕਰਵਾ ਲਈਆਂ, ਪਹਿਲਾਂ ਹੀ ਕਰਵਾ ਲਈਆਂ ਸੀ। ਹੁਣ ਹੋਰ ਇਹਨੂੰ ਮਿਲ ਗਿਆ, ਇਹ ਸਾਰੀ ਜ਼ਿੰਮੇਵਾਰੀ ਹੁਣ NCERT ਨੂੰ ਦਿੱਤੀ ਗਈ ਹੈ ਕਿ ਰਾਸ਼ਟਰੀ ਪੱਧਰ 'ਤੇ NCERT ਜਿੰਨੀਆਂ ਸਾਡੀਆਂ ਰੀਜਨਲ ਲੈਂਗੁਏਜਿਸ ਹੈ ਉਹਦੇ ਵਿੱਚ ਸਾਰਾ ਕਰਿਕੁਲਮ ਜਿਹੜਾ ਹੈ ਟਰਾਂਸਲੇਟ ਕਰ ਰਹੀ ਹੈ, ਨਵੀਆਂ ਟੈਕਸਟ ਬੁੱਕਸ ਬਣ ਰਹੀਆਂ ਨੇ ਔਰ ਬੱਚੇ ਉਹਨਾਂ ਨਵੀਂ ਟੈਕਸਟ ਬੁੱਕਸ ਤੋਂ ਅੱਛੇ ਤਰੀਕੇ ਦੇ ਨਾਲ ਉਹ ਸਾਰੇ ਕੰਟੈਂਟ ਨੂੰ ਗ੍ਰਹਿਣ ਕਰ ਰਹੇ ਸਿੱਖ ਰਹੇ ਹਾਂ।
0: 2020 ਤੋਂ ਲੈ ਕੇ ਹੁਣ ਤੱਕ 6 ਸਾਲ ਹੋ ਗਏ ਨੇ ਅਤੇ ਕੁਛ ਤਾਂ ਸੂਬਿਆਂ ਦੇ ਬੋਰਡਾਂ ਨੇ ਇਸ ਨੂੰ ਲਾਗੂ ਕਰ ਦਿੱਤਾ ਆ, ਬਹੁਤ ਇਨੀਸ਼ੀਏਟਿਵ ਲੈ ਕੇ ਵਧੀਆ ਤਰੀਕੇ ਨਾਲ ਲਾਗੂ ਕੀਤਾ, ਪਰ ਕੁਛ ਅਜੇ ਜਕਦੇ ਨੇ, ਨਹੀਂ ਕਰਦੇ ਪਏ, ਜਾਂ CBSE ਨੇ ਵੀ ਕਰ ਦਿੱਤਾ, ਅਤੇ ਇਹਦੇ ਲਈ ਹੋਰ ਅੱਗੇ ਇਹਨੂੰ ਪੂਰੇ ਤਰੀਕੇ ਨਾਲ ਇੰਪਲੀਮੈਂਟ ਕਰਨ ਲਈ ਕਿਹੜੀਆਂ ਚੁਣੌਤੀਆਂ ਦਰਪੇਸ਼ ਆ ਸਕਦੀਆਂ?
1: ਦੇਖੋ, ਸਭ ਤੋਂ ਵੱਡੀ ਚੁਣੌਤੀ ਤਾਂ ਇਸ ਨੂੰ ਇੰਪਲੀਮੈਂਟ ਕਰਨ ਦੀ ਸੀਗੀ ਕਿ ਜਿਹੜੀ ਪੋਲੀਟੀਕਲ ਵਿਲ ਦੀ ਗੱਲ ਹੈ, ਰਾਜਨੀਤਿਕ ਇੱਛਾ ਸ਼ਕਤੀ ਦੀ ਗੱਲ ਹੈ। ਬਹੁਤ ਸਾਰੇ ਸੂਬਿਆਂ ਨੇ ਇਹਨੂੰ ਲਾਗੂ ਕੀਤਾ ਜਾਂ ਸਰਕਾਰ ਬਦਲ ਲਈ ਇਹਨੂੰ ਫਿਰ FD ਐਫੀਲੀਏਟ ਕਰਤਾ, ਲੇਕਿਨ ਇਹ ਹੁਣ 2030 ਤੱਕ ਦਾ ਟਾਰਗੇਟ ਰੱਖਿਆ ਸਰਕਾਰ ਨੇ, 2030 ਤੱਕ ਤੁਹਾਨੂੰ ਚੰਗਾ ਲੱਗੇ ਨਾ ਲੱਗੇ ਉਹਨੂੰ ਇੰਪਲੀਮੈਂਟ ਕਰਨਾ ਹੀ ਪੈਣਾ, ਕਿਉਂਕਿ ਹੁਣ ਸਰਕਾਰਾਂ ਵੀ ਇਸ ਗੱਲ ਦੇ ਪ੍ਰਤੀ ਅਲਾਈਵ ਹੋ ਗਈਆਂ ਨੇ ਕਿ ਜੇ ਅਸੀਂ ਨਹੀਂ ਕੀਤੇ ਸਾਡੇ ਸੂਬੇ ਦੇ ਬੱਚੇ ਪਿੱਛੇ ਰਹਿ ਜਾਣਗੇ, ਕਿਉਂਕਿ ਉਹ ਬੱਚਿਆਂ ਨੇ ਅੱਗੇ ਤਾਂ ਕੰਪੀਟ ਗਲੋਬਲ ਮਾਰਕੀਟ 'ਚ ਜਾ ਕੇ ਕਰਨਾ। ਇਸ ਕਰਕੇ ਆਉਣ ਵਾਲੇ ਸਮੇਂ 'ਚ ਸਾਰੇ ਸੂਬੇ ਨੂੰ ਗ੍ਰੈਜੂਅਲੀ ਕਰ ਰਹੇ ਨੇ ਔਰ ਜਿਹੜੇ ਸੂਬੇ ਨੇ ਅੱਗੇ ਲੀਡ ਲੈ ਕੇ ਕੀਤੀ ਉੱਥੇ ਬਹੁਤ ਇਹਦੇ ਸਾਰਥਕ ਸਿੱਟੇ ਦੇਖ ਰਹੇ ਹਾਂ।
0: ਕਈਆਂ ਨੇ ਆਪਣੇ ਹਿਸਾਬ ਨਾਲ ਵੀ ਇਹਨੂੰ ਲਾਗੂ ਕੀਤਾ।
1: ਹਾਂ, ਡੈਫੀਨੇਟਲੀ ਜਿੱਥੇ ਮਾਤ ਭਾਸ਼ਾ ਦੀ ਗੱਲ ਆਈ ਕਿਤੇ ਚੈਲੇਂਜਸ ਸੀਗਾ ਸਾਊਥ ਦੇ ਵਿੱਚ ਇੱਦਾਂ ਦੀ ਗੱਲ ਸੀਗੀ, ਲੇਕਿਨ ਉਹਨਾਂ ਨੇ ਥੋੜ੍ਹਾ ਜਿਹਾ ਕਸਟਮਾਈਜ਼ ਕੀਤਾ, ਲੇਕਿਨ ਬੇਸਿਕ ਫਰੇਮਵਰਕ ਜਿਹੜਾ ਓਵਰਆਲ ਆ ਉਹ ਸੇਮ ਹੀ ਹੈ।
0: ਚਲੋ, ਇਹ ਤਾਂ ਬਹੁਤ ਵਧੀਆ ਲੈ ਕੇ ਆਪਾਂ ਆਪਣੀ ਨਵੀਂ
1: ਕੰਪਿਊਟਰ ਸੈਵੀ ਆਲਰੇਡੀ ਨੇ,
0: ਹਾਂਜੀ ਬੱਚੇ ਤਾਂ ਹੋ ਗਏ,
1: ਫੀਚਰਸ ਨੇ ਉਹਦੇ ਵਿੱਚ ਇੱਕ ਵੱਡਾ ਫੀਚਰ
0: ਇੰਪਲੀਮੈਂਟ ਕਰਨ ਲਈ ਕਿਹੜੀਆਂ ਚੁਣੌਤੀਆਂ ਦਰਪੇਸ਼, ਉਹਨਾਂ ਨੂੰ ਆਪਾਂ ਆਪਣੇ ਦੇਸ਼ ਦੇ ਵਿੱਚ ਰੋਕਣ ਲਈ ਕਿੱਥੋਂ ਤੱਕ ਸਹਾਈ ਹੋ ਸਕਦਾ?
1: ਦੇਖੋ, ਜੋ ਆਮ ਤੌਰ 'ਤੇ ਗੱਲ ਇਹ ਲੱਗਦੀ ਹੈ ਕਿ ਕਿਹਾ ਜਾਂਦਾ ਹੈ ਇੱਕ ਮਤਲਬ ਕਿ ਝੂਠਾ, ਜਿਹਨੂੰ ਕਹਿੰਦੇ ਮੈਂ ਝੂਠਾ ਹੀ ਵਰਡ ਯੂਜ਼ ਕਰ ਰਿਹਾ ਕਿ ਐਕਸਕਿਊਜ਼ ਦਿੱਤਾ ਜਾਂਦਾ ਕਿ ਇੱਥੇ ਜੋਬਸ ਨਹੀਂ ਹੈ ਇਸ ਕਰਕੇ ਬੱਚੇ ਬਾਹਰ ਜਾ ਰਹੇ ਹੈ, ਲੇਕਿਨ ਮੈਨੂੰ ਪੂਰਾ ਯਕੀਨ ਹੈ ਕਿ ਇਸ ਪਾਲਿਸੀ ਦੇ ਤਹਿਤ ਜਿਹੜੇ ਬੱਚੇ
2: ਜਨ ਸੇਵਾ ਤੋਂ ਦੇਸ਼ ਸੇਵਾ ਤੱਕ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਸੀ। ਰਾਤ ਦੇ 8:30 ਵੱਜ ਚੁੱਕੇ ਨੇ, ਸੁਣਦੇ ਹਾਂ ਪੰਜਾਬੀ 'ਚ ਖ਼ਬਰਾਂ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਖ਼ਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖ਼ਬਰਾਂ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮਾਲੀ ਸੂਝਬੂਝ, ਬੁਨਿਆਦੀ ਢਾਂਚਾ ਨਿਵੇਸ਼ ਅਤੇ ਬਿਹਤਰ ਡਿਲੀਵਰੀ ਵਿਧੀਆਂ ਦੇ ਸੁਮੇਲ ਨੇ ਪਿਛਲੇ ਦਹਾਕੇ ਦੌਰਾਨ ਭਾਰਤ ਦੀ ਆਰਥਿਕ ਤਾਕਤ ਅਤੇ ਲਚਕੀਲੇਪਣ ਨੂੰ ਮਜ਼ਬੂਤ ਕੀਤਾ ਹੈ। ਕੇਂਦਰੀ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਪਸ਼ੂ ਪਾਲਣ ਆਧਾਰਿਤ ਪ੍ਰਣਾਲੀਆਂ ਵਿਕਸਿਤ ਕਰ ਰਹੀ ਹੈ ਅਤੇ ਦਿਹਾਤੀ ਆਰਥਿਕਤਾ ਨੂੰ ਉਤਸ਼ਾਹਿਤ ਕਰ ਰਹੀ ਹੈ। ਕੇਂਦਰ ਸਰਕਾਰ ਵੱਲੋਂ ਆਉਣ ਦੀ ਹਾੜੀ ਰੁੱਤ 2026-27 ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਕਣਕ ਦੇ ਪ੍ਰਮਾਣਿਤ ਬੀਜਾਂ 'ਤੇ ਸਬਸਿਡੀ ਦੇਣ ਲਈ 50 ਕਰੋੜ ਰੁਪਏ ਦੀ ਤਜਵੀਜ਼ ਮਨਜ਼ੂਰ। ਯੂਕਰੇਨ ਨੇ ਰੂਸ ਨਾਲ ਸੰਭਾਵਿਤ ਜੰਗਬੰਦੀ ਲਈ ਭਾਰਤ ਦੀ ਤਜਵੀਜ਼ ਨੂੰ ਕੀਵ ਨੂੰ ਪ੍ਰਾਪਤ ਹੋਈਆਂ 4 ਪੇਸ਼ਕਸ਼ਾਂ ਵਿੱਚੋਂ ਸਭ ਤੋਂ ਵੱਡਾ ਦੱਸਿਆ ਹੈ। ਅਤੇ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਮਰਦਾਂ ਦੇ ਹਾਕੀ ਅਤੇ ਕ੍ਰਿਕਟ ਮੁਕਾਬਲਿਆਂ ਵਿੱਚ ਸੋਨੇ ਦੇ ਤਮਗੇ ਜਿੱਤੇ ਨੇ। ਹੁਣ ਖ਼ਬਰਾਂ ਵਿਸਥਾਰ ਨਾਲ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਹਾ ਕਿ ਮਾਲੀ ਸੂਝਬੂਝ, ਬੁਨਿਆਦੀ ਢਾਂਚਾ ਨਿਵੇਸ਼, ਬੈਂਕਿੰਗ ਸੁਧਾਰਾਂ ਅਤੇ ਬਿਹਤਰ ਡਿਲੀਵਰੀ ਵਿਧੀਆਂ ਦੇ ਸੁਮੇਲ ਨੇ ਪਿਛਲੇ ਦਹਾਕੇ ਦੌਰਾਨ ਭਾਰਤ ਦੀ ਆਰਥਿਕ ਤਾਕਤ ਅਤੇ ਲਚਕੀਲੇਪਣ ਨੂੰ ਮਜ਼ਬੂਤ ਕੀਤਾ ਹੈ। ਨਵੀਂ ਦਿੱਲੀ ਵਿੱਚ 5ਵੇਂ ਕੌਟਿਲਿਆ ਆਰਥਿਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਖਜ਼ਾਨਾ ਮੰਤਰੀ ਨੇ ਕਿਹਾ ਕਿ ਸਰਕਾਰ ਨੇ GST, ਦਿਵਾਲੀਆਪਨ ਜ਼ਾਬਤੇ ਅਤੇ 4 ਕਿਰਤ ਜ਼ਾਬਤਿਆਂ ਦੀ ਰਾਹੀਂ ਰਾਸ਼ਟਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਪਿਛਲੇ 4 ਸਾਲਾਂ ਦੇ ਝਟਕਿਆਂ ਦਾ ਸਾਹਮਣਾ

0: ਕੀਤਾ ਅਤੇ ਆਪਣੇ ਬੁਨਿਆਦੀ ਸਿਧਾਂਤਾਂ ਨੂੰ ਕਾਇਮ ਰੱਖਿਆ ਹੈ। ਉਨ੍ਹਾਂ ਨੇ ਮਾਲੀ ਸਾਲ 2026-27 ਦੀ ਪਹਿਲੀ ਤਿਮਾਹੀ ਵਿਚ ਅਸਲ GDP ਵਿਚ 7.8 ਫੀਸਦੀ ਵਾਧਾ ਦਰ ਦਾ ਹਵਾਲਾ ਦਿੱਤਾ। ਢਾਂਚਾ ਵਿਕਾਸ ਬਾਰੇ ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਇਸ ਮਾਲੀ ਸਾਲ ਲਈ ਪੂੰਜੀ ਖਰਚ 22.22 ਲੱਖ ਕਰੋੜ ਰੁਪਏ ਤੈਅ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰੀ ਸ਼ਾਹਰਾਹ ਨੈਟਵਰਕ ਦਾ ਕਰੀਬ 61 ਫੀਸਦੀ ਦਾ ਪਸਾਰ ਹੋਇਆ ਅਤੇ ਸੰਚਾਲਨ ਹਵਾਈ ਅੱਡਿਆਂ ਦੀ ਗਿਣਤੀ 2014 ਤੋਂ ਦੁੱਗਣੀ ਤੋਂ ਵੱਧ ਹੋ ਗਈ ਏ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 52 ਕਰੋੜ ਤੋਂ ਵੱਧ ਅਸੁਰੱਖਿਅਤ ਕਰਜ਼ੇ ਮਨਜ਼ੂਰ ਕੀਤੇ ਗਏ ਨੇ। ਪ੍ਰਧਾਨ ਮੰਤਰੀ ਆਵਾਸ ਯੋਜਨਾ, ਪ੍ਰਧਾਨ ਮੰਤਰੀ ਉਜਵਲਾ ਯੋਜਨਾ, ਆਯੁਸ਼ਮਾਨ ਭਾਰਤ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਹਵਾਲਾ ਦਿੰਦੇ ਹੋਏ ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਨੇ ਨਾਗਰਿਕਾਂ ਦੀ ਵਿਕਾਸ ਵਿਚ ਹਿੱਸਾ ਲੈਣ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਯੋਗਤਾ ਨੂੰ ਮਜ਼ਬੂਤ ਕੀਤਾ ਹੈ। ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਰੇਂਦਰ ਮੋਦੀ ਸਰਕਾਰ ਦਿਹਾਤੀ ਆਰਥਿਕਤਾ ਨੂੰ ਹੌਲਾ ਦੇਣ ਲਈ ਪਸ਼ੂ ਪਾਲਣ ਨਾਲ ਸਬੰਧਿਤ ਪ੍ਰਣਾਲੀਆਂ ਵਿਕਸਿਤ ਕਰ ਰਹੀ ਏ। ਇਸ ਵਿਚ ਗਾਂ ਦੇ ਗੋਬਰ ਤੋਂ ਬਾਇਓਗੈਸ ਅਤੇ ਜੈਵਿਕ ਖਾਦ ਪੈਦਾ ਕਰਨ ਤੋਂ ਲੈ ਕੇ ਡੇਅਰੀ ਉਤਪਾਦਾਂ ਦੀ ਪ੍ਰੋਸੈਸਿੰਗ ਅਤੇ ਬਾਜ਼ਾਰ ਪਹੁੰਚ ਪ੍ਰਦਾਨ ਕਰਨ ਤੱਕ ਦੇ ਯਤਨ ਸ਼ਾਮਿਲ ਨੇ। ਅੱਜ ਭੋਪਾਲ ਵਿਚ ਇਕ ਰਾਜ ਪੱਧਰੀ ਗਊ ਪਾਲਣ ਸੰਮੇਲਨ ਵਿਚ ਬੋਲਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਪਸ਼ੂ ਪਾਲਕ ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਦੇ ਸਭ ਤੋਂ ਵੱਡੇ ਲਾਭਪਾਤਰੀਆਂ ਵਿਚੋਂ ਇਕ ਹੋਣਗੇ। ਅਪਰਾਧਕ ਨਿਆਂ ਪ੍ਰਣਾਲੀ ਵਿਚ ਸੁਧਾਰਾਂ ਦਾ ਹਵਾਲਾ ਦਿੰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤੀ ਦੰਡ ਸੰਹਿਤਾ ਦੇ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਬਾਅਦ ਭਾਰਤ ਦੀ ਅਪਰਾਧਿਕ ਨਿਆਂ ਪ੍ਰਣਾਲੀ ਦੁਨੀਆਂ ਵਿਚ ਸਭ ਤੋਂ ਆਧੁਨਿਕ ਬਣ ਜਾਏਗੀ।
1: कानून पूर्ण इम्प्लीमेंटेशन के बाद हमारी क्रिमिनल जस्टिस सिस्टम दुनिया की सबसे आधुनिक क्रिमिनल जस्टिस सिस्टम बन जाए और इसके अंदर विज्ञान को हमने डाला है, ऑनलाइन सुनवाई, वीडियो कॉन्फ्रेंसिंग, FSL के प्रावधान और कई आधुनिक प्रकार के वैज्ञानिक संशोधनों को इसके साथ जोड़ा है। महिला सुरक्षा, गुमशुदा बच्चे, आतंकवाद, लिंचिंग, ये सारी चीजों से प्रोटेक्शन की व्यवस्था है।
0: ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤੀ ਦੰਡ ਸੰਹਿਤਾ ਦੇ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਬਾਅਦ FIR ਦਰਜ ਕਰਨ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਦੇ ਮਾਮਲਿਆਂ ਦੇ ਨਿਪਟਾਰਾ 3 ਸਾਲਾਂ ਦੇ ਅੰਦਰ ਅੰਦਰ ਕੀਤਾ ਜਾਏਗਾ। ਸਰਕਾਰ ਨੇ ਤੁਰਕੀਏ ਤੋਂ ਇਕ ਬਦਨਾਮ ਨਸ਼ਾ ਤਸਕਰ ਨਵਪ੍ਰੀਤ ਸਿੰਘ ਨੂੰ ਸਫਲਤਾ ਨਾਲ ਭਾਰਤ ਵਾਪਸ ਲਿਆਂਦਾ ਹੈ। ਦੇਸ਼ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਇਸ ਪ੍ਰਾਪਤੀ ਤੇ ਟਿੱਪਣੀ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਨਵਪ੍ਰੀਤ ਸਿੰਘ ਨਵਾਬ ਵਿਰਕ ਦੀ ਝੂਠੀ ਪਛਾਣ ਹੇਠ ਤੁਰਕੀਏ ਦੀ ਨਾਗਰਿਕਤਾ ਪ੍ਰਾਪਤ ਕਰਨ ਤੋਂ ਬਾਅਦ ਅਫਗਾਨਿਸਤਾਨ ਤੋਂ ਭਾਰਤ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਿਹਾ ਸੀ। ਗ੍ਰਹਿ ਮੰਤਰੀ ਨੇ ਕਿਹਾ ਕਿ ਨਵਪ੍ਰੀਤ ਸਿੰਘ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹੋਰ ਅਪਰਾਧਾਂ ਨਾਲ ਸਬੰਧਿਤ ਕਈ ਮਾਮਲਿਆਂ ਵਿਚ ਜੇਲ੍ਹ ਭੇਜਿਆ ਗਿਆ ਏ। ਇਸ ਸਫਲਤਾ ਲਈ ਸਾਰੀਆਂ ਏਜੰਸੀਆਂ ਨੂੰ ਵਧਾਈ ਦਿੰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ ਕਿ ਸਰਕਾਰ ਦਸੰਬਰ 2029 ਤੋਂ ਨਸ਼ੀਲੇ ਪਦਾਰਥਾਂ ਦੇ ਹਰ ਗਿਰੋਹ ਨੂੰ ਖਤਮ ਕਰਨ ਲਈ ਵਚਨਬੱਧ ਏ। ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ਨੇ ਆਉਂਦੀ ਹਾੜੀ ਰੁੱਤ 2026-27 ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਕਣਕ ਦੇ ਪ੍ਰਮਾਣਿਤ ਬੀਜਾਂ ਤੇ ਸਬਸਿਡੀ ਦੇਣ ਲਈ 50 ਕਰੋੜ ਰੁਪਏ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਏ। ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਾਂਝੀ ਕੀਤੀ। ਉਨ੍ਹਾਂ ਦਸਿਆ ਕਿ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉਨ੍ਹਾਂ ਨੂੰ ਵਿਸ਼ੇਸ਼ ਪੱਤਰ ਭੇਜ ਕੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਏ। ਉਨ੍ਹਾਂ ਦਸਿਆ ਕਿ ਇਹ ਸਹਾਇਤਾ ਰਾਸ਼ਟਰੀ ਖੁਰਾਕ ਸੁਰੱਖਿਆ ਤੇ ਪੋਸ਼ਣ ਮਿਸ਼ਨ NFSNM ਦੇ ਬੀਜ ਹਿੱਸੇ ਅਧੀਨ ਦਿੱਤੀ ਜਾਏਗੀ। ਸ੍ਰੀ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਸਥਿਤੀ ਨੂੰ ਬਿਹਤਰ ਬਣਾਉਣ, ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਸੂਬੇ ਦੇ ਖੇਤੀ ਖੇਤਰ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਸਹਾਇਤਾ ਤੇ ਸਹਿਯੋਗ ਦੇਣ ਲਈ ਨਿਰੰਤਰ ਵਚਨਬੱਧ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਜਲੰਧਰ। ਯੂਕਰੇਨ ਨੇ ਰੂਸ ਨਾਲ ਸੰਭਾਵਿਤ ਜੰਗਬੰਦੀ ਲਈ ਭਾਰਤ ਦੀ ਤਜਵੀਜ਼ ਨੂੰ ਕੀਵ ਨੂੰ ਪ੍ਰਾਪਤ ਹੋਈਆਂ 4 ਪੇਸ਼ਕਸ਼ਾਂ ਵਿਚੋਂ ਸਭ ਤੋਂ ਵੱਡਾ ਦਸਿਆ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਐਂਡਰੀ ਸਿਬੀਹਾ ਨੇ ਕਿਹਾ ਹੈ ਕਿ ਦੇਸ਼ ਊਰਜਾ ਬੁਨਿਆਦੀ ਢਾਂਚੇ ਅਤੇ ਕਾਲੇ ਸਾਗਰ ਨੂੰ ਕਵਰ ਕਰਨ ਵਾਲੀ ਜੰਗਬੰਦੀ ਤੇ ਵਿਚਾਰ ਕਰਨ ਲਈ ਤਿਆਰ ਏ। ਰੂਸ ਯੂਕਰੇਨ ਜੰਗ ਜੋ ਹੁਣ ਆਪਣੇ 5ਵੇਂ ਸਾਲ ਵਿਚ ਏ, ਵਿਚ ਹਜ਼ਾਰਾਂ ਨਾਗਰਿਕ ਮਾਰੇ ਗਏ ਨੇ, ਲੱਖਾਂ ਬੇਘਰ ਹੋ ਗਏ ਨੇ ਅਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਵਿਆਪਕ ਤਬਾਹੀ ਹੋਈ ਏ। ਇਹ ਟਿੱਪਣੀਆਂ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਇਸ ਬਿਆਨ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਯੂਕਰੇਨ ਸੰਘਰਸ਼ ਦਾ ਆਪਸੀ ਤੌਰ ਤੇ ਸਵੀਕਾਰਯੋਗ ਹੱਲ ਲੱਭਣ ਲਈ ਬੇਹੱਦ ਵਧੀਆ ਵਿਚਾਰ ਨੇ ਤੋਂ ਇਕ ਦਿਨ ਬਾਅਦ ਆਈਆਂ ਨੇ। ਸਿਬੀਹਾ ਨੇ ਕਿਹਾ ਕਿ ਸੰਭਾਵਿਤ ਜੰਗਬੰਦੀ ਲਈ ਤਜਵੀਜ਼ਾਂ ਭਾਰਤ, ਤੁਰਕੀ, ਮਿਸਰ ਅਤੇ ਅਮਰੀਕਾ ਤੋਂ ਆਈਆਂ ਨੇ। ਉਨ੍ਹਾਂ ਕਿਹਾ ਕਿ ਕੀਵ ਜੰਗਬੰਦੀ ਲਈ ਵੱਖ ਵੱਖ ਫਾਰਮੈਟਾਂ ਤੇ ਵਿਚਾਰ ਕਰਨ ਲਈ ਤਿਆਰ ਏ, ਪਰ ਕਿਸੇ ਵੀ ਸਮਝੌਤੇ ਵਿਚ ਨਾ ਸਿਰਫ ਲੜਾਈ ਕਾਰਜਾਂ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦੈ, ਸਗੋਂ ਊਰਜਾ ਅਤੇ ਬੰਦਰਗਾਹ ਬੁਨਿਆਦੀ ਢਾਂਚੇ ਤੇ ਹਮਲੇ ਅਤੇ ਕਾਲੇ ਸਾਗਰ ਦੀ ਸਥਿਤੀ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਓਮਾਨ ਵਿਚ ਭਾਰਤੀ ਦੂਤਘਰ ਨੇ ਹੋਰਮੁਸ ਪਣਜੋੜ ਵਿਚ ਕੁਵੈਤੀ ਝੰਡੇ ਵਾਲੇ ਟੈਂਕਰ MT ਖਾਜ਼ੀਮਾ 3 ਤੇ ਹੋਏ ਹਮਲੇ ਵਿਚ ਫਸੇ 5 ਭਾਰਤੀ ਨਾਗਰਿਕਾਂ ਨੂੰ ਬਚਾਉਣ

0: ਬਚਾਅ ਕਾਰਜ ਦਾ ਤਾਲਮੇਲ ਕੀਤਾ। ਦੂਤਘਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਸਾਰੇ ਪੰਜ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਢੰਗ ਨਾਲ ਸਾਹਿਲ ਤੇ ਪਹੁੰਚਾ ਦਿੱਤਾ ਗਿਆ। ਦੂਤਘਰ ਨੇ ਓਮਾਨੀ ਅਧਿਕਾਰੀਆਂ ਦਾ ਉਨ੍ਹਾਂ ਦੇ ਨਿਰੰਤਰ ਸਹਿਯੋਗ ਅਤੇ ਮਦਦ ਲਈ ਧੰਨਵਾਦ ਕੀਤਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਵਿਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਤੇ ਸਲਾਮਤੀ ਲਈ ਵਚਨਬੱਧ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਡੀਜ਼ਲ ਦੀ ਬਰਾਮਦ ਤੇ ਪਾਬੰਦੀ ਲਾਉਣ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਯੂਰਪੀ ਦੇਸ਼ਾਂ ਨੇ ਬਾਜ਼ਾਰ ਵਿਚ ਈਂਧਨ ਦੀ ਉਪਲਬਧਤਾ ਵਧਾਉਣ ਦਾ ਵਾਅਦਾ ਕੀਤਾ। ਇਸ ਨਾਲ ਊਰਜਾ ਦੀਆਂ ਲਾਗਤਾਂ ਘਟਾਉਣ ਵਿਚ ਮਦਦ ਮਿਲੇਗੀ। ਸ੍ਰੀ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਨਿੱਜੀ ਤੌਰ ਤੇ ਯੂਰਪ ਨੂੰ ਡੀਜ਼ਲ ਦੀ ਸਪਲਾਈ ਵਧਾਉਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਈਰਾਨ ਵਿਵਾਦ ਦੇ ਹੱਲ ਹੋਣ ਤੋਂ ਬਾਅਦ ਪੈਟਰੋਲੀਅਮ ਦੀਆਂ ਕੀਮਤਾਂ ਘਟ ਜਾਣਗੀਆਂ। ਹਵਾਈ ਫੌਜ ਮੁਖੀ ਏਅਰ ਮਾਰਸ਼ਲ ਏ ਪੀ ਸਿੰਘ ਨੇ ਕਿਹਾ ਕਿ ਆਲਮੀ ਟਕਰਾਅ ਦੇ ਇਸ ਯੁੱਗ ਵਿਚ ਜਦੋਂ ਹਰ ਦੇਸ਼ ਕੋਲ ਗੋਲੀ ਸਿੱਕਾ, ਜਹਾਜ਼ ਸੰਚਾਲਨ ਪ੍ਰਣਾਲੀਆਂ ਅਤੇ ਲੌਜਿਸਟਿਕ ਸਪਲਾਈ ਦੇ ਸੀਮਿਤ ਭੰਡਾਰ ਨੇ, ਆਤਮ ਨਿਰਭਰਤਾ ਸਮੇਂ ਦੀ ਸਭ ਤੋਂ ਜ਼ਰੂਰੀ ਲੋੜ ਏ। 94ਵੇਂ ਹਵਾਈ ਫੌਜ ਦਿਵਸ ਤੋਂ ਪਹਿਲਾਂ ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਆਤਮ ਨਿਰਭਰਤਾ ਪ੍ਰਾਪਤ ਕਰਨ ਲਈ ਕਾਫ਼ੀ ਯਤਨ ਕੀਤੇ ਗਏ ਨੇ। ਉਨ੍ਹਾਂ ਕਿਹਾ ਕਿ ਏ ਆਈ ਐਚ ਭਾਰਤੀ ਹਵਾਈ ਫੌਜ ਦੇ ਹਰ ਖੇਤਰ ਵਿਚ ਫੈਲ ਰਿਹਾ ਹੈ। ਸ੍ਰੀ ਸਿੰਘ ਨੇ ਕਿਹਾ ਕਿ ਭਾਰਤੀ ਹਵਾਈ ਫੌਜ ਦੀ ਇਕ ਵੱਖਰੀ ਡਰੋਨ ਫੋਰਸ ਬਣਾਉਣ ਦੀ ਕੋਈ ਯੋਜਨਾ ਨਹੀਂ ਏ। ਉਨ੍ਹਾਂ ਇਹ ਵੀ ਕਿਹਾ ਕਿ ਵੱਖ ਵੱਖ ਹਥਿਆਰ ਪ੍ਰਣਾਲੀਆਂ ਨੂੰ ਵੱਖਰਾ ਵੱਖਰਾ ਨਹੀਂ ਚਲਾਇਆ ਜਾ ਸਕਦਾ ਅਤੇ ਲੋੜੀਂਦੇ ਸੰਚਾਲਨ ਪ੍ਰਭਾਵ ਲਈ ਉਨ੍ਹਾਂ ਦਾ ਏਕੀਕਰਨ ਜ਼ਰੂਰੀ ਏ। ਹਾਕੀ ਵਿਚ ਭਾਰਤ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਸੋਨੇ ਦਾ ਤਮਗਾ ਹਾਸਲ ਕੀਤਾ ਅਤੇ 2028 ਲਾਸ ਏਂਜਲਿਸ ਓਲੰਪਿਕ ਲਈ ਸਿੱਧਾ ਕੁਆਲੀਫਾਈ ਵੀ ਕਰ ਲਿਆ ਹੈ। ਏਸ਼ੀਆਈ ਖੇਡਾਂ ਵਿਚ ਹੀ ਮਰਦਾਂ ਦੇ ਕ੍ਰਿਕਟ ਵਿਚ ਵੀ ਭਾਰਤ ਨੇ 2020 ਫਾਈਨਲ ਵਿਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਹਰਾ ਕੇ ਸੋਨੇ ਦਾ ਤਮਗਾ ਹਾਸਲ ਕੀਤਾ ਹੈ। ਭਾਰਤੀ ਪਹਿਲਵਾਨ ਅਮਨ ਸਰਾਵਤ ਨੇ ਫਾਈਨਲ ਵਿਚ ਮਰਦਾਂ ਦੇ 57 ਕਿਲੋਗ੍ਰਾਮ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਿਆ। ਪ੍ਰਣਵੀ ਉਰਸ ਗੋਲਫ ਵਿਚ ਏਸ਼ੀਆਈ ਖੇਡਾਂ ਦਾ ਸੋਨੇ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ ਏ। ਦੇਸ਼ ਦੇ ਤਮਗਿਆਂ ਦੀ ਗਿਣਤੀ 85 ਹੋ ਗਈ ਏ। ਤਮਗਾ ਸੂਚੀ ਵਿਚ ਭਾਰਤ ਚੌਥੇ ਸਥਾਨ ਤੇ ਹੈ, ਜਿਸ ਵਿਚ 21 ਸੋਨੇ ਦੇ, 27 ਚਾਂਦੀ ਦੇ ਅਤੇ 37 ਕਾਂਸੀ ਦੇ ਤਮਗੇ ਸ਼ਾਮਲ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਖੇਡ ਮੰਤਰੀ ਮਨਸੁਖ ਮਾਂਡਵੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਮਗਾ ਜੇਤੂਆਂ ਨੂੰ ਵਧਾਈ ਦਿੱਤੀ ਏ। ਆਖਿਰ ਚ ਖਾਸ ਖਬਰਾਂ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮਾਲੀ ਸੂਝਬੂਝ, ਬੁਨਿਆਦੀ ਢਾਂਚਾ, ਨਿਵੇਸ਼ ਤੇ ਬਿਹਤਰ ਡਿਲੀਵਰੀ ਵਿਧੀਆਂ ਦੇ ਸੁਮੇਲ ਨੇ ਪਿਛਲੇ ਦਹਾਕੇ ਦੌਰਾਨ ਭਾਰਤ ਦੀ ਆਰਥਿਕ ਤਾਕਤ ਤੇ ਲਚਕੀਲੇਪਣ ਨੂੰ ਮਜ਼ਬੂਤ ਕੀਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਪਸ਼ੂ ਪਾਲਣ ਆਧਾਰਿਤ ਪ੍ਰਣਾਲੀਆਂ ਵਿਕਸਿਤ ਕਰ ਰਹੀ ਏ ਅਤੇ ਦਿਹਾਤੀ ਆਰਥਿਕਤਾ ਨੂੰ ਉਤਸ਼ਾਹਿਤ ਕਰ ਰਹੀ ਏ। ਕੇਂਦਰ ਸਰਕਾਰ ਵੱਲੋਂ ਆਉਂਦੀ ਹਾੜੀ ਰੁੱਤ 2026-27 ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਕਣਕ ਦੇ ਪ੍ਰਮਾਣਿਤ ਬੀਜਾਂ ਦੇ ਸਬਸਿਡੀ ਦੇਣ ਲਈ 50 ਕਰੋੜ ਰੁਪਏ ਦੀ ਤਜਵੀਜ਼ ਮਨਜ਼ੂਰ। ਏਸ਼ੀਆਈ ਖੇਡਾਂ ਵਿਚ ਭਾਰਤ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਮਰਦਾਂ ਦੇ ਹਾਕੀ ਤੇ ਕ੍ਰਿਕਟ ਮੁਕਾਬਲਿਆਂ ਵਿਚ ਸੋਨੇ ਦੇ ਤਮਗੇ ਜਿੱਤੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸੁਣਦੇ ਹਾਂ ਪੰਜਾਬੀ ਗੀਤ।

0: ਲਾਜ਼ੀ ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਆਓ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਕਹਿੰਦੇ ਕਾਲਰ ਦੋਸਤ ਜੋ ਨੰਬਰ ਮਿਲਾ ਕੇ ਸਾਡੇ ਕੋਲ ਪਹੁੰਚ ਗਏ ਨੇ 01823342171 ਨੰਬਰ ਮਿਲਾ ਕੇ ਪਹਿਲੇ ਲੱਕੀ ਕਾਲਰ ਦੋਸਤ ਕੌਣ ਨੇ ਆਓ ਗੱਲਬਾਤ ਕਰਦੇ ਹਾਂ ਹੈਲੋ
1: ਹੈਲੋ
0: ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਨੇ ਕਿਆ ਬਾਤ ਹੈ ਸ਼ਰਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸ਼ੁਕਰੀਆ ਜੀ ਸ਼ਨੀਵਾਰ ਦਾ ਦਿਨ ਹੈ ਤੁਹਾਡੇ ਨਾਲ ਰਾਬਤੇ ਦਾ ਦਿਨ ਹੈ ਔਰ ਬੜਾ ਅੱਛਾ ਲੱਗਦਾ ਹੈ ਕਿ ਦੋਸਤ ਵੀ ਇੰਤਜ਼ਾਰ ਕਰਦੇ ਨੇ ਮੇਰੀ ਤਰ੍ਹਾਂ ਕਿ ਜਲਦੀ ਤੋਂ ਜਲਦੀ ਸਾਰੇ ਦੋਸਤਾਂ ਦੇ ਨਾਲ ਮੁਲਾਕਾਤ ਤੇ ਗੱਲਬਾਤ ਹੋ ਜਾਵੇ ਤੁਸੀਂ ਆਏ ਹੋ ਬਹੁਤ ਬਹੁਤ ਸ਼ੁਕਰੀਆ ਤੇ ਅੱਜ ਗੀਤ ਕਿਹੜਾ ਸੁਣਨਾ ਹੈ ਠੀਕ ਹੈ ਜੀ ਤੁਹਾਡੀ ਪਸੰਦ ਤੁਹਾਡਾ ਪ੍ਰੋਗਰਾਮ ਅਸੀਂ ਤੁਹਾਡੇ ਹਾਂ ਸੋ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਆਕਾਸ਼ਵਾਣੀ ਜਲੰਧਰ ਨੂੰ ਇੱਦਾਂ ਹੀ ਪਿਆਰ ਦਿੰਦੇ ਰਹੋ ਕਾਲ ਕਰਦੇ ਰਹੋ ਜੀ ਬਹੁਤ ਬਹੁਤ ਸ਼ੁਕਰੀਆ
1: ਥੈਂਕ ਯੂ

0: ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ 081-3842-174-9565-6060 ਸਾਡਾ ਨੰਬਰ ਹੈ ਜਿਸ 'ਤੇ ਲਗਾਤਾਰ ਵਟਸਐਪ 'ਤੇ ਮੈਸੇਜ ਵੀ ਮੈਨੂੰ ਮਿਲ ਰਹੇ ਨੇ ਬਿਲਕੁਲ ਮੈਂ ਨਾਲ ਹੀ ਇਸ ਤੋਂ ਬਾਅਦ ਸ਼ਾਮਿਲ ਕਰਨਾ ਸਾਰੇ ਵਟਸਐਪ 'ਤੇ ਮੈਸੇਜ ਨੂੰ ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਨੇ ਆਕਾਸ਼ਵਾਣੀ ਜਲੰਧਰ ਦੇ ਵਿਹੜੇ ਚ
1: ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ
0: ਜੀ ਸ਼ੁਕਰੀਆ ਤੁਹਾਡਾ ਤੁਸੀਂ ਯਾਦ ਕੀਤਾ ਹੈ ਸਾਡੇ ਕੋਲ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ
1: ਥੈਂਕ ਯੂ ਥੈਂਕ ਯੂ
0: ਹੋਰ ਸੁਣਾਓ ਦਿੱਲੀ ਦਾ ਕੀ ਹਾਲ ਚਾਲ ਹੈ
1: ਠੀਕ ਹੈ ਜੀ ਵਧੀਆ ਜੀ
0: ਚਲੋ ਵਧੀਆ ਹੀ ਚਾਹੀਦਾ ਹੈ ਤੇ ਅੱਜ ਗੀਤ ਕਿਹੜਾ ਸੁਣਨਾ ਹੈ ਸ਼ੁਕਰੀਆ

ਲਓ ਜੀ, ਵਟਸਐਪ 'ਤੇ ਮੈਸੇਜ ਸਾਨੂੰ ਲਗਾਤਾਰ ਸਾਡੇ ਕੋਲ ਪਹੁੰਚ ਰਹੇ ਨੇ, ਭੇਜਣ ਵਾਲੇ ਦੋਸਤ ਨੇ ਹਰਜੀ ਰਾਮ ਮਲੋੜ ਤੋਂ, ਨਥੁ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ, ਕੋਈ ਵੀ ਗੀਤ ਸੁਣਾ ਦਿਓ, ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਪੇਸ਼ਕਰਤਾ ਕੋ ਪਿਆਰ ਭਰਾ ਨਮਸਕਾਰ, ਗੁਲਾਮ ਰੋਡ, ਹਰਗੋਬਿੰਦ ਨਗਰ, ਨਵਾਂ ਸ਼ਹਿਰ ਤੋਂ ਸੁਰਿੰਦਰ ਸੰਧੂ, ਨੀਤਾ ਸੰਧੂ, ਰੋਹਿਤ, ਰਿਦੇਸ਼, ਸ਼ਿਖਾ, ਪ੍ਰਤੀਸ਼ਾ ਸੰਧੂ ਅਤੇ ਮੈਕਸ ਕਹਿੰਦੇ ਨੇ ਜੀ ਬਹੁਤ ਬਹੁਤ ਸ਼ੁਕਰੀਆ, ਅਤੇ ਗੀਤ ਕੋਈ ਵੀ ਪਸੰਦ ਕਰਦੇ ਬਹੁਤ ਫੁੱਲਾਂ ਦੇ ਨਾਲ ਸਜਾ ਕੇ ਜਿਹੜਾ ਮੈਸੇਜ ਸਾਡੇ ਤੱਕ ਪਹੁੰਚਿਆ। ਅਗਲੇ ਮੈਸੇਜ ਦੀ ਗੱਲ ਕਰੀਏ, ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵਰ ਸਿੰਘ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ ਹੁਣਾਂ ਨੇ ਸਾਨੂੰ ਯਾਦ ਕੀਤਾ। ਕ੍ਰਿਸ਼ਨ ਲਾਲ, ਰਾਜੂ, ਦੀਪੂ, ਸ਼ੀਤਲ, ਸ਼ਾਰਦਾ, ਵਿਵਾਨ, ਗੋਪਾਲ, ਵਿਲੇਜ ਮੱਖਣਪੁਰ, ਬਿਸ਼ਨਾ, ਜੰਮੂ ਤੋਂ ਜਿਹੜਾ ਹੈ ਸਾਨੂੰ ਯਾਦ ਕੀਤਾ, ਬਹੁਤ ਬਹੁਤ ਸ਼ੁਕਰੀਆ। ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਮਨ ਰੋਸ਼ਨਪ੍ਰੀਤ ਸਿੰਘ, ਪਿੰਡ ਛਾਂਜਲੀ, ਜ਼ਿਲ੍ਹਾ ਸੰਗਰੂਰ ਤੋਂ ਕਹਿੰਦੇ ਨੇ ਕੋਈ ਵੀ ਗੀਤ ਸਾਨੂੰ ਜ਼ਰੂਰ ਸੁਣਾ ਦਿਓ। ਮੇਹਜ਼ ਗੇਟ ਨਾਭਾ ਤੋਂ ਸੋਮਦਾਤ ਕਾਇਰਫ, ਜੋਤੀ ਰਾਣੀ ਗੁਰਮਤ ਸਾਨੂੰ ਬਹੁਤ ਸਾਰਾ ਪਿਆਰ ਭੇਜ ਰਹੇ ਨੇ। ਤੌਰੀ ਪੰਜਾਬੀ ਗੀਤ ਮੈਂ ਆਪ ਪ੍ਰਸਤੁਤ ਕਰਕੇ ਸਾਦਰ ਅਭਿਨੰਦਨ, ਕਿਆ ਬਾਤ ਹੈ, ਕਾਰਜਕ੍ਰਮ ਮੈਂ ਹਮੇ ਕੋਈ ਵੀ ਜੱਸੀ ਗਿੱਲ ਕੀ ਆਵਾਜ਼ ਮੈਂ ਮਸ ਗੀਤ ਸੁਣਾ ਦੇ। ਸ਼ਿਵਾਜੀ ਚੌਕ ਕਟਨੀ ਸੇ ਅਮਿਲ, ਅਮਰ, ਦਿਲੀਪ, ਰਾਜੂ, ਸੰਜਨ, ਵਿਪਿਨ, ਪ੍ਰਕਾਸ਼, ਅਰੁਣ ਕਨੋਜੀਆ, ਸੰਜੇ ਸੋਨੀ, ਪਵਨ ਯਾਦਵ, ਸੁਨੀਲ ਜੈਨ, ਲਾਲੂ, ਸੋਨਾ, ਮੋਨਾ, ਹਨੀ ਅਤੇ ਉਹਨਾਂ ਦੇ ਮੰਮੀ ਪਾਪਾ, ਕਾਰਜਕ੍ਰਮ 'ਚ ਗੀਤ ਜ਼ਰੂਰ ਸਾਨੂੰ ਸੁਣਾ ਦਿਓ। ਭੇਜਣ ਵਾਲੇ ਦੋਸਤ ਨੇ ਅਮਰ ਤਰਾਮਾਕਾਰ, ਜਿਨ੍ਹਾਂ ਨੇ ਬਹੁਤ ਸਾਰਾ ਪਿਆਰ ਸ਼ਿਵਾਜੀ ਚੌਂਕ ਕਟਨੀ ਤੋਂ ਸਾਨੂੰ ਜ਼ਰੂਰ ਭੇਜਿਆ। ਬਿਲਕੁਲ ਜੀ, ਤੁਹਾਡੇ ਲਈ ਅਸੀਂ ਜ਼ਰੂਰ, ਮੇਰੀ ਕੋਸ਼ਿਸ਼ ਹੈ ਕਿ ਤੁਹਾਡੇ ਲਈ ਜਿਹੜਾ ਪਿਆਰ ਹੈ, ਤੁਸੀਂ ਜੱਸੀ ਗਿੱਲ ਹੋਣਾ ਦੀ ਆਵਾਜ਼ 'ਚ ਗੀਤ ਸੁਣਨਾ ਚਾਹੁੰਦੇ ਹੋ, ਤੁਹਾਡੇ ਲਈ ਜ਼ਰੂਰ ਗੀਤ ਭੇਜ ਰਹੇ ਹਾਂ ਜੀ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਮਾਮਲਾ ਕੀ ਸਾਡੇ ਕੋਲ ਪਹੁੰਚ ਕੇ ਨੇ, ਉਹ ਗੱਲਬਾਤ ਕਰਦੇ ਹਾਂ। ਹੈਲੋ,
1: ਨਮਸਕਾਰ ਜੀ ਪਾਰਸ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਮਹੇਸ਼ ਗਰਗ, ਮੰਡੀ ਹਰਜੀਰਾ ਮਲੋੜ ਤੋਂ ਸਰ।
0: ਕਿਆ ਬਾਤ ਹੈ ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਧੰਨਵਾਦ ਜੀ।
0: ਹੋਰ ਸੁਣਾਓ, ਘਰ ਪਰਿਵਾਰ ਮਲੋੜ ਦਾ ਕੀ ਹਾਲ ਚਾਲ ਹੈ?
1: ਬਹੁਤ ਵਧੀਆ ਸਰ, ਵਧੀਆ ਚੱਲੀ ਜਾਂਦਾ ਤੁਹਾਡੀ ਦਇਆ ਨਾਲ।
0: ਚਲੋ, ਦਇਆ ਉਸ ਪਰਮਾਤਮਾ ਦੀ ਹੈ ਜੀ, ਤੁਹਾਡਾ ਸਾਥ ਆਕਾਸ਼ਵਾਣੀ ਨਾਲ ਇਹਦੇ ਬਣਿਆ ਰਹੇ। ਅੱਜ ਗੀਤ ਕਿਹੜਾ ਖਾਸ ਲੈ ਕੇ ਆਏ ਹੋ?
1: ਅਰਜੀਤ ਹਰਮਨ ਦਾ ਸੁਣਾ ਦਿਓ ਜੀ ਕੋਈ ਵਧੀਆ ਜੀ।
0: ਠੀਕ ਹੈ ਜੀ, ਤੁਹਾਨੂੰ ਪ੍ਰੋਗਰਾਮ 'ਚ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਇੱਦਾਂ ਹੀ ਕਾਲ ਕਰਦੇ ਰਹੋ।
1: ਧੰਨਵਾਦ।

ਆਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੀਜਾ, ਚਰਨਾ ਰਹੀਜਾ, ਡੈਨੀ ਨੀਤੂ, ਜੋਤੀ ਸੱਜਣੀ, ਗੀਤ ਦਾ ਜ਼ਿੰਮਾ ਮੇਰੇ ਜ਼ਿੰਮੇ ਲਾ ਦਿੱਤਾ ਹੈ ਜੀ। ਅਗਲਾ ਮੈਸੇਜ ਪਿੰਡ ਮਿਰਜ਼ਾਪੁਰ, ਜ਼ਿਲ੍ਹਾ ਗੁਰਦਾਸਪੁਰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਅਨਮੋਲ ਜੋਗਰ। ਮੇਰੀ ਫਰਮਾਇਸ਼ ਹੈ ਕਿ ਤੁਸੀਂ ਕੋਈ ਵੀ ਗੀਤ ਜ਼ਰੂਰ ਸੁਣਾ ਦਿਓ। ਫਰਮਾਇਸ਼ ਮੇਰੇ ਸਤਿਕਾਰਯੋਗ ਪਿਤਾ ਜੀ ਰਜਾਰ ਸਿੰਘ, ਮੇਰੀ ਪਿਆਰੀ ਮਾਤਾ ਹਰਜੀਤ ਕੌਰ ਜੀ ਅਤੇ ਮੇਰੀ ਲਾਡਲੀ ਭੈਣ ਮਹਿਕਪ੍ਰੀਤ ਕੌਰ ਜੀ ਦੇ ਨਾਮ ਹੈ। ਧੰਨਵਾਦ। ਫਰਮਾਇਸ਼ ਕਰਤਾ ਅਨਮੋਲ ਜੋਗਰ, ਪਿੰਡ ਮਿਰਜ਼ਾਪੁਰ, ਜ਼ਿਲ੍ਹਾ ਗੁਰਦਾਸਪੁਰ ਤੋਂ ਜਿਹੜਾ ਸਾਨੂੰ ਯਾਦ ਕੀਤਾ, ਬਹੁਤ ਬਹੁਤ ਸ਼ੁਕਰੀਆ। ਸੌਗਾਤ ਦੇ ਵਿੱਚ ਗਾਂਵ ਫਰਾਸੀ, ਜ਼ਿਲ੍ਹਾ ਹਿਸਾਰ 'ਚ ਰਾਜਕੁਮਾਰ, ਪ੍ਰਮੋਦ ਕੁਮਾਰ, ਪੁਸ਼ਪਿੰਦਰ ਕੁਮਾਰ ਅਤੇ ਉਹਨਾਂ ਦਾ ਪੂਰਾ ਪਰਿਵਾਰ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਮੈਸੇਜ ਕਰਨ ਲਈ। ਦੋਸਤ ਨੇ ਫਰਮਾਇਸ਼ ਕੀਤੀ ਹੈ ਕਿ ਸਰਤਾਜ ਸਾਹਿਬ ਉਹਨਾਂ ਨੂੰ ਪਹਿਲਾਂ ਭੇਜ ਦਿਓ ਸਾਡੇ ਕੋਲ। ਬਿਲਕੁਲ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ ਔਰ ਸਰਤਾਜ ਸਾਹਿਬ ਉਹਨਾਂ ਦੀ ਆਵਾਜ਼ 'ਚ ਗੀਤ ਤੁਹਾਡੇ ਤੱਕ ਪਹੁੰਚ ਰਿਹਾ। ਮਿਲਦੀ ਹੈ ਇਸ ਗੀਤ ਤੋਂ ਬਾਅਦ।

0: ਦੋਸਤ ਨੰਬਰ ਮਿਲਾ ਕੇ ਸਾਡੇ ਕੋਲ ਪਹੁੰਚ ਕੇ ਨੇ, ਉਹ ਗੱਲਬਾਤ ਕਰਦੇ ਹਾਂ। ਹੈਲੋ,
1: ਜੈ ਹਿੰਦ ਜੀ।
0: ਜੈ ਹਿੰਦ ਜੀ, ਕੌਣ ਬੋਲ ਰਹੇ ਨੇ?
1: ਸ਼ਾਮ ਲਾਲ ਬੋਲਦਾ ਜੀ, ਰਤੀਆ ਜ਼ਿਲ੍ਹਾ ਫਤਿਹਾਬਾਦ ਤੋਂ ਜੀ।
0: ਸ਼ਾਮ ਲਾਲ ਜੀ, ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਪ੍ਰੋਗਰਾਮ 'ਚ।
1: ਧੰਨਵਾਦ ਜੀ।
0: ਅਤੇ ਅੱਜ ਕਿਹੜੀ ਖਾਸ ਸੌਗਾਤ ਸਾਡੇ ਲਈ ਲੈ ਕੇ ਆਏ ਹੋ?
1: ਹਾਂਜੀ,
0: ਮੈਂ ਕਿਹਾ ਕਿ ਖਾਸ ਗੀਤ ਫਰਮਾਇਸ਼ ਲੈ ਕੇ ਸਾਡੇ ਕੋਲ ਆਏ ਹੋ?
1: ਹਾਂਜੀ, ਹਰਜੀਤ ਹਰਮਨ ਜੀ ਦਾ ਜੀ ਸੰਸਾਰ।
0: ਠੀਕ ਹੈ ਜੀ, ਸਾਡਾ ਸੰਸਾਰ ਤੁਸੀਂ ਹੋ, ਇੰਨੇ ਪਿਆਰ ਦੇ ਨਾਲ ਕਾਲ ਕਰਦੇ ਹੋ, ਫੋਨ ਕਰਨੀ ਬਹੁਤ ਬਹੁਤ ਸ਼ੁਕਰੀਆ, ਇੱਦਾਂ ਹੀ ਕਾਲ ਕਰਦੇ ਰਹੋ।
1: ਧੰਨਵਾਦ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ।

ਤਾਂ ਜੀ ਮੈਸੀ ਜੋ ਸਾਡੇ ਕੋਲ ਬਹੁਤ ਪਿਆਰ ਦੇ ਨਾਲ ਸਜਾ ਕੇ ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨਦੀਪ ਆਰਜੂ ਅਤੇ ਗੁੱਡੂ ਜਜੋਰੀਆ ਉਹਨਾਂ ਨੇ ਭੇਜਿਆ, ਬਹੁਤ ਬਹੁਤ ਸ਼ੁਕਰੀਆ। ਅਗਲੇ ਮੈਸੀ ਦੀ ਗੱਲ ਕਰੀਏ ਜੀ, ਭੇਜਣ ਵਾਲੇ ਦੋਸਤ ਜੋ ਸਾਨੂੰ ਖਾਸ ਮੈਸੇਜ ਫੁੱਲਾਂ ਦੇ ਨਾਲ ਸਜਾ ਕੇ ਭੇਜ ਰਹੇ ਨੇ, ਸਤਿ ਸ਼੍ਰੀ ਅਕਾਲ ਬਠਿੰਡੇ ਤੋਂ ਰਵਿੰਦਰ ਸਿੰਘ, ਗਗਨਦੀਪ ਕੌਰ, ਜਸਮੀਨ ਕੌਰ ਗਲੀਨ ਅਤੇ ਸ਼ਿੰਦਰਪਾਲ ਕਹਿੰਦੇ ਨੇ ਕੋਈ ਵੀ ਗੀਤ ਸਾਨੂੰ ਸੁਣਾ ਦਿਓ। ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਕਿਸੇ ਵੀ ਪੰਜਾਬੀ ਗੀਤ 'ਚ ਸਾਨੂੰ ਸ਼ਾਮਿਲ ਕਰੋ। ਮਿਹਰਬਾਨੀ ਮਜਨੂੰ ਦਾ ਟੀਲਾ ਤੋਂ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ, ਉਮੰਗ, ਆਕਾਸ਼, ਗੁੜੀਆ, ਮਾਹੀ, ਇਸ਼ਿਤਾ ਅਰੋੜਾ, ਪਿੰਡ ਨਥਾਣਾ, ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਕੋਈ ਵੀ ਗੀਤ ਕਹਿੰਦੇ ਸਦਾਬਹਾਰ 'ਚ ਸਾਨੂੰ ਸ਼ਾਮਿਲ ਕਰੋ। ਰਾਮ ਰਾਮ ਜੀ, ਕੋਈ ਵੀ ਗੀਤ ਜਲਾਲਾਬਾਦ ਵੈਸਟ ਤੋਂ ਕੁਰੇਸ਼, ਸੁਰੇਸ਼ ਗਗਨੀਜਾ, ਪੂਨਮ ਗਗਨੀਜਾ, ਵਿਸ਼ਾਲ ਅਤੇ ਨਿਮਿਤਾ ਹੁਜਾ ਉਹਨਾਂ ਨੇ ਸਾਨੂੰ ਯਾਦ ਕੀਤਾ ਹੈ। ਨਮਸਕਾਰ, ਅਦਾਬ, ਤਾਜ, ਮੁਹੰਮਦ ਅਸਾਰੀ, ਗੁਲਾਬ ਸਾਹਿਬ, ਇਬਰਾਹੀਮ, ਮਿਰਾਜ ਜਹਾਂ, ਆਜ਼ਾਦ ਨਗਰ ਲਕਸਰ ਹਰਿਦੁਆਰ ਉੱਤਰਾਖੰਡ ਤੋਂ ਸਾਨੂੰ ਕਹਿੰਦੇ ਨੇ ਹੰਸਰਾਜ ਹੰਸੁਣਾ ਦੀ ਆਵਾਜ਼ 'ਚ, ਕਿਆ ਬਾਤ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ। ਮਿਲਦੇ ਇਸ ਗੀਤ ਤੋਂ ਬਾਅਦ।

0: ਤੋ ਉਸ ਨੰਬਰ ਮਿਲਾ ਕੇ ਸਾਡੇ ਕੋਲ ਪਹੁੰਚ ਗਏ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਸਰ ਜੀ, ਮੈਂ ਰਾਜੀ ਬੋਲ ਰਿਹਾ ਜੀ, ਚੰਡੀਗੜ੍ਹ।
0: ਚੰਡੀਗੜ੍ਹ ਵਾਲਿਓ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਨੇ ਸਰ ਜੀ, ਠੀਕ ਠਾਕ।
0: ਮੌਸਮ ਕਿਵੇਂ ਦਾ ਹੈ ਚੰਡੀਗੜ੍ਹ ਦਾ?
1: ਮੌਸਮ ਬਦਲ ਗਿਆ ਸਰ ਜੀ,
0: ਬਦਲ
1: ਠੰਡਾ ਹੋ
0: ਗਿਆ
1: ਗਿਆ
0: ਜੀ।
1: ਮੌਸਮ।
0: ਚਲੋ, ਗੋਡੀ ਚਾਹੀਦਾ, ਬਦਲਿਆ ਹੀ ਚਾਹੀਦਾ। ਮਤਲਬ ਠੰਡ ਆ ਗਈ ਹੈ ਕਿ ਨਹੀਂ?
1: ਆ ਗਈ ਠੰਡ ਸਰ ਜੀ, ਸਵੇਰ ਸ਼ਾਮ ਠੰਡ ਹੋ ਗਈ। ਸਾਡੇ ਇੱਧਰ ਪਹਾੜੀ ਏਰੀਆ ਪੈ ਜਾਂਦਾ, ਝੀਲ ਹੈ ਸੁਖਨਾ,
0: ਅੱਛਾ ਜੀ,
1: ਇਹਦੇ ਕਰਕੇ ਦਰਖਤ ਬਹੁਤ ਆ, ਮੌਸਮ 'ਚ ਫਰਕ ਪੈ ਗਿਆ।
0: ਓਕੇ, ਚਲੋ ਗੁੱਡ ਹੈ। ਤੇ ਹੋਰ ਸੁਣਾਓ, ਘਰ ਪਰਿਵਾਰ ਆਲ ਗੁੱਡ?
1: ਹਾਂ ਜੀ, ਬਸ ਵਧੀਆ ਜੀ, ਠੀਕ ਠਾਕ, ਸਾਡੇ ਵੀ ਠੀਕ ਹੈ ਸਰ।
0: ਚਲੋ, ਤੁਹਾਡੇ ਨਾਲ ਹੀ ਹੈ ਜੀ। ਅੱਜ ਕੀ ਖਾਸ ਸੁਣਨਾ ਚਾਹੁੰਦੇ ਹੋ?
1: ਸੁਰਜੀਤ ਭੁੱਲਰ ਦਾ ਗੀਤ ਸੁਣਨਾ ਜੀ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ।

0: ਲਓ ਜੀ ਨੰਬਰ ਮਿਲਾ ਕੇ ਦੋਸਤ ਪਹੁੰਚ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ? ਹੈਲੋ।
1: ਹੋਰ ਕੀ ਹਾਲ ਆ? ਠੀਕ ਠਾਕ?
0: ਬਹੁਤ ਵਧੀਆ ਜੀ, ਕੌਣ ਬੋਲ ਰਹੇ ਨੇ?
1: ਸ਼੍ਰੀ ਗੁਰੂ ਰਵਿਦਾਸ ਨਗਰ ਮਰੋਗ ਤੋਂ ਫਕੀਰ ਚੰਦਰ ਸਿੰਘ ਹੈ ਜੀ।
0: ਕਿਆ ਬਾਤ ਹੈ ਫਕੀਰ ਚੰਦ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਸਾਨੂੰ ਤਾਂ ਸ਼ਨੀਵਾਰ ਨੂੰ ਉਡੀਕ ਹੀ ਬੜੀ ਰਹਿੰਦੀ ਹੈ, ਬਾਹਰ ਵੀ ਆਉਣਗੇ
0: ਚਲੋ,
1: ਤੇ
0: ਸ਼ੁਕਰੀਆ
1: ਸਾਡੀ
0: ਤੁਹਾਡਾ
1: ਇੱਥੇ ਬਸ
0: ਪਿਆਰ ਹੈ
1: ਹੋ
0: ਜੀ। ਦੇਖੋ
1: ਜਾਣਾ।
0: ਪਿਆਰ ਸਦਕਾ ਹੀ, ਹਰ ਵਾਰ ਹਰ ਸਾਲ ਹਰ ਪ੍ਰੋਗਰਾਮ 'ਚ ਅਸੀਂ ਕਹਿੰਦੇ ਸਾਡੇ ਅਸਲ ਰੂਹ ਦੀ ਖੁਰਾਕ ਤੁਹਾਡਾ ਪਿਆਰ ਹੈ, ਅਤੇ ਤੁਸੀਂ ਇੰਨੀ ਰਾਤ ਨੂੰ ਪ੍ਰੋਗਰਾਮ 'ਚ ਜੁੜਦੇ ਹੋ, ਪਿਆਰ ਦਿੰਦੇ ਹੋ, ਉਹ ਅਸੀਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ।
1: ਕੋਈ ਨਹੀਂ, 1 ਵਜੇ ਤੱਕ ਤੁਹਾਡੇ ਨਾਲ ਖੜੇ ਹੁੰਦੇ ਹਾਂ
0: ਕਿਆ
1: ਅਸੀਂ।
0: ਬਾਤ ਹੈ, ਕਿਆ ਬਾਤ ਹੈ। ਅਤੇ ਅੱਜ ਗੀਤ ਕਿਹੜਾ ਸੁਣਨਾ ਹੈ ਸਰ?
1: ਗੀਤ ਅੱਜ ਆਪਣੇ ਯੁੱਧਵੀਰ ਮਾਲਕ ਅਤੇ ਵਿੱਕੀ ਗਰੇਵਾਲ ਦਾ ਸੁਣਾ ਦਿਓ,
0: ਠੀਕ ਹੈ
1: ਕਿਸੇ
0: ਜੀ,
1: ਗੱਭਰੂ ਦੇ ਦਿਲ। ਹਾਂਜੀ,
0: ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ ਫੋਨ ਕਾਲੀ, ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਸਰ।

ਲਓ ਜੀ, ਮੈਸੇਜ ਜਿਹੜੇ ਨੇ ਸਾਨੂੰ ਲਗਾਤਾਰ ਨਾਲੋਂ ਨਾਲ ਔਰ ਖਾਸ ਕਰਕੇ ਦੋਸਤਾਂ ਦੀ ਫੋਨ ਕਾਲਸ ਦੇ ਰਾਹੀਂ ਸਾਡੇ ਤੱਕ ਪਹੁੰਚ ਰਹੇ ਨੇ। ਪਹਿਲਾਂ ਤਾਂ ਮੈਸੇਜ ਪ੍ਰੋਗਰਾਮ 'ਚ ਅਸੀਂ ਸ਼ਾਮਿਲ ਕਰ ਲਈਏ ਜਿਹੜੇ ਦੋਸਤ ਸਾਡੇ ਕੋਲ ਮੈਸੇਜ ਕਰਕੇ ਸਾਡੇ ਕੋਲ ਪਹੁੰਚੇ ਨੇ। ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜ, ਖੁਸ਼ਦਿਲ, ਸੰਗੀਤਾ ਰਾਣੀ, ਪੱਪੂ ਖੁਸ਼ ਹਸਮੁੱਖ, ਜਿੰਦਲ, ਸੰਜੀਵ, ਸੁਨੀਤਾ, ਆਰਜੂ, ਮਹਿਕ, ਪੂਰਾ ਖੁਸ਼ਦਿਲ ਪਰਿਵਾਰ। ਗਾਣਾ ਕਹਿੰਦੇ ਕੋਈ ਵੀ ਸੁਣਾ ਦਿਓ, ਅਸੀਂ ਤੁਹਾਡੇ ਨਾਲ ਗੁਲਾਬਾਂ ਅਤੇ ਫੁੱਲਾਂ ਨਾਲ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੰਨਾ ਪਿਆਰ ਦਿੰਦੇ ਹੋ, ਬਹੁਤ ਅੱਛਾ ਲੱਗਦਾ ਹੈ ਕਿ ਤੁਹਾਡੇ ਵਰਗੇ ਦੋਸਤ ਜੋ ਪ੍ਰੋਗਰਾਮ 'ਚ ਜੁੜਦੇ ਨੇ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਜਿੰਦਰ ਸਿੰਘ ਜੋੜਾ, ਸਿਟੀ ਦੀਵਾਨਾ ਗੁਰਦੇ ਗੁਰਵੰਸ਼ ਸਿੰਘ ਜੋੜਾ ਹੋਣਾ ਨੇ ਕਿਹਾ ਜੀ ਕਿਸੇ ਵਕੀਲ 'ਚ ਸਾਨੂੰ ਸ਼ਾਮਿਲ ਕਰੋ। ਗਾਮ ਜਖੌਦਾ ਰਾਜਸਥਾਨ ਤੋਂ, ਸ਼ੰਭੂ ਦਿਆਲ ਖੱਟਕ, ਵਿਮਲਾ, ਅਮਰਜੀਤ, ਸੁੰਦਰ, ਯੋਗੇਸ਼, ਦੀਪਕ ਅਤੇ ਪੂਰਾ ਖੱਟਕ ਪਰਿਵਾਰ ਰਾਜਸਥਾਨ ਤੋਂ ਸਾਡੇ ਕੋਲ ਚੱਲ ਕੇ ਪਹੁੰਚਿਆ। ਖੁਸ਼ ਰਹੀਏ।

0: ਬਰਮਲਾ ਕੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ। ਹੈਲੋ,
1: ਸਤਿ ਸ਼੍ਰੀ
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਅਕਾਲ
0: ਕਿਆ ਬਾਤ ਹੈ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ 'ਚ। ਸਿਹਤ ਸਿਹਤਮੰਦ ਹੈ? ਆਲ ਗੁੱਡ ਹੈ? ਚੜ੍ਹਦੀ ਕਲਾ ਦੇ ਵਿੱਚ ਹੈ? ਚਲੋ, ਚੜ੍ਹਦੀ ਕਲਾ 'ਚ ਹੀ ਚਾਹੀਦਾ। ਅਤੇ ਅੱਜ ਖਾਸ ਕੀ ਗੀਤ ਲੈ ਕੇ ਆਏ ਹੋ ਸਾਡੇ ਲਈ? ਹਾਂਜੀ, ਹਰਭਜਨ ਮਾਨ ਦਾ ਲਾਜ। ਠੀਕ ਹੈ ਜੀ, ਤੁਸੀਂ ਯਾਦ ਕੀਤਾ ਹਰਭਜਨ ਮਾਨ ਹੁਣਾਂ ਸਾਹਿਬ ਨੂੰ, ਅਤੇ ਅਸੀਂ ਤੁਹਾਡੇ ਤੱਕ ਭੇਜ ਰਹੇ ਹਾਂ ਜੀ ਉਹਨਾਂ ਨੂੰ। ਸੋ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।

ਲਓ ਜੀ, ਵਟਸਐਪ 'ਤੇ ਮੈਸੇਜ ਵੀ ਲਗਾਤਾਰ ਸਾਡੇ ਕੋਲ ਭੇਜ ਰਹੇ ਨੇ ਦੋਸਤ, ਉਹਨਾਂ ਦੀ ਬਹੁਤ ਬਹੁਤ ਸ਼ੁਕਰੀਆ। ਅਗਲੇ ਮੈਸੇਜ ਜਿਹੜੇ ਸਾਡੇ ਕੋਲ ਪਹੁੰਚੇ ਨੇ ਜੀ, ਭੇਜਣ ਵਾਲੇ ਦੋਸਤ ਨੇ ਮੁਕੇਸ਼ ਔਰ ਸੁਮਨ ਕਲਿਆਣਪੁਰ ਤੋਂ ਭੇਜਣ ਵਾਲੇ ਦੋਸਤ ਨੇ, ਔਰ ਗਾਂਵ ਹਾਂਡੀ ਖੇੜਾ ਤੋਂ ਜਿਹੜਾ ਸਿਰਸਾ ਤੋਂ ਸਾਨੂੰ ਯਾਦ ਕੀਤਾ, ਬਹੁਤ ਬਹੁਤ ਸ਼ੁਕਰੀਆ। ਅਗਲੇ ਮੈਸੇਜ ਦੀ ਗੱਲ ਕਰੀਏ ਜੀ, ਕ੍ਰਿਸ਼ਨ ਵਰਮਾ, ਹਰੀਸ਼ ਵਰਮਾ, ਵਿਪਨ ਵਰਮਾ, ਸੰਦੀਪ ਵਰਮਾ, ਵੰਸ਼ ਵਰਮਾ, ਔਲ ਵਰਮਾ ਫੈਮਿਲੀ, ਵਿਲੇਜ ਖੁਖਾਰੀਵਾਲ, ਡਿਸਟ੍ਰਿਕਟ ਫਾਜ਼ਿਲਕਾ ਤੋਂ ਜਿਹੜਾ ਸਾਨੂੰ ਯਾਦ ਕੀਤਾ, ਪਿੰਡ 'ਤੇ ਡਾਕਖਾਨਾ ਖੂਹੀਆਂ, ਸਰਵਣ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ ਰਮੇਸ਼ ਬਿੱਲਾ ਚਾਵਲਾ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰਿੱਜੂ, ਬੱਬੂ, ਵੀਹੂ ਚਾਵਲਾ ਅਤੇ ਪੂਰਾ ਚਾਵਲਾ ਪਰਿਵਾਰ। ਗੁਰਮੀਤ ਸਿੰਘ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਸਾਡੇ ਕੋਲ ਪਹੁੰਚੇ ਨੇ,

ਖਾਸ ਕਰਕੇ ਭੇਜਣ ਵਾਲੇ ਦੋਸਤ ਨੇ ਟੋਨੀ ਸ਼ਾਹ, ਪੁਸ਼ਪਿੰਦਰ ਪਾਲ ਸਿੰਘ ਗੋਨਿਆਣਾ ਮੰਡੀ ਬਠਿੰਡਾ ਤੋਂ ਸਾਨੂੰ ਯਾਦ ਕਰਦੇ ਪਏ ਨੇ। ਕਹਿੰਦੇ ਨੇ ਜੀ ਮਿਸ ਪੂਜਾ ਦੀ ਆਵਾਜ਼ 'ਚ ਕਿਆ ਬਾਤ ਹੈ, ਗੀਤ ਤੁਹਾਡਾ ਤੁਸੀਂ ਯਾਦ ਕੀਤਾ, ਮਿਸ ਪੂਜਾ ਹੁਣਾਂ ਦੀ ਆਵਾਜ਼ 'ਚ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਫੋਨ ਕਾਲਸ ਵੀ ਤੁਹਾਡੇ ਆਉਂਦੇ ਨੇ, ਚਿੱਠੀਆਂ ਵੀ ਤੁਹਾਡੀਆਂ ਆ ਰਹੀਆਂ ਨੇ ਇਸ ਵੇਲੇ, ਤਾਂ ਉਹਦੇ ਲਈ ਦੋਨਾਂ ਲਈ ਬਹੁਤ ਬਹੁਤ ਸ਼ੁਕਰੀਆ।

0: ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਕੇ ਨੇ ਨੰਬਰ ਤੁਸੀਂ ਜਾਣਦੇ ਹੋ ਤੁਹਾਡੇ ਦਿਲਾਂ 'ਚ ਵਸਦਾ 0181 23 42 171 ਹੈਲੋ
1: ਹੈਲੋ
0: ਨਮਸਕਾਰ ਜੀ ਕੌਣ ਬੋਲ ਰਹੇ ਨੇ ਕਿਆ ਬਾਤ ਹੈ ਜਲੰਧਰ ਵਾਲਿਆਂ ਦੀ ਫਾਈਨਲੀ ਐਂਟਰੀ ਪ੍ਰੋਗਰਾਮ ਦੇ ਵਿੱਚ ਦੇਖੋ ਜੀ ਅਸੀਂ ਤਾਂ 11:10 ਤੋਂ ਸ਼ੁਰੂ ਹੋ ਜਾਂਦੇ ਹਾਂ ਇਸ ਵੇਲੇ ਜੇ ਦੇਖਿਆ ਜਾਵੇ ਤਾਂ 12:40 ਹੋ ਚੁੱਕੇ ਨੇ ਪੂਰੇ 20 ਮਿੰਟ ਬਾਅਦ ਹਲੇ ਰਹਿੰਦੇ ਨੇ ਪਰ ਵਾਰੀ ਆ ਗਈ ਹੈ

0: ਚਲੋ ਸ਼ੁਕਰੀਆ ਜੀ, ਸਾਨੂੰ ਵੀ ਵੇਟ ਰਹਿੰਦੀ ਹੈ ਸਾਡੇ ਦੋਸਤ ਪ੍ਰੋਗਰਾਮ 'ਚ ਹਾਜ਼ਰੀ ਲਵਾਉਣ, ਸਾਰਿਆਂ ਦੀਆਂ ਅਟੈਂਡੈਂਸ ਲੱਗੀ ਔਰ ਪਤਾ ਲੱਗ ਜਾਏ ਕਿ ਦੋਸਤ ਅੱਜ ਕੀ ਖਾਸ ਫਰਮਾਇਸ਼ ਲੈ ਕੇ ਆਏ ਨੇ। ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਓਕੇ ਜੀ, ਬਾਏ ਬਾਏ।

0: ਬਹੁਤ ਸਵਾਗਤ ਹੈ ਆਕਾਸ਼ਵਾਣੀ ਜਲੰਧਰ ਦੇ ਵਿਹੜੇ 'ਚ।
1: ਧੰਨਵਾਦ ਸਰ ਜੀ, ਤੁਹਾਡਾ ਵੀ ਬਹੁਤ ਬਹੁਤ।
0: ਹੋਰ ਸੁਣਾਓ, ਘਰ ਪਰਿਵਾਰ, ਫਾਜ਼ਿਲਕਾ ਦਾ ਕੀ ਹਾਲ ਚਾਲ ਹੈ?
1: ਬਹੁਤ ਵਧੀਆ ਸਰ ਜੀ, ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ।
0: ਚਲੋ ਵਧੀਆ ਹੀ ਚਾਹੀਦਾ ਹੈ ਜੀ। ਹੋਰ ਅੱਜ ਕੀ ਖਾਸ ਸਾਡੇ ਲਈ ਸੌਗਾਤ ਲੈ ਕੇ ਆਏ ਹੋ?
1: ਸ਼ਰਮੇਦਾਨੀ ਸੁਣਾ ਰਹੇ ਸਰ ਜੀ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਸਰ।
2: ਮੈਨੂੰ ਵੀ ਆਪਦਾ ਗੀਤ ਸੁਣਾ ਦਿਓ।

0: ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ। ਹੈਲੋ,
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਜੀ। ਮੈਂ ਮਨਜੀਤ ਮਣੀ ਫਾਜ਼ਿਲਕਾ ਤੋਂ।
0: ਕਿਆ ਬਾਤ ਹੈ ਮਨਜੀਤ ਮਣੀ ਜੀ,
1: ਹਾਂਜੀ,
0: ਬਹੁਤ ਬਹੁਤ ਸਵਾਗਤ ਹੈ। ਮਤਲਬ
1: ਓਕੇ ਸਰ
0: ਜਾਂਦੇ
1: ਜੀ।
0: ਜਾਂਦੇ ਵੀ ਤੁਸੀਂ ਜਿਹੜੀ ਹੈ ਆਕਾਸ਼ਵਾਣੀ
1: ਹਾਂਜੀ
0: ਜਲੰਧਰ
1: ਹਾਂਜੀ
0: ਦੀ ਟ੍ਰੇਨ ਜਿਹੜੀ ਹੈ ਉਹ ਫੜ ਲਈ ਹੈ।
1: ਹਾਂਜੀ
0: ਕਿਆ ਬਾਤ ਹੈ। ਅਤੇ ਅੱਜ ਗੀਤ ਕਿਹੜਾ ਸੁਣਨਾ ਹੈ?
1: ਨਿਮਰਤ ਖਹਿਰਾ ਲਾ ਲਓ ਜੀ।
0: ਠੀਕ ਹੈ ਜੀ, ਤੁਹਾਡੀ ਪਸੰਦ ਹੈ, ਤੁਸੀਂ ਜ਼ਿੰਮਾ ਸਾਡੇ ਲਾ ਦਿੱਤਾ ਹੈ, ਅਸੀਂ ਗੀਤ ਤੁਹਾਡੇ ਤੱਕ ਪਹੁੰਚਾ ਦਿੰਦੇ ਹਾਂ।
1: ਓਕੇ
0: ਫੋਨ
1: ਸਰ,
0: ਕਰਨ ਲਈ
1: ਥੈਂਕ
0: ਬਹੁਤ
1: ਯੂ।
0: ਬਹੁਤ ਸ਼ੁਕਰੀਆ।
1: ਓਕੇ ਜੀ, ਓਕੇ।
0: ਬਿਲਕੁਲ ਦੋਸਤੋ, ਤੁਸੀਂ 20 ਨੰਬਰ ਮਿਲਾ ਕੇ ਆਪਣੇ ਦੋਸਤ ਪਾਰਸ ਤੱਕ ਪਹੁੰਚ ਸਕਦੇ ਹੋ। ਹਲੇ ਵੀ ਪੂਰੇ ਦੇਖਿਆ ਜਾਏ ਤਾਂ 11 ਮਿੰਟ ਸਾਡੇ ਕੋਲ ਪਹੁੰਚੇ ਹੋਏ ਨੇ, ਮਤਲਬ ਰੁਕੇ ਹੋਏ ਨੇ, ਮਤਲਬ ਸਾਡੇ ਕੋਲ ਨੇ। ਤੁਸੀਂ ਨੰਬਰ ਮਿਲਾ ਕੇ ਆਪਣੇ ਦੋਸਤ ਪਾਰਸ ਤੱਕ ਪਹੁੰਚ ਸਕਦੇ ਹੋ। ਪ੍ਰੋਗਰਾਮ ਤੁਹਾਡਾ ਹੈ, ਅਸੀਂ ਤੁਹਾਡੇ ਹਾਂ। ਸੋ ਜਲਦੀ ਜਲਦੀ ਨੰਬਰ ਮਿਲਾਓ ਔਰ ਆਪਣੇ ਦੋਸਤ ਪਾਰਸ ਤੱਕ ਪਹੁੰਚੋ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਲਓ ਜੀ, ਜਾਂਦੇ ਜਾਂਦੇ ਸਹੀ ਪ੍ਰੋਗਰਾਮ ਦੇ ਵਿੱਚ ਐਂਟਰੀ ਦੋਸਤ ਲੈ ਰਹੇ ਨੇ ਤੇ ਦੋਸਤ ਕਿਹੜੇ ਆਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ
1: ਪਾਰਸ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਦੇਸ ਰਾਜ ਡਰਾਈਵਰ, ਤਹਿਸੀਲ ਟੋਹਾਣਾ, ਜ਼ਿਲ੍ਹਾ ਫਤਿਹਵਾਦ, ਹਰਿਆਣਾ ਦੇ।
0: ਕੀ ਬਾਤ ਹੈ, ਹਰਿਆਣੇ ਵਾਲਿਓ ਬਹੁਤ ਬਹੁਤ ਸਵਾਗਤ।
1: ਤੁਹਾਡਾ ਹੀ ਬਹੁਤ ਬਹੁਤ ਧੰਨਵਾਦ।
0: ਅੱਜ ਕੀ ਖਾਸ ਗੀਤ ਲੈ ਆਏ ਹੋ ਸਾਡੇ ਲਈ?
1: ਉਹ ਲਾ ਦੋ ਜੀ, ਠੰਡ ਮਿਸਰੀ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਤੁਹਾਡਾ ਧੰਨਵਾਦ ਜੀ।

ਇਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਰਾਤ ਦੇ ਠੀਕ 1 ਵਜ ਰਹੇ ਨੇ, ਸਮਾਂ ਹੋ ਰਿਹਾ ਪੰਜਾਬੀ ਨਾਟਕ, ਜਿਸ ਦੇ ਵਿੱਚ ਤੁਸੀਂ ਅੱਜ ਵੰਦੇ ਮਾਤਰਮ ਸਾਡੀ ਪੰਜਾਬੀ ਨਾਟਕ ਸੁਣੋਗੇ। ਉਸ ਤੋਂ ਬਾਅਦ ਠੀਕ ਮਿਊਜ਼ੀਕਲ ਫੀਚਰ, ਇਸ ਦੇ ਵਿੱਚ ਤੁਸੀਂ ਅੱਜ ਰਾਣੀ ਸੁੰਦਰਾਂ ਦੇ ਬਾਰੇ ਸੁਣੋਗੇ। 2 ਵਜੇ ਪੰਜਾਬੀ ਡਿਊਟ ਮਿਊਜ਼ਿਕ ਹੈ ਔਰ 3 ਵਜੇ ਤੁਹਾਡੇ ਲਈ ਗੁਰਬਾਣੀ ਵਿਚਾਰ ਲੈ ਕੇ ਅਸੀਂ ਹਾਜ਼ਰ ਹੋ ਜਾਣਾ ਹੈ। ਸੋ ਡਿਊਟ ਮਿਊਜ਼ਿਕ, ਮਿਊਜ਼ੀਕਲ ਰੂਪਕ ਔਰ ਪੰਜਾਬੀ ਪਲੇ ਤੁਹਾਡੇ ਲਈ ਹਮੇਸ਼ਾ ਹੀ ਆਕਾਸ਼ਵਾਣੀ ਜਲੰਧਰ ਕੁਛ ਨਾ ਕੁਛ ਖਾਸ ਪੰਜਾਬੀ ਨਾਟਕ ਮਿਊਜ਼ੀਕਲ ਫੀਚਰ ਲੈ ਕੇ ਆਉਂਦਾ। ਸੋ ਆਓ ਸੁਣਦੇ ਹਾਂ ਪੰਜਾਬੀ ਨਾਟਕ ਵੰਦੇ ਮਾਤਰਮ।

0: 1857 ਦੀ ਕ੍ਰਾਂਤੀ ਤੇ ਆਜ਼ਾਦੀ ਦਾ ਐਲਾਨ ਹੀ ਨਹੀਂ ਸਗੋਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਯਾਦ ਆ ਰਹੀਆਂ ਨੇ।
1: 1885 ਕਾਂਗਰਸ ਦੀ ਸਥਾਪਨਾ,
2: 1905 ਬੰਗਾਲ ਦੀ ਵੰਡ ਤੇ ਸਵਦੇਸ਼ੀ ਅੰਦੋਲਨ,
1: 1919 ਜਲਿਆਂਵਾਲਾ ਬਾਗ,
2: 1925 ਕਾਕੋਰੀ ਕਾਂਡ,
1: 1929 ਕਾਂਗਰਸ ਦਾ ਲਾਹੌਰ ਸੈਸ਼ਨ, ਸੰਪੂਰਨ ਆਜ਼ਾਦੀ ਦਾ ਮਤਾ,
2: 1930 ਡਾਂਡੀ ਮਾਰਚ,
1: 1942 ਭਾਰਤ ਛੱਡੋ,
2: 1943 ਆਜ਼ਾਦ ਹਿੰਦ ਫੌਜ,

0: ਕਮਜ਼ੋਰ ਮਨੋਬਲ ਵਾਲੇ ਨੌਜਵਾਨ ਤਾਂ ਤੂਫਾਨ ਦਾ ਨਾਮ ਸੁਣ ਟੁੱਟ ਜਾਂਦੇ ਨੇ, ਪਰ ਜਿਨ੍ਹਾਂ ਦੇ ਦਿਲ ਦੇਸ਼ ਭਗਤੀ ਨਾਲ ਭਰੇ ਹੋਣ, ਉਹ ਤੂਫਾਨਾਂ ਨਾਲ ਲੜ ਉਹਨਾਂ ਦੇ ਰੁੱਖ ਮੋੜ ਦਿੰਦੇ ਨੇ। ਉਹਨਾਂ ਨੂੰ ਕੋਈ ਨਹੀਂ ਤੋੜ ਸਕਦਾ। ਸਭ ਕੁਝ 1905 ਦੀ ਰੀਲ ਵਾਂਗ ਸਾਡੀਆਂ ਅੱਖਾਂ ਅੱਗੇ ਲੰਘ ਰਿਹਾ ਹੈ। 1905 ਦੀ ਉਹ ਬੰਗਾਲ ਵੰਡ, ਉੱਥੇ ਭੜਕੇ ਕ੍ਰਾਂਤੀਕਾਰੀ ਅੰਦੋਲਨ, ਅਰਵਿੰਦੋ ਘੋਸ਼ ਤੇ ਉਹਦੇ ਭਰਾ ਬਰਿੰਦਰ ਕੁਮਾਰ ਘੋਸ਼ ਦੀ ਯੁਗਾਂਤਰ ਇਨਕਲਾਬੀ ਪਾਰਟੀ, ਹੇਮ ਚੰਦਰ ਕਾਨੂ ਕੋ, ਪ੍ਰਫੁੱਲ ਚਾਕੀ ਦੀ ਫਾਲੋ ਅਪ ਕਮੇਟੀ ਤੇ ਖੁਦੀਰਾਮ ਬੋਸ ਦਾ 15-16 ਸਾਲ ਦੀ ਉਮਰ 'ਚ ਬੰਬ ਬਣਾਉਣਾ ਸਿੱਖ ਲੈਣਾ ਤੇ 18 ਸਾਲ ਦੀ ਉਮਰ 'ਚ ਹੱਸਦੇ ਖੇਡਦੇ ਫਾਂਸੀ ਚੜ ਜਾਣਾ। ਚਲੀਏ ਜ਼ਰਾ ਉਹਨਾਂ ਦੀ ਸਭਾ 'ਚ ਹੋ ਕੇ ਆਉਂਦੇ ਹਾਂ।
1: ਬਾਰੀਨ ਭਾਜੀ, ਬਸ ਬਹੁਤ ਹੋ ਗਿਆ, ਹੁਣ ਹੋਰ ਬਰਦਾਸ਼ਤ ਨਹੀਂ ਹੁੰਦਾ।
2: ਹੇਮ ਚੰਦਰ, ਹੁਣ ਤੁਸੀਂ ਚੰਗੀ ਤਰ੍ਹਾਂ ਸਿੱਖ ਲਿਆ ਕਿ ਬੰਬ ਕਿਵੇਂ ਬਣਾਉਣਾ। ਇਸ ਵਾਰ ਅੰਗਰੇਜ਼ਾਂ 'ਤੇ ਬੰਬਾਂ ਨਾਲ ਹਮਲਾ ਕਰਾਂਗੇ।
1: ਹਾਂ ਭਾਜੀ, ਹੁਣ ਤਾਂ ਵਿਨਾਇਕ ਦਾਮੋਦਰ ਸਾਵਰਕਰ ਨੇ ਬੰਬ ਬਣਾਉਣ ਦੀ ਕਿਤਾਬ ਵੀ ਛਾਪੀ ਹੈ। ਸਾਡੇ ਬਹੁਤ ਸਾਰੇ ਦੋਸਤ ਬੰਬ ਬਣਾਉਣ ਲਈ ਤਿਆਰ ਬੈਠੇ ਨੇ।
3: ਦਾਦਾ, ਜੇ ਮੇਰੇ ਹੱਥ ਵਿੱਚ ਬੰਬ ਆ ਗਏ ਨਾ ਤਾਂ ਮੈਂ ਚੁਣ ਚੁਣ ਕੇ ਅੰਗਰੇਜ਼ਾਂ ਨੂੰ ਮਾਰਾਂਗਾ।
2: ਨਹੀਂ ਖੁਦੀਰਾਮ, ਅਸੀਂ ਅਜਿਹਾ ਕੁਝ ਨਹੀਂ ਕਰਨਾ। ਸਾਡਾ ਨਿਸ਼ਾਨਾ ਸਿਰਫ ਉਹ ਅੰਗਰੇਜ਼ ਹੋਣਗੇ ਜੋ ਮਾੜੇ ਨੇ ਤੇ ਸਾਡੇ ਲੋਕਾਂ 'ਤੇ ਜ਼ੁਲਮ ਕਰਦੇ ਨੇ।
1: ਤੁਸੀਂ ਠੀਕ ਕਹਿ ਰਹੇ ਹੋ। ਪ੍ਰਫੁੱਲ, ਤੁਸੀਂ ਦੱਸੋ ਅਸੀਂ ਪਹਿਲਾਂ ਕਿਸ ਨੂੰ ਨਿਸ਼ਾਨਾ ਬਣਾਉਣਾ?
4: ਹੇਮਚੰਦਰ, ਸਾਡਾ ਪਹਿਲਾ ਨਿਸ਼ਾਨਾ ਜੱਜ ਕਿੰਗਸਫੋਰਟ ਹੋਏਗਾ। ਇਸ ਸਮੇਂ ਕਿੰਗਸਫੋਰਟ ਤੋਂ ਵੱਧ ਜ਼ਾਲਮ ਕੋਈ ਨਹੀਂ ਹੈ। ਉਹ ਭਾਰਤੀਆਂ ਨੂੰ ਮਾਮੂਲੀ 'ਚ ਗਲਤੀ ਲਈ ਬਹੁਤ ਸਖ਼ਤ ਸਜ਼ਾ ਦਿੰਦਾ। ਕੁਛ ਦਿਨ ਪਹਿਲਾਂ ਉਸ ਨੇ ਸਾਡੇ ਦੋਸਤ ਸੁਸ਼ੀਲ ਸੇਨ ਨੂੰ ਵੀ ਬੜੀ ਬੇਰਹਿਮੀ ਨਾਲ ਕੁੱਟਿਆ ਸੀ।
3: ਦਾਦਾ, ਤੁਸੀਂ ਜਾਣਦੇ ਹੋ ਉਹ ਸਿਰਫ 15 ਸਾਲ ਦਾ ਹੈ। ਉਸਦੀ ਗਲਤੀ ਕੀ ਸੀ? ਸੁਸ਼ੀਲ ਨੇ ਇੱਕ ਪੁਲਿਸ ਵਾਲੇ ਨੂੰ ਧੱਕਾ ਦਿੱਤਾ ਸੀ, ਇਸ ਲਈ ਉਸਨੂੰ ਕੋੜੇ ਮਾਰੇ ਗਏ। ਦਾਦਾ ਜੀ, ਅਸੀਂ ਕੁਝ ਦਿਨ ਪਹਿਲਾਂ ਉਸਨੂੰ ਪਾਰਸਲ ਬੰਬ ਭੇਜ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਸਦੀ ਕਿਸਮਤ ਚੰਗੀ ਸੀ।
1: ਹਾਂ, ਉਸਦੀ ਕਿਸਮਤ ਚੰਗੀ ਸੀ। ਸੁਣਿਆ ਕਿ ਉਹਨੇ ਉਹ ਪਾਰਸਲ ਖੋਲਿਆ ਹੀ ਨਹੀਂ।
3: ਪਿਛਲੀ ਵਾਰ ਉਹ ਜੱਲਾਦ ਬਚ ਗਿਆ ਸੀ, ਪਰ ਹਰ ਵਾਰ ਉਸਦੀ ਕਿਸਮਤ ਉਸਦਾ ਸਾਥ ਨਹੀਂ ਦੇ ਸਕਦੀ। ਇਸ ਵਾਰ ਉਹ ਨਹੀਂ ਬਚੇਗਾ ਦਾਦਾ, ਇਸ ਵਾਰ ਅਸੀਂ ਉਸਨੂੰ ਸਾਹਮਣੇ ਤੋਂ ਮਾਰਾਂਗੇ।
2: ਪਰ ਸ਼ਾਇਦ ਤੁਹਾਨੂੰ ਪਤਾ ਨਹੀਂ ਖੁਦੀਰਾਮ, ਕਿੰਗਸਫੋਰਟ ਨੂੰ ਕਲਕੱਤੇ ਤੋਂ ਤਰੱਕੀ ਦੇ ਕੇ ਮੁਜ਼ੱਫਰਪੁਰ ਭੇਜ ਦਿੱਤਾ ਗਿਆ।
1: ਇਹ ਤਾਂ ਗੜਬੜ ਹੋ ਗਈ, ਸਾਡੀ ਤਾਂ ਸਾਰੀ ਯੋਜਨਾ ਫੇਲ ਹੋ ਜਾਏਗੀ।
3: ਨਹੀਂ ਹੇਮਦਾ, ਉਹਦਾ ਮਰਨਾ ਤਾਂ ਤੈਅ ਹੀ ਹੈ। ਜੇਕਰ ਉਹ ਕਲਕੱਤੇ ਵਿੱਚ ਨਾ ਮਰਿਆ ਤਾਂ ਮੁਜ਼ੱਫਰਪੁਰ ਵਿੱਚ ਮਰੇਗਾ, ਪਰ ਉਹ ਮਰੇਗਾ ਜ਼ਰੂਰ, ਤੇ ਉਹ ਸਾਡੇ ਹੱਥੋਂ ਹੀ ਮਰੇਗਾ। ਵੰਦੇ ਮਾਤਰਮ,
5: ਵੰਦੇ ਮਾਤਰਮ,
0: ਇਹ ਸੱਚ ਹੈ, ਕਿਸਮਤ ਆਪਣਾ ਯੋਧਾ ਆਪ ਚੁਣਦੀ ਹੈ।
2: ਪ੍ਰਫੁੱਲਾ, ਕੀ ਤੁਸੀਂ ਪਹਿਲਾਂ ਕਦੇ ਮੁਜ਼ੱਫਰਪੁਰ ਗਏ ਹੋ?
4: ਜੀ ਸਰ।
2: ਤੁਸੀਂ ਕਿੰਗਸਫੋਰਟ ਨੂੰ ਖਤਮ ਕਰੋਗੇ?
4: ਮੈਂ ਇਸ ਨੂੰ ਆਪਣੀ ਚੰਗੀ ਕਿਸਮਤ ਸਮਝਾਂਗਾ।
1: ਪਰ ਦਾਦਾ, ਪ੍ਰਫੁੱਲ ਇਕੱਲਾ ਹੈ, ਕਿਸੇ ਨੂੰ ਉਸਦੇ ਨਾਲ ਜਾਣਾ ਚਾਹੀਦਾ।
3: ਦਾਦਾ, ਮੈਂ ਜਾਵਾਂਗਾ। ਹੇਮ ਦਾਦਾ, ਮੈਂ ਜਾਊਂਗਾ। ਪਰ ਹੇਮ ਦਾਦਾ, ਹਾਂ ਕਹਿ ਦਿਓ।
2: ਖੁਦੀਰਾਮ, ਕੀ ਤੁਹਾਨੂੰ ਇਹ ਵੀ ਪਤਾ ਹੈ ਕਿ ਇਸ 'ਚ ਕਿੰਨਾ ਖਤਰਾ ਹੈ?
3: ਖਤਰਾ? ਮੈਂ ਦੇਸ਼ ਲਈ, ਦੇਸ਼ ਦੀ ਆਜ਼ਾਦੀ ਲਈ ਕੁਝ ਕਰਨ ਲਈ ਨਿਕਲਿਆ ਹਾਂ। ਭਾਵੇਂ ਕਿੰਨਾ ਵੀ ਖਤਰਾ ਹੋਵੇ, ਮੈਨੂੰ ਕੋਈ ਚਿੰਤਾ ਨਹੀਂ ਹੈ।
2: ਖੁਦੀਰਾਮ, ਤੁਸੀਂ ਅਜੇ ਬਹੁਤ ਛੋਟੇ।

0: Umar? ਇਸ ਦਾ ਉਮਰ ਨਾਲ ਕੀ ਸੰਬੰਧ? ਹੇਮਚੰਦਰ ਦਾਦਾ, ਕਿਰਪਾ ਕਰਕੇ ਬਾਰਿੰਦ ਦਾਦਾ ਨੂੰ ਦੱਸੋ। ਮੈਂ 14 ਸਾਲਾਂ ਦਾ ਸੀ ਜਦੋਂ ਮੈਂ ਥਾਣੇ ਦੇ ਸਾਹਮਣੇ ਪੁਲਿਸ ਵਾਲੇ ਦਾ ਨੱਕ ਤੋੜਿਆ ਸੀ। ਦੱਸੋ ਨਾ ਹਿੰਦਾ, ਮੈਂ ਵੰਦੇ ਮਾਤਰਮ ਦੇ ਪਰਚੇ ਵੰਡੇ ਨੇ, ਮੈਂ ਸੋਨਾਰ ਬੰਗਲਾ ਦੀਆਂ ਕਿਤਾਬਾਂ ਵੰਡੀਆਂ ਸੀ। ਮੈਂ ਡਰਦਾ ਨਹੀਂ ਦਾਦਾ, ਮੈਂ ਤੁਹਾਨੂੰ ਸੱਚ ਦੱਸਦਾ, ਮੈਂ ਕਦੇ ਡਰਿਆ ਹੀ ਨਹੀਂ ਬਰਿੰਦ ਦਾ। ਮੈਂ ਕਿੰਗਸਫੋਰਡ ਨੂੰ ਮਾਰ ਦਿਆਂਗਾ, ਮੈਂ ਨਾਲ ਜਾਵਾਂਗਾ ਚੱਕੀ ਦਾਦੇ।
1: ਇਹ ਸਹੀ ਕਹਿ ਰਿਹਾ ਬਰਿੰਦ ਦਾ। ਜਦੋਂ ਮੈਂ ਉਹਨੂੰ ਸਕੂਲ ਵਿੱਚ ਪੜ੍ਹਾਉਂਦਾ ਸੀ, ਇਹ ਅੰਗਰੇਜ਼ਾਂ ਨੂੰ ਮਾਰਨ ਲਈ ਮੇਰੇ ਤੋਂ ਰਿਵਾਲਵਰ ਮੰਗਦਾ ਸੀ। ਇਹ ਤਾਂ ਪੈਦਾ ਹੀ ਇਨਕਲਾਬ ਲਈ ਹੋਇਆ।
2: ਫਿਰ ਠੀਕ ਹੈ, ਪਰ ਕੋਈ ਗੜਬੜ ਨਹੀਂ ਹੋਣੀ ਚਾਹੀਦੀ।
0: ਅਜਿਹਾ ਨਹੀਂ ਹੋਏਗਾ ਦਾਦਾ।
3: ਭਾਰਤ ਮਾਤਾ ਕੀ
4: ਜੈ,
3: ਭਾਰਤ ਮਾਤਾ ਕੀ
4: ਜੈ,
3: ਵੰਦੇ ਮਾਤਰਮ,
4: ਵੰਦੇ ਮਾਤਰਮ।
5: ਸਮਾਂ ਆ ਗਿਆ। ਜੰਗ ਦੇ ਮੈਦਾਨ ਚ ਯੋਧਾ ਉਤਰਿਆ ਤੇ ਜ਼ਮੀਨ ਤੇ ਜ਼ੋਰਦਾਰ ਧਮਾਕਾ ਹੋਇਆ। 8 ਜੂਨ 1908 ਨੂੰ ਉਸ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਤੇ 13 ਜੁਲਾਈ ਨੂੰ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ।
6: ਤੁਸੀਂ ਕੀ ਗੱਲ ਕਰ ਰਹੇ ਹੋ ਖੁਦਰਾਮ, ਤੁਹਾਡੀ ਜ਼ਿੰਦਗੀ ਇੰਨੀ ਸਸਤੀ ਨਹੀਂ ਹੈ, ਅਸੀਂ ਜ਼ਰੂਰ ਅਪੀਲ ਕਰਾਂਗੇ।
0: ਦੇਸ਼ ਦੀ ਕੀਮਤ ਦੇ ਮੁਕਾਬਲੇ ਮੇਰੀ ਜਾਨ ਦੀ ਕੋਈ ਕੀਮਤ ਨਹੀਂ ਹੈ। ਅੰਗਰੇਜ਼ ਸਰਕਾਰ ਦੀ ਸਾਨੂੰ ਆਪਣੇ ਪੈਰਾਂ ਤੇ ਡਿੱਗਦੇ ਦੇਖਣ ਦੀ ਆਦਤ ਹੈ, ਪਰ ਹੁਣ ਨਹੀਂ। ਮੈਂ ਉਹਨਾਂ ਦੇ ਅੱਗੇ ਨਾ ਝੁਕਾਂਗਾ, ਨਾ ਮੈਂ ਉਹਨਾਂ ਤੋਂ ਆਪਣੀ ਜਾਨ ਦੀ ਭੀਖ ਮੰਗਾਂਗਾ, ਨਾ ਹੀ ਮੈਂ ਮਰਨ ਤੋਂ ਡਰਦਾ ਹਾਂ। ਅੰਗਰੇਜ਼ ਸਰਕਾਰ ਨੂੰ ਵੀ ਪਤਾ ਚੱਲੇ ਕਿ ਅਸੀਂ ਕਿੰਨੀ ਬਹਾਦਰ ਕੌਮ ਹਾਂ, ਨਿਡਰ ਹੋ ਕੇ ਜੀਨੇ ਹਾਂ ਤੇ ਨਿਡਰ ਹੋ ਕੇ ਮਰਦੇ ਹਾਂ। ਮੈਂ ਦੇਸ਼ ਦੇ ਲਈ ਇਸ ਜਨਮ ਤਾਂ ਕੀ, ਹਰ ਜਨਮ ਫਾਂਸੀ ਚੜ੍ਹਨ ਲਈ ਤਿਆਰ ਹਾਂ।
5: ਜੋ ਕਿਹਾ ਉਹ ਕਰ ਦਿਖਾਇਆ। ਉਹੀ ਹੋਇਆ ਜੋ ਉਸ ਸਮੇਂ ਦੀ ਅੰਗਰੇਜ਼ ਸਰਕਾਰ ਤੋਂ ਉਮੀਦ ਕੀਤੀ ਜਾ ਸਕਦੀ ਸੀ।
7: ਸਾਰੇ ਸਬੂਤਾਂ ਅਤੇ ਗਵਾਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਅਦਾਲਤ ਖੁਦੀਰਾਮ ਬੋਸ ਨੂੰ ਸਜ਼ਾਏ ਮੌਤ ਦਿੰਦੀ ਹੈ। ਹੈਂਗ ਟਿਲ ਡੈਥ। ਖੁਦੀਰਾਮ, ਤੈਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਤੂੰ ਫਿਰ ਵੀ ਮੁਸਕਰਾ ਰਹੀ ਹੈ।
0: ਮੈਂ ਅਦਾਲਤ ਦੀਆਂ ਸਾਰੀਆਂ ਗੱਲਾਂ ਸੁਣੀਆਂ ਚਾਚਾ। ਮੇਰਾ ਵਕੀਲ ਹਰ ਤਰ੍ਹਾਂ ਦੀਆਂ ਦਲੀਲਾਂ ਦੇ ਰਿਹਾ ਸੀ ਤਾਂ ਜੋ ਤੁਹਾਨੂੰ ਵਿਸ਼ਵਾਸ ਦਵਾਇਆ ਜਾ ਸਕੇ ਕਿ ਮੈਂ ਬੱਚਾ ਹਾਂ, ਮੈਂ ਬੰਬ ਨਹੀਂ ਸੁੱਟਿਆ ਸੀ। ਜੱਜ ਜਨਾਬ, ਮੈਂ ਬੱਚਾ ਨਹੀਂ ਹਾਂ। ਜਿਸ ਦਾ ਦੇਸ਼ ਗੁਲਾਮ ਹੋਵੇ, ਜਿਸ ਦੀ ਮਾਂ ਦਰਦ ਵਿੱਚ ਕੁਰਲਾ ਰਹੀ ਹੋਵੇ, ਉੱਥੇ ਕੋਈ ਬੱਚਾ ਬਣ ਕਦੋਂ ਤੱਕ ਤੇ ਕਿਵੇਂ ਰਹਿ ਸਕਦਾ ਹੈ? ਜੱਜ ਸਾਹਿਬ, ਬੰਬ ਮੈਂ ਹੀ ਸੁੱਟਿਆ ਸੀ। ਜੇ ਤੁਸੀਂ ਮੈਨੂੰ ਮਰਨ ਤੋਂ ਪਹਿਲਾਂ ਇੱਕ ਮੌਕਾ ਦੇਵੋ ਤਾਂ ਮੈਂ ਤੁਹਾਨੂੰ ਵੀ ਬੰਬ ਬਣਾਉਣਾ ਸਿਖਾ ਸਕਦਾ।
5: ਤੁਸੀਂ ਊਧਮ ਸਿੰਘ ਨੂੰ ਤਾਂ ਨਹੀਂ ਭੁੱਲੇ ਹੋਣੇ? ਊਧਮ ਸਿੰਘ ਦੀ ਵੀ ਉਮਰ ਅਵੱਲੀ ਸੀ ਉਸ ਵੇਲੇ ਜਦੋਂ ਉਹਨੇ ਫਾਂਸੀ ਦੇ ਫੰਦੇ ਨੂੰ ਗਲੇ ਲਾਇਆ ਸੀ।
8: ਮੈਨੂੰ ਕੋਈ ਫਿਕਰ ਨਹੀਂ, ਮਰਨ ਦਾ ਕੋਈ ਪਛਤਾਵਾ ਨਹੀਂ। ਰੋਜ਼ ਮਰ ਮਰ ਬੁਢਾਪੇ ਤੱਕ ਮੌਤ ਦਾ ਇੰਤਜ਼ਾਰ ਕਰਨ ਦਾ ਕੀ ਫਾਇਦਾ? ਜੇ ਜਵਾਨੀ ਵੇਲੇ ਹੀ ਮੌਤ ਦੇਸ਼ ਦੇ ਹਿੱਤ ਵਿੱਚ ਹੋਵੇ ਤਾਂ ਜਵਾਨੀ ਵਿੱਚ ਮੌਤ ਨੂੰ ਗਲੇ ਲਗਾਉਣ ਦਾ ਵੱਖਰਾ ਹੀ ਮਜ਼ਾ ਹੈ। ਮੈਂ ਆਪਣੇ ਦੇਸ਼ ਲਈ ਆਪਣੀ ਜਾਨ ਦੇ ਰਿਹਾ।
5: ਮਦਨ ਲਾਲ ਢੀਂਗਰਾ ਨੂੰ 16 ਅਗਸਤ 1909 ਨੂੰ ਲੰਡਨ 'ਚ ਸਰ ਕਰਜ਼ਨ ਵਾਇਸ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਫਾਂਸੀ ਦਿੱਤੀ ਗਈ ਸੀ। ਉਸ ਬਹਾਦਰ ਨੇ ਫਾਂਸੀ ਤੋਂ ਪਹਿਲਾਂ ਮਾਤ ਭੂਮੀ ਬਾਰੇ ਜੋ ਵੀ ਕਿਹਾ ਸੀ, ਮੈਂ ਕਦੇ ਵੀ ਭੁੱਲ ਨਹੀਂ ਸਕਦਾ।
9: ਜੇ ਕੋਈ ਸਾਡੀ ਮਾਂ ਭੂਮੀ ਤੇ ਕੋਈ ਅਪਰਾਧ ਕਰਦਾ ਹੈ ਤਾਂ ਇਹ ਰੱਬ ਦਾ ਅਪਮਾਨ ਹੈ। ਮੇਰੇ ਵਰਗਾ ਦੁਖੀ ਵਿਅਕਤੀ ਜੋ ਦੌਲਤ ਤੇ ਅਕਲ ਦੋਵਾਂ ਪੱਖੋਂ ਕਮਜ਼ੋਰ ਹੈ, ਆਪਣੀ ਮਾਤ ਭੂਮੀ ਤੇ ਆਪਣਾ ਖੂਨ ਚੜਾਉਣ ਤੋਂ ਇਲਾਵਾ ਹੋਰ ਕੀ ਕਰ ਸਕਦਾ? ਭਾਰਤ ਵਾਸੀ ਕੇਵਲ ਇੰਨਾ ਕਰ ਸਕਦੇ ਨੇ ਕਿ ਉਹ ਆਪਣੇ ਦੇਸ਼ ਲਈ ਮਰਨਾ ਸਿੱਖਣ। ਮੈਂ ਆਪਣੇ ਦੇਸ਼ ਲਈ ਆਪਣੀ ਜਾਨ ਦੇ ਰਿਹਾ, ਮੈਨੂੰ ਖੁਦ ਤੇ ਮਾਣ ਹੈ। ਇਨਕਲਾਬ।

0: ਐਲਾਨ ਕਰਦਾ ਕਿ ਮੇਰੇ ਤੇ ਜੋ ਲਾਠੀ ਚਾਰਜ ਕੀਤਾ ਗਿਆ ਉਹ ਭਾਰਤ 'ਚ ਬ੍ਰਿਟਿਸ਼ ਰਾਜ ਦੇ ਤਾਬੂਤ ਵਿੱਚ ਆਖਰੀ ਕਿੱਲ ਸਾਬਿਤ ਹੋਏਗਾ, ਆਖਰੀ ਕਿੱਲ।
1: ਲਾਲਾ ਲਾਜਪਤ ਰਾਏ 17 ਨਵੰਬਰ 1928 ਨੂੰ ਅਕਾਲ ਚਲਾਣਾ ਕਰ ਗਏ। ਭਗਤ ਸਿੰਘ, ਰਾਜਗੁਰੂ ਤੇ ਚੰਦਰ ਸ਼ੇਖਰ ਆਜ਼ਾਦ ਨੇ ਇਸ ਕੌਮੀ ਅਪਮਾਨ ਦਾ ਬਦਲਾ ਲਿਆ।
2: ਨੌਕਰਸ਼ਾਹੀ ਸਾਵਧਾਨ, ਲਾਲਾ ਲਾਜਪਤ ਰਾਏ ਦੇ ਕਤਲ ਦਾ ਬਦਲਾ ਸਾਂਡਰਸ ਦੇ ਖੂਨ ਨਾਲ ਲਿਆ ਗਿਆ। ਜ਼ਾਲਮ ਸਰਕਾਰ ਸਾਵਧਾਨ, ਅਸੀਂ ਸਾਰੇ ਵਿਰੋਧ ਅਤੇ ਜ਼ਬਰ ਦੇ ਬਾਵਜੂਦ ਇਨਕਲਾਬ ਦਾ ਸੱਦਾ ਬੁਲੰਦ ਕਰਾਂਗੇ ਤੇ ਫਾਂਸੀ ਦੇ ਤਖਤੇ ਨੂੰ ਪੁਕਾਰਦੇ ਰਹਾਂਗੇ, ਇਨਕਲਾਬ ਜ਼ਿੰਦਾਬਾਦ। ਸਾਡਾ ਉਦੇਸ਼ ਇੱਕ ਅਜਿਹੀ ਕ੍ਰਾਂਤੀ ਹੈ ਜੋ ਮਨੁੱਖ ਦੁਆਰਾ ਮਨੁੱਖ ਦੇ ਸ਼ੋਸ਼ਣ ਨੂੰ ਖਤਮ ਕਰੇ।
1: 8 ਅਪ੍ਰੈਲ 1929। ਕੀ ਤੁਸੀਂ ਅਸੈਂਬਲੀ ਵਿੱਚ ਬੰਬ ਸੁੱਟਣ ਦੀ ਕਹਾਣੀ ਭੁੱਲ ਤਾਂ ਨਹੀਂ ਗਏ? ਅੰਗਰੇਜ਼ ਹਕੂਮਤ ਨੂੰ ਸੁਣਾਉਣ ਲਈ ਸੁੱਟੇ ਗਏ ਬੰਬ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਦੇ ਵਿਧਾਨ ਸਭਾ 'ਚ ਬੰਬ ਸੁੱਟਣ ਦੇ ਅੰਤਿਮ ਫੈਸਲੇ ਤੋਂ ਬਾਅਦ ਪਾਰਟੀ ਸੁਪਰੀਮੋ ਚੰਦਰ ਸ਼ੇਖਰ ਆਜ਼ਾਦ ਨੇ ਆਪਣੇ ਸਾਥੀ ਸ਼ਿਵ ਵਰਮਾ ਨੂੰ ਸੰਬੋਧਨ ਕਰਦੇ ਹੋਏ ਕੀ ਕਿਹਾ, ਕੀ ਤੁਸੀਂ ਜਾਣਦੇ ਹੋ?
3: ਪ੍ਰਭਾਤ, ਹੁਣ ਕੁਝ ਦਿਨਾਂ ਵਿੱਚ ਇਹ ਦੋਵੇਂ ਦੇਸ਼ ਦੀ ਉਹ ਜਾਇਦਾਦ ਬਣ ਜਾਣਗੇ, ਫਿਰ ਸਾਡੇ ਕੋਲ ਇਹਨਾਂ ਦੀਆਂ ਯਾਦਾਂ ਹੀ ਰਹਿ ਜਾਣਗੀਆਂ। ਤਦ ਤੱਕ ਇਹਨਾਂ ਨੂੰ ਮੈਂ ਮਾਣ ਸਮਝ ਕੇ ਉਹਨਾਂ ਦੇ ਦੁੱਖ ਦਰਦ ਦਾ ਖਿਆਲ ਰੱਖਣਾ। ਵੰਦੇ ਮਾਤਰਮ, ਵੰਦੇ ਮਾਤਰਮ, ਇਨਕਲਾਬ ਜ਼ਿੰਦਾਬਾਦ।
1: 7 ਅਕਤੂਬਰ 1930 ਨੂੰ ਟ੍ਰਿਬਿਊਨਲ ਨੇ 1931 ਦੇ ਬਲੀਦਾਨ ਦੀ ਸ਼ਾਮ ਨੂੰ ਦੇਸ਼ ਲਈ ਦੀਵਾਨੇ ਹੋਏ ਸੁਖਦੇਵ, ਰਾਜਗੁਰੂ ਤੇ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ। ਭਾਰਤ ਦੀ ਆਜ਼ਾਦੀ ਦਾ ਅਧਿਆਇ ਬਹੁਤ ਸਾਰੀਆਂ ਘਟਨਾਵਾਂ ਤੇ ਸ਼ਖਸੀਅਤਾਂ ਨਾਲ ਭਰਿਆ ਹੋਇਆ ਹੈ। ਸੁਭਾਸ਼ ਚੰਦਰ ਬੋਸ ਦੀ ਦਹਾੜ ਨੂੰ ਕੌਣ ਭੁੱਲ ਸਕਦਾ ਹੈ?
4: ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ।
1: ਹੁਣ ਇਹਨਾਂ ਨੂੰ ਮਿਲੋ। ਸਾਵਰਕਰ ਅਦਾਲਤ ਵਿੱਚ ਜਦੋਂ ਹੀ ਆਉਂਦੇ ਨੇ ਵੰਦੇ ਮਾਤਰਮ ਦੀ ਪੁਕਾਰ ਸੁਣਾਈ ਦਿੰਦੀ ਹੈ।
5: ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ।
6: ਖੜੇ ਹੋ ਜਾਓ, ਬੜੇ ਸਾਹਿਬ ਆ ਰਹੇ ਨੇ।
7: ਆਉਣ ਦਿਓ ਫਿਰ।
6: ਤੈਨੂੰ ਪਤਾ ਨਹੀਂ ਇਸ ਜੇਲ੍ਹ ਨੂੰ ਸੈਲੂਲਰ ਜੇਲ੍ਹ ਨਹੀਂ ਬਾਰੀਕੀ ਜੇਲ੍ਹ ਕਿਹਾ ਜਾਂਦਾ। ਚੱਲ ਖੜੇ ਜਾ।
8: ਮਾਰਸੇਲਸ ਤੋਂ ਭੱਜਣ ਦੀ ਕੋਸ਼ਿਸ਼ ਤੂੰ ਕੀਤੀ ਸੀ, ਤੂੰ ਇਹ ਆਜ਼ਾਦੀ ਦਾ ਸੁਪਨਾ ਕਿਉਂ ਵੇਖਦਾ?
7: ਕਿਉਂਕਿ ਸੁਪਨੇ ਵੀ ਸੱਚ ਹੁੰਦੇ ਨੇ।
8: ਦੋ ਉਮਰ ਕੈਦ ਅਰਥਾਤ 50 ਸਾਲ, ਤੁਸੀਂ ਉਦੋਂ ਤੱਕ ਬਚੋਗੇ?
7: ਕੀ ਤੁਸੀਂ ਸੋਚਦੇ ਹੋ ਕਿ ਭਾਰਤ 'ਚ ਬ੍ਰਿਟਿਸ਼ ਰਾਜ 50 ਸਾਲਾਂ ਤੱਕ ਜਾਰੀ ਰਹੇਗਾ?
8: ਇਹ ਕਾਲਾ ਪਾਣੀ ਹੈ, ਕਾਲਾ ਪਾਣੀ। ਇਸ ਜੇਲ੍ਹ ਦੇ ਆਲੇ ਦੁਆਲੇ ਸੰਘਣਾ ਜੰਗਲ ਹੈ, ਜੋ ਭਿਆਨਕ ਜੰਗਲੀ ਜਾਨਵਰਾਂ ਅਤੇ ਖਤਰਨਾਕ ਆਦਮਖੋਰ ਨਿਵਾਸੀਆਂ ਨਾਲ ਭਰਿਆ ਹੋਇਆ। ਜੇ ਤੂੰ ਇੱਥੋਂ ਭੱਜਣ ਦੀ ਹਿੰਮਤ ਕੀਤੀ ਤਾਂ ਮਾਰਿਆ ਜਾਏਗਾ, ਸਮਝਿਆ? ਹੈਂ,
1: ਮੈਨੂੰ ਉਹ ਸ਼ਾਮ ਵੀ ਯਾਦ ਹੈ ਜਦੋਂ ਸਾਵਰਕਰ ਵਾਪਸ ਆ ਗਏ ਸੀ ਤੇ ਗਾਂਧੀ ਜੀ ਉਹਨਾਂ ਨੂੰ ਮਿਲਣ ਆਏ।
9: ਜਦੋਂ ਤੂੰ ਇੱਥੇ ਰਤਨਾਗਿਰੀ ਆਇਆ, ਸਵੇਰ ਤੋਂ ਸ਼ਾਮ ਤੱਕ ਇੱਥੇ ਲੋਕਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ। ਥੋੜਾ ਪਾਣੀ ਲਓ ਜੀ। ਗਾਂਧੀ ਜੀ ਆਏ ਨੇ।
7: ਗਾਂਧੀ ਜੀ, ਆਈਏ ਆਈਏ ਗਾਂਧੀ ਜੀ, ਬੈਠੋ। ਤੁਸੀਂ ਇੰਨੀ ਖੇਚਲ ਕਿਉਂ ਕੀਤੀ? ਮੈਨੂੰ ਬੁਲਾ ਲਿਆ ਹੁੰਦਾ।
8: ਖੇਚਲ ਵਾਲੀ ਕੀ ਗੱਲ ਹੈ, ਮੇਰਾ ਦੁੱਖ ਤੁਹਾਡੇ ਦੁਆਰਾ ਸਹਿਣ ਕੀਤੇ ਗਏ ਦੁੱਖਾਂ ਦੇ ਮੁਕਾਬਲੇ ਕੁਛ ਵੀ ਨਹੀਂ। ਮੈਂ ਇੱਧਰ ਆਇਆ ਸੀ ਤਾਂ ਮੈਂ ਸੋਚਿਆ ਆਪਣੇ ਵੀਰ ਬਹਾਦਰ ਸਾਵਰਕਰ ਨੂੰ ਵੀ ਮਿਲ ਲਵਾਂ।
7: ਤੁਸੀਂ ਜੇਲ੍ਹ ਤੋਂ ਰਿਹਾਈ ਲਈ ਚਿੱਠੀ ਲਿਖੀ ਸੀ, ਉਸ ਲਈ ਤੁਹਾਡਾ ਧੰਨਵਾਦ। ਮੈਂ ਸੋਚਿਆ ਤੁਸੀਂ ਸ਼ਾਇਦ ਮੈਨੂੰ ਭੁੱਲ ਗਏ ਹੋ।
8: ਨਹੀਂ, ਮੈਨੂੰ ਸਭ ਕੁਛ ਯਾਦ ਹੈ। ਵਿਜਯਾ ਦਸ਼ਮੀ ਦੇ ਦਿਨ ਲੰਡਨ ਵਿੱਚ ਮਿਲਿਆ। ਮੈਂ ਤੁਹਾਡੇ ਦੇਸ਼ ਪ੍ਰਤੀ ਪਿਆਰ, ਵੱਖ ਵੱਖ ਵਿਸ਼ਿਆਂ

0: ਅਤੇ ਤੁਹਾਡੇ ਦ੍ਰਿਸ਼ਟੀਕੋਣ ਅਤੇ ਤੁਹਾਡੀ ਸਪਸ਼ਟਤਾ ਤੋਂ ਬਹੁਤ ਪ੍ਰਭਾਵਿਤ ਹੋਇਆ। ਮੈਂ ਇੱਕ ਲੇਖ ਵੀ ਲਿਖਿਆ
1: ਜੀ। ਮੈਂ ਯੰਗ ਇੰਡੀਆ 'ਚ ਛਪਿਆ ਤੁਹਾਡਾ ਲੇਖ ਪੜ੍ਹਿਆ ਸੀ।
0: ਅੱਛਾ ਜੀ, ਅੱਜ ਕੱਲ੍ਹ ਤੁਹਾਡਾ ਰੂਟੀਨ ਕੀ ਹੈ?
1: ਮੈਂ ਹਿੰਦੂ ਸਮਾਜ 'ਚ ਅਛੂਤਾਂ ਅਤੇ ਅਸਮਾਨਤਾ ਅਤੇ ਕਲੰਕ ਤੋਂ ਬਹੁਤ ਦੁਖੀ ਹਾਂ। ਗਰੀਬੀ ਅਤੇ ਅਣਮਨੁੱਖੀ ਵਿਹਾਰ ਕਾਰਨ ਸਮਾਜ ਦਾ ਇੱਕ ਵਰਗ ਦੂਜੇ ਧਰਮ ਨੂੰ ਅਪਣਾ ਰਿਹਾ ਹੈ। ਸਾਨੂੰ ਉਹਨਾਂ ਨੂੰ ਸ਼ੁੱਧ ਕਰਕੇ ਆਪਣੇ ਨਾਲ ਜੋੜਨਾ ਪਵੇਗਾ। ਹੱਥੀਂ ਕਿਰਤ ਸਵਦੇਸ਼ੀ ਨੂੰ ਉਤਸ਼ਾਹਿਤ ਕਰੇਗੀ। ਛੋਟੀਆਂ ਝੌਂਪੜੀਆਂ ਵਾਲੇ ਲੋਕ ਆਤਮ ਨਿਰਭਰ ਹੋਣਗੇ। ਸਵੈ ਨਿਰਭਰ ਹੋਣ ਨਾਲ ਨਾਲ ਸਾਨੂੰ ਸਵੈ ਰੱਖਿਆ 'ਤੇ ਵੀ ਜ਼ੋਰ ਦੇਣਾ ਚਾਹੀਦਾ ਹੈ। ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣਾ ਚਾਹੀਦਾ।
0: ਨਾ, ਬਿਲਕੁਲ ਨਹੀਂ, ਮੈਂ ਹਿੰਸਾ ਵਿੱਚ ਵਿਸ਼ਵਾਸ ਨਹੀਂ ਰੱਖਦਾ।
1: ਸਵੈ ਰੱਖਿਆ ਹਰ ਵਿਅਕਤੀ ਦਾ ਧਰਮ ਹੈ। ਇੱਕ ਸ਼ਿਕਾਰੀ ਜੀਵ ਦੇ ਸਾਹਮਣੇ ਅਹਿੰਸਕ ਹੋਣਾ ਮੂਰਖਤਾ ਹੈ।
0: ਸਵਰਕਰ ਜੀ, ਤੁਹਾਡੇ ਵਿਚਾਰਾਂ ਵਿੱਚ ਬਹੁਤ

ਲੋਕ ਗਾਥਾਵਾਂ ਦਾ ਜਿੱਥੇ ਪੰਜਾਬੀ ਲੋਕ ਸਾਹਿਤ ਵਿੱਚ ਇੱਕ ਮਹੱਤਵਪੂਰਨ ਸਥਾਨ ਹੈ, ਉੱਥੇ ਲੋਕ ਸਾਹਿਤ ਵਿੱਚ ਇਹਨਾਂ ਦੀ ਗਿਣਤੀ ਵੀ ਬਹੁਤ ਹੈ, ਜੋ ਸਾਡੇ ਸਮਾਜ ਵਿਚਲੇ ਵੱਖ-ਵੱਖ ਨਾਇਕ ਤੇ ਨਾਇਕਾਵਾਂ ਦੇ ਜੀਵਨ ਬਿਓਰਿਆਂ ਨੂੰ ਬਿਆਨ ਕਰਦੀਆਂ ਨੇ। ਇਹਨਾਂ ਵਿੱਚੋਂ ਮਹੱਤਵਪੂਰਨ ਲੋਕ ਗਾਥਾਵਾਂ ਰਾਜਾ ਰਸਾਲੂ, ਰਾਜਾ ਗੋਪੀ ਚੰਦ, ਸਖੀ ਸਰਵਰ, ਰੋਡਾ ਜਲਾਲੀ, ਦੁੱਲਾ ਭੱਟੀ, ਸਫੀਦੋਂ, ਰਾਣੀ ਸੁੰਦਰਾ ਆਦਿ ਨੇ। ਇਹ ਲੋਕ ਗਾਥਾਵਾਂ ਅੱਜ ਵੀ ਉਵੇਂ ਹੀ ਪ੍ਰਚਲਿਤ ਨੇ। ਜਿੱਥੋਂ ਤੱਕ ਰਾਣੀ ਸੁੰਦਰਾ ਲੋਕ ਗਾਥਾ ਦਾ ਸੰਬੰਧ ਹੈ, ਇਸ ਦੀ ਕਹਾਣੀ ਇੱਕ ਅਜਿਹੀ ਰਾਣੀ ਦੀ ਕਹਾਣੀ ਹੈ ਜਿਸ ਨੂੰ ਕਾਦਰ ਯਾਰ ਨੇ ਸਿਹਰਫੀ ਕਾਵਿ ਰੂਪ ਵਿੱਚ ਲਿਖ ਕੇ ਹਰਮਨ ਪਿਆਰਾ ਬਣਾ ਦਿੱਤਾ। ਇਸ ਲੋਕ ਗਾਥਾ ਦੀ ਮੁੱਖ ਪਾਤਰ ਰਾਣੀ ਸੁੰਦਰਾ ਹੈ, ਜੋ ਕਿ

ਤੇ ਜੋਗੀ ਨੂੰ ਵੇਖ ਕੇ ਹੈਰਾਨ ਰਹਿ ਗਈ। ਕਿੰਨਾ ਚਿਰ ਉਸਨੇ ਜੋਗੀ ਦੇ ਚਿਹਰੇ ਤੇ ਨਜ਼ਰਾਂ ਟਿਕਾਈ ਰੱਖੀਆਂ। ਜਦੋਂ ਉਸਨੇ ਭਿੱਖਿਆ ਦੇਣ ਲਈ ਆਪਣਾ ਹੱਥ ਉਲਾਰਿਆ ਤਾਂ ਪੂਰਨ ਜੋਗੀ ਨੇ ਚਿੱਪੀ ਪਿਛਾਂ ਕਰਦੇ ਹੋਏ ਆਖਿਆ ਕਿ ਸਾਡੇ ਗੁਰੂ ਦਾ ਹੁਕਮ ਹੈ ਕਿ ਭਿੱਖਿਆ ਰਾਣੀ

ਰਾਣੀ ਗੋਰਖ ਦੇ ਟਿੱਲੇ ਤੇ ਝੱਟ ਆ ਪਹੁੰਚੀ। ਅਦਬ ਨਾਲ ਨਾਥ ਦੇ ਚਰਨਾਂ ਤੇ ਮੱਥਾ ਟੇਕਿਆ। ਜਿਉਂ ਹੀ ਮੁੱਖ ਤੋਂ ਪਰਦਾ ਹਟਾ ਕੇ ਟਿੱਲੇ ਦੇ ਚਾਰ ਚੁਫੇਰੇ ਆਪਣੀਆਂ ਨਜ਼ਰਾਂ ਫੇਰੀਆਂ, ਇਹ ਨਜ਼ਰਾਂ ਨਹੀਂ ਸਨ, ਨਜ਼ਰਾਂ ਦੇ ਤੀਰ ਸਨ। ਸੁੰਦਰਾ ਦਾ ਹੁਸਨ ਵੇਖ ਕੇ ਜੋਗੀਆਂ ਦੇ ਇਮਾਨ ਹਿੱਲ ਗਏ। ਵਰਿਆਂ ਬੱਧੀ ਕੀਤੇ ਕਠਨ ਯੋਗ ਡੋਲ ਗਏ। ਉਹ ਅਲਖ ਜਗਾਉਣੀ ਭੁੱਲ ਗਏ ਤੇ ਸੁੰਦਰਾ ਸੁੰਦਰਾ ਦਾ ਪਾਠ

ਰਾਣੀ ਪੂਰਨ ਨੂੰ ਪਾ ਕੇ ਬੜੀ ਖੁਸ਼ ਸੀ ਪਰ ਪੂਰਨ ਬਹੁਤ ਉਦਾਸ ਸੀ ਉਹ ਦੁਨਿਆਵੀ ਬੰਧਨ ਤੋਂ ਮੁਕਤ ਹੋਣ ਦੀ ਤਾੜ ਵਿੱਚ ਸੀ ਉਸ ਸਰੀਰ ਤੋਂ ਭਭੂਤ ਲਾਉਣ ਦਾ ਪੱਜ ਲਾ ਕੇ ਨਹਾਉਣ ਲਈ ਗਿਆ ਰਾਣੀ ਨੇ ਭਾਵੇਂ ਗੋਲੀਆਂ ਨੂੰ ਨਾਲ ਭੇਜਿਆ ਪਰ ਉਹ ਅੱਖ ਬਚਾ ਕੇ ਗੋਰਖਨਾਥ ਦੇ ਟਿੱਲੇ ਤੇ ਆ ਪੁੱਜਾ ਜਿਉਂ ਹੀ ਰਾਣੀ ਨੂੰ ਇਸ ਗੱਲ ਦੀ ਖਬਰ ਹੋਈ ਉਹ ਹਾਲੋਂ ਬੇਹਾਲ ਹੋਈ ਆਪਣੇ ਆਪ ਨੂੰ ਕੋਸਣ ਲੱਗੀ

ਭਾਵੇਂ ਇਸ ਲੋਕ ਗਾਥਾ ਦਾ ਅੰਤ ਦੁਖਾਂਤਕ ਹੁੰਦਾ ਹੈ, ਪਰ ਫਿਰ ਵੀ ਲੋਕ ਗਾਥਾ ਸੁੰਦਰਾ ਦਾ ਪੰਜਾਬੀ ਲੋਕ ਜੀਵਨ ਤੇ ਸੱਭਿਆਚਾਰ ਵਿੱਚ ਆਪਣਾ ਹੀ ਇੱਕ ਮਹੱਤਵਪੂਰਨ ਸਥਾਨ ਹੈ ਜੋ ਲੋਕਾਂ ਵਿੱਚ ਅੱਜ ਵੀ ਮਕਬੂਲ ਹੈ।

DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ ਠੀਕ 2 ਵੱਜ ਰਹੇ ਨੇ, ਸਮਾਂ ਹੋ ਰਿਹਾ ਹੈ ਪੰਜਾਬੀ ਡਿਊਟ ਮਿਊਜ਼ਿਕ ਦਾ। ਆਓ ਸੁਣਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

0: ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ ਏਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ ਏਅਰ। ਇਹ ਐਪ ਪਲੇ ਸਟੋਰ ਅਤੇ ਆਈਟਿਊਨਸ ਦੋਵੇਂ ਪਲੈਟਫਾਰਮਸ ਤੇ ਉਪਲਬਧ ਹੈ।
1: ਗੁਰਬਾਣੀ ਵਿਚਾਰ। ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ, ਗੁਰਬਾਣੀ ਵਿਚਾਰ ਜਿਹੜਾ ਆਕਾਸ਼ਬਾਣੀ ਜਲੰਧਰ ਤੋਂ ਬਹੁਤ ਲੰਬਾ ਅਰਸਾ ਚੱਲਦਾ ਰਿਹਾ। ਜਦੋਂ ਵਸੀਲੇ ਨਹੀਂ ਸੀ ਹੁੰਦੇ, ਲੋਕ ਤਕਾਲਾਂ ਨੂੰ ਆਪਣਾ ਰੇਡੀਓ ਆਨ ਕਰ ਲੈਂਦੇ ਸੀ ਤੇ ਅੱਧੇ ਘੰਟੇ ਦਾ ਇਹ ਗੁਰਬਾਣੀ ਵਿਚਾਰ ਪ੍ਰੋਗਰਾਮ ਆਕਾਸ਼ਬਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੰਸਥਾ ਜਿਸ ਸੰਸਥਾ ਨੇ ਪ੍ਰਬੰਧ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ, ਔਰ ਕਿਤੇ ਕੋਈ ਕੁਦਰਤੀ ਆਫਤਾ ਆ ਜਾਣ ਉੱਥੇ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦੀ ਆ, ਤੇ ਇਹਦੇ ਵਸੀਲੇ ਗੁਰੂ ਕੀ ਗੋਲਕ ਤੇ ਕੁਝ ਜਾਇਦਾਦਾਂ ਆ। 105 ਸਾਲ ਪੁਰਾਣੀ ਸੰਸਥਾ, ਇਹਦੇ ਜਿੱਥੇ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਆ, ਉੱਥੇ ਨਾਲ ਦੀ ਨਾਲ ਮੈਡੀਕਲ ਯੂਨੀਵਰਸਿਟੀ, ਇੱਕ ਮੈਡੀਕਲ ਕਾਲਜ, ਮੈਡੀਕਲ ਯੂਨੀਵਰਸਿਟੀ ਬੱਲੇ ਵਿਖੇ, ਜਿੱਥੇ ਅਨਕੋਲੋਜੀ ਦਾ ਵੀ ਬਹੁਤ ਵੱਡਾ ਜਿਹੜਾ ਇਲਾਜ ਕੀਤਾ ਜਾਂਦਾ। ਸੋ ਇਹ ਸੰਸਥਾ ਨੇ ਵਿੱਦਿਆ ਦੇ ਖੇਤਰ ਦੇ ਵਿੱਚ ਵੀ ਲਗਭਗ 108 ਸਕੂਲ ਕਾਲਜ ਜਿਹੜੇ ਆ ਉਹ ਸਾਡੇ ਹੋਂਦ ਦੇ ਵਿੱਚ ਆਏ ਆ, ਜਿਨ੍ਹਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਉਹਦੇ ਨਾਲ ਦੀ ਨਾਲ ਸਾਡੇ ਕੋਲ ਬਹੁਤ ਸਾਰੇ ਟਰੱਸਟ ਵੀ ਚੱਲਦੇ ਆ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਬਾਹਰ ਜਥੇਬੰਦੀ, ਜਿਹੜੀ ਹਰ ਇੱਕ ਪੱਖ 'ਤੇ, ਚਾਹੇ ਆਰਥਿਕ ਪੱਖ ਦੇ ਤੌਰ ਦੇ ਉੱਤੇ ਵੱਖ ਵੱਖ ਕਈ ਵਾਰੀ ਲੋੜਵੰਦ ਹੁੰਦੇ ਉਹਨਾਂ ਨੂੰ ਸਹਾਇਤਾ ਵੀ ਦਿੱਤੀ ਜਾਂਦੀ ਆ, ਅਤੇ ਇੱਕ ਨਵਾਂ ਹੀ ਪਲਾਂਘ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁੱਟੀ ਆ ਕਿ ਨਿਸ਼ਚੇ ਅਕੈਡਮੀ ਜਿਹੜੀ IAS ਅਤੇ IPS ਬੱਚਿਆਂ ਲਈ ਸੈਕਟਰ 27 ਦੇ ਵਿੱਚ ਕਲਗੀਧਰ ਨਿਵਾਸ 'ਚ ਚੱਲਦੀ ਆ, ਜਿੱਥੇ ਸਾਡੇ ਹਰ ਸਾਲ 25 ਬੱਚੇ ਆਉਂਦੇ ਆ, ਸਾਰਾ ਕੁਝ ਰਹਿਣ ਸਹਿਣ ਪੜ੍ਹਾਈ ਇਨਫਰਾਸਟ੍ਰਕਚਰ ਸਾਰਾ ਫਰੀ। ਇਸੇ ਤਰ੍ਹਾਂ ਜਿਹੜਾ ਗੁਰਚਰਨ ਸਿੰਘ ਟੌੜਾ ਇੰਸਟੀਚਿਊਟ ਦੇ ਵਿੱਚ ਅਸੀਂ ਜੁਡੀਸ਼ਲ ਅਕੈਡਮੀ ਨਿਸ਼ਚੇ ਅਕੈਡਮੀ ਦੇ ਤੌਰ 'ਤੇ ਡਿਵੈਲਪ ਕੀਤੀ ਆ, ਜਿੱਥੇ ਵੀ 25 ਬੱਚੇ ਹਰ ਸਾਲ ਉਹਦੇ ਵਿੱਚ ਹਿੱਸਾ ਲੈਂਦੇ, ਬਹੁਤ ਸਾਰੇ ਬੱਚੇ ਸਾਡੇ ਸਿਲੈਕਟ ਵੀ ਹੋਏ ਆ। ਅਸੀਂ ਹੁਣ ਨਵੀਂ ਲਹਿਰ ਸ਼ੁਰੂ ਕੀਤੀ ਆ, ਹਰ ਇੱਕ ਹਲਕਾ ਮੈਂਬਰ ਦੇ ਇਹ ਗੁਰਮਤਿ ਦਾ ਸਮਾਗਮ ਅਤੇ ਨਾਲ ਅੰਮ੍ਰਿਤ ਸੰਚਾਰ ਦੀ ਲਹਿਰ ਉਹ ਪ੍ਰਚੰਡ ਕੀਤੀ ਜਾਊਗੀ। ਬਹੁਤ ਬਹੁਤ ਧੰਨਵਾਦ।

ਅੰਧਾ ਹੱਟ ਤਿਆਗ ਕੇ ਸੰਤਾਂ ਦੀ ਸੇਵਾ ਭਾਵਨਾ ਰੱਖ ਕੇ ਮਨ ਨਾਲ ਕਰਨੀ ਚਾਹੀਦੀ ਹੈ। ਉਸ ਪ੍ਰਭੂ ਨੂੰ ਚੇਤੇ ਕੀਤਿਆਂ ਮਨ ਵਿੱਚੋਂ ਵਿਕਾਰਾਂ ਦਾ ਜੰਜਾਲ ਲਹਿ ਜਾਂਦਾ ਹੈ, ਮਨ ਆਨੰਦਿਤ ਹੋ ਜਾਂਦਾ ਹੈ, ਉਸ ਦੀ ਆਰਾਧਨਾ ਕਰਨੀ ਬਣਦੀ ਹੈ। ਫਿਰ ਜਦੋਂ ਉਸ ਨਾਲ ਮਿਲਾਪ ਹੋ ਜਾਂਦਾ ਹੈ ਤਾਂ ਉਸ ਆਨੰਦ ਦੀ ਮਹਿਮਾ ਬਿਆਨ ਤੋਂ ਪਰੇ ਹੈ। ਇਸੇ ਕਰਕੇ ਫਰਮਾਨ ਹੈ, ਦਿਨ ਰਾਤੀ ਆਰਾਧੋ ਪਿਆਰੋ, ਨਿਮਕ ਨ ਕੀਜੈ ਢੀਲਾ, ਸੰਤ ਸੇਵਾ ਕਰ ਭਾਵਨੀ ਲਾਈਐ, ਤਿਆਗ ਮਾਨ ਹਾ ਠੀਲਾ। ਇਸ ਸ਼ਬਦ ਦਾ ਗਾਇਨ ਕੀਤਾ ਭਾਈ ਗੁਰਿੰਦਰ ਸਿੰਘ ਹੋਰਾਂ ਦੇ ਰਾਗੀ ਜਥੇ ਨੇ।

0: ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਉਸ ਦੇ ਪਿੱਤਰ ਵੀ ਤਰ ਜਾਂਦੇ ਹਨ। ਗੁਰਬਾਣੀ ਦਾ ਫਰਮਾਨ ਹੈ, ਜਿਸ ਸਿਮਰਤ ਸਭ ਕਿਲ ਵਿਖ ਨਾਸਹਿ, ਪਿੱਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਤ ਹੀ ਜਾਪੋ, ਜਾਂ ਕਾ ਅੰਤ ਨਾ ਪਾਰੋ। ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਹਨ, ਮਿਲਬੇ ਕੀ ਮਹਿਮਾ ਵਰਨ ਨਾ ਸਾਕੋ, ਨਾਨਕ ਪਰੈ ਪਰੀਲਾ। ਪਰਮਾਤਮਾ ਅਪਰੰਪਰ ਅਪਾਰ ਹੈ, ਮਨੁੱਖੀ ਪਹੁੰਚ ਤੋਂ ਦੂਰ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰਬਾਣੀ ਦਾ ਫਰਮਾਨ ਹੈ, ਹਰ ਹਰ ਅਗਮ ਅਗਾਧ ਅਪਰੰਪਰ ਅਪਰ ਪਰਾ, ਜੋ ਤੁਮ ਧਿਆਵੈ ਜਗਦੀਸ, ਤੇ ਜਨ ਭਉ ਬਿਖਮ ਤਰਾ। ਜਿਨ੍ਹਾਂ ਪਿਆਰਿਆਂ ਨੇ ਉਸ ਦੇ ਨਾਮ ਦਾ ਰਸ ਚੱਖਿਆ ਹੈ, ਉਹ ਉਸਦੀ ਮਹਿਮਾ ਨੂੰ ਬਿਆਨ ਨਹੀਂ ਕਰ ਸਕਦੇ। ਗੁਰੂ ਸਾਹਿਬ ਜੀ ਨੇ ਗੂੰਗੇ ਦੇ ਮਠਿਆਈ ਖਾਣ ਦੀ ਉਦਾਹਰਨ ਦਿੱਤੀ ਹੈ ਕਿ ਜਿਵੇਂ ਗੂੰਗਾ ਮਠਿਆਈ ਖਾ ਕੇ ਉਸਦੀ ਮਿਠਾਸ ਨੂੰ ਬਿਆਨ ਨਹੀਂ ਕਰ ਸਕਦਾ। ਗੁਰਬਾਣੀ ਦਾ ਫਰਮਾਨ ਹੈ, ਹਰ ਗੁਣ ਕਹਿਤੇ ਕਹਿ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਇਸੇ ਤਰ੍ਹਾਂ ਪਰਮਾਤਮਾ ਨਾਲ ਮਿਲਿਆ ਹੋਇਆ ਜਗਿਆਸੂ ਪ੍ਰਭੂ ਦੀ ਮਹਿਮਾ ਉਸਦੇ ਗੁਣ ਬਿਆਨ ਨਹੀਂ ਕਰ ਸਕਦਾ। ਗੁਰਬਾਣੀ ਦਾ ਫਰਮਾਨ ਹੈ, ਮਹਿਮਾ ਕਹੀ ਨਾ ਜਾਏ ਗੁਰਸਮਰੱਥ ਦੇਵ, ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲੱਖ ਅਪੇਵ। ਸੋ ਆਓ ਅਸੀਂ ਵੀ ਅਰਦਾਸ ਕਰੀਏ ਕਿ ਹੇ ਪਰਮਾਤਮਾ, ਸਾਡੇ 'ਤੇ ਵੀ ਕਿਰਪਾ ਕਰ, ਅਸੀਂ ਵੀ ਤੇਰਾ ਨਾਮ ਦਿਨ ਰਾਤ ਜਪ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਏ। ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ।
1: ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਪ੍ਰਿੰਸੀਪਲ ਬਲਦੇਵ ਸਿੰਘ। ਪ੍ਰਭੂ ਦਾ ਜਸ ਵਡਿਆਈ ਕਲਿਆਣਕਾਰੀ ਹੈ ਅਤੇ ਉਸ ਦਾ ਹਿਰਦੇ ਘਰ ਵਿੱਚ ਵਾਸਾ ਪਵਿੱਤਰ ਅਵਸਥਾ ਦਾ ਸੂਚਕ ਹੈ। ਰਾਗ ਮਾਰੂ ਦੇ 8 ਪਦਿਆਂ ਵਾਲੇ ਸ਼ਬਦ ਵਿੱਚ ਜਗਿਆਸੂ ਵੱਲੋਂ ਬੇਨਤੀ ਹੈ ਕਿ ਹੇ ਗੁਰੂ ਪਿਆਰੇ, ਹਿਰਦੇ ਘਰ ਵਿੱਚ ਆਓ ਤਾਂ ਕਿ ਮੈਂ ਹਰ ਜਸ ਸ੍ਰਵਣਾ ਨਾਲ ਸਰਵਣ ਕਰ ਸਕਾਂ। ਤੇਰੇ ਹਿਰਦੇ ਘਰ ਵਿੱਚ ਆਉਣ ਕਰਕੇ ਮੇਰਾ ਆਤਮਿਕ ਜੀਵਨ ਨਵਾਂ ਨਰੋਇਆ ਹੋ ਗਿਆ ਹੈ। ਇਸੇ ਕਰਕੇ ਤੇਰੇ ਚਰਨਾਂ ਵਿੱਚ ਰਹਿੰਦੇ ਹੋਏ ਹਰ ਜਸ ਗਾਇਆ ਜਾ ਸਕਦਾ ਹੈ। ਗੁਰੂ ਦੀ ਕਿਰਪਾ ਸਦਕਾ ਦੂਜਾ ਭਾਵ ਮਿਟ ਜਾਂਦਾ ਹੈ ਤੇ ਨਾਮ ਦਾ ਵਾਸਾ ਹੋ ਜਾਂਦਾ ਹੈ। ਪ੍ਰਭੂ ਪਿਆਰੇ ਭਗਤਾਂ ਦੀ ਕਿਰਪਾ ਸਦਕਾ ਹੀ ਦੁਰਮਤ ਦਾ ਨਾਸ ਅਤੇ ਬੁੱਧ ਦਾ ਪ੍ਰਕਾਸ਼ ਹੁੰਦਾ ਹੈ। ਪ੍ਰਭੂ ਦੇ ਦਰਸ਼ਨ ਪੁਨੀਤ ਕਰ ਦਿੰਦੇ ਹਨ ਅਤੇ ਗਰਭ ਜੋਨ ਵਿੱਚ ਆਉਣਾ ਨਹੀਂ ਪੈਂਦਾ। ਜਿਹੜਾ ਜੀਵ ਪ੍ਰਭੂ ਨੂੰ ਚੰਗਾ ਲੱਗਦਾ ਹੈ, ਪ੍ਰਭੂ ਉਸਨੂੰ 9 ਨਿਧੀਆਂ ਅਤੇ ਸਭ ਸ਼ਕਤੀਆਂ ਪ੍ਰਦਾਨ ਕਰਦਾ ਹੈ। ਗੁਰੂ ਤੋਂ ਬਿਨਾਂ ਮੇਰਾ ਕੋਈ ਆਸਰਾ ਨਹੀਂ ਜਿਸ ਪਾਸੇ ਮੈਂ ਜਾ ਸਕਾਂ। ਮੈਨੂੰ ਗੁਣਹੀਣ ਨੂੰ ਕੋਈ ਸ਼ਰਨ ਨਹੀਂ ਦਿੰਦਾ। ਸੰਤਾਂ ਦੀ ਸੰਗਤ, ਗੁਰੂ ਦੀ ਸ਼ਰਨ ਹੀ ਮੇਰਾ ਸਥਾਨ ਹੈ, ਮੇਰਾ ਠੌਰ ਹੈ। ਮੇਰੀ ਸਮਾਈ ਸੰਤਾਂ ਦੀ ਸੰਗਤ ਵਿੱਚ ਹੀ ਹੈ। ਹੁਣ ਤਾਂ ਗੁਰੂ ਨੇ ਮੈਨੂੰ ਅਚਰਜ ਕੌਤਕ ਦਿਖਾ ਦਿੱਤਾ ਹੈ ਕਿ ਮੈਂ ਮਨ ਵਿੱਚ ਹੀ ਉਸ ਦੇ ਗੁਣ ਗਾਇਨ ਅਤੇ ਸਰਵਣ ਕਰਕੇ ਆਨੰਦਿਤ ਹੋ ਰਿਹਾ ਹਾਂ। ਆਓ ਜੀ, ਤੂੰ ਆਓ ਹਮਾਰੈ ਹਰ ਜਸ ਸ੍ਰਵਣ ਸੁਨਾਵਨਾ, ਤੁਧ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਨਾ। ਸਰਵਣ ਕਰਦੇ ਹਾਂ ਭਾਈ ਬਖਸ਼ੀਸ਼ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਇਸ ਭਜਨ ਦੇ ਨਾਲ ਹੀ ਭਗਤੀ ਸੰਗੀਤ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਤੜਕੇ ਦੇ 4 ਵੱਜ ਚੁੱਕੇ ਨੇ। ਆਹ ਹੁਣ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।
1: ਪੈ ਵਿੱਚ ਪਵਨ ਵੈ ਸਦਵਾਓ, ਪੈ ਵਿੱਚ ਚੱਲੇ ਲੱਖ ਦਰਿਆਓ, ਪੈ ਵਿੱਚ ਅਗਨ ਕੱਢੇ ਵਿਗਾਰ, ਪੈ ਵਿੱਚ ਧਰਤੀ ਦਬੀ ਭਾਰ, ਪੈ ਵਿੱਚ ਇੰਦ ਫਿਰ ਸਿਰ ਪਹਾੜ, ਪੈ ਵਿੱਚ ਰਾਜਾ ਧਰਮ ਦਵਾਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋ ਕਰੋੜੀ ਚਲਤ ਨਾਂਤ, ਪੈ ਵਿੱਚ ਸੁਰ ਬੁਲ ਸੁਰਨਾਥ, ਪੈ ਵਿੱਚ ਅਡਾਣੇ ਕਾਸ, ਪੈ ਵਿੱਚ ਜੋਦਮਾ ਬਲਸੂਰ, ਪੈ ਵਿੱਚ ਆਵਹਿ ਜਾਵੈ ਪੂਰ, ਸਗਲਿਆ ਪਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ, ਸੱਚ ਇੱਕ ਮਹੱਲਾ ਪਹਿਲਾ।
2: ਨਾਨਕ ਨਿਰਭਉ ਨਿਰੰਕਾਰ, ਹੋਰ ਕਿੱਥੇ ਰਾਮ ਰਵਾਲ, ਕੀਤੀਆਂ ਕਨ ਕਹਾਣੀਆਂ ਕਿਤੇ ਬੇਰ।

ਰਾਜੇ ਰਾਣੀਆਂ ਬੋਲੇ ਆਲ ਪਤਾਲ ਲੱਖ ਟੱਕਿਆਂ ਕੇ ਮੰਦੜੇ ਲੱਖ ਟੱਕਿਆਂ ਕੇ ਹਾਲ ਜਿੱਤਣ ਪਾਈਆ ਨਾਨਕਾ ਸੇਤਨ ਹੋਵੇ ਸ਼ਾਰ ਗਿਆਨ ਨਾ ਗੱਲੀ ਢੂੰਡੀਆ ਕਥਨਾ ਕਰੜਾ ਸਾਰ ਕਰ ਮਿਲਿਆ ਤਾਂ ਪਾਈਐ।

0: ਸਲੋਕ ਮੰਗਲਾ ਪਹਿਲਾ ਕੜੀਆਂ ਸਭੇ ਗੋਪੀਆਂ ਪੈਰ ਕਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤ ਚੰਡ ਸੁਲਵਤਾਰ ਸਗਲੀ ਤਤੀ ਮਾਲ ਤਨ ਵਰਤ ਸਰਬੰਜਾਲ ਨਾਨਕ ਮੁਸੇ ਗਿਆਨ ਵਿਹੂਣੀ ਖਾਇ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫਿਰਨ ਸਿਰ ਉੱਡ ਉਡਰਾਵਾ ਝਾਟੇ ਪਾਏ ਵੇਖਿਆ ਲੁੱਕ ਹੱਸਾ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਛੱਡ ਧਰਤੀ ਨਾਲ ਗਾਵਨ ਗੁੱਪੀਆਂ ਗਾਵਨ ਕਾਨ ਗਾਵਨ ਸੀਤਾ ਰਾਜ ਰਾਮ ਨਿਰਭਉ ਨਿਰੰਕਾਰ ਸੱਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਨ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਾਲ ਵਾਰੋ ਲੇ ਬਹੁਤ ਅਨੰਤ।

ਲਾਟੂ ਮਾਧਾਣੀਆਂ ਗਾ ਪੰਕੀ ਪਾਉਂਦੀਆਂ ਲੈਣ ਨਸਾ ਤੂੰ ਐ ਜੜ ਪੁਆਈ ਐ ਜੰਤ ਨਾਨਕ ਪਾਉਂਦਿਆਂ ਗਣਤਨਾ ਅੰਤ ਬੰਦਰ ਬੰਦ ਪੁਆਏ ਸੋਏ ਪਿਆ ਕੀਰਤਨ ਚੈ ਸਭ ਕੋਏ ਨੱਚ ਨੱਚ ਹੱਸੈ ਚਲੈ ਸੈ ਰੋਏ ਉੜ ਨਾ ਜਾਇ ਸਦ ਨਾ ਹੋਏ ਨੱਚਣ ਕੁਦਰ ਮਨ ਕਾ ਚਾਉ ਨਾਨਕ ਜਿਨਮਨ ਭਉ ਤਿਨਾ ਮਨ ਭਾਉ ਪੌੜੀ।

ਕਰ ਹੈ ਨਾ ਲਿਆ ਨਰਕ ਨਾ ਜਾਈਐ ਜਿਉ ਪਿੰਡ ਸਭ ਤਿਸਦਾ ਦੇਖਾ ਜਾ ਗਵਾਈਐ ਜੇ ਲੋੜਾ ਚੰਗਾ ਆਪਣਾ ਕਰ ਪੋਨੋ ਨੀ ਸਦਾਈਐ ਜੇ ਜਰਵਾਣਾ ਪਰ ਹਰੈ ਦਰਵੇਸ਼ ਕਰਿੰਦੀ ਆਈਐ ਔਰ ਹੈ ਨਾ ਭਰੀਐ ਪਾਈਐ ਕੋ ਰਹਿ ਨਾ ਭਰੀਐ ਪਾਈਐ।

0: ਸਲੋਕ ਮੰਗਲਾ ਪਹਿਲਾ ਮੁਸਲਮਾਨਾ ਸਿਪ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸਿਜ ਪਵ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹਣ ਦਚ ਰੂਪ ਅਪਾਰ ਤੀਰਥਨਾ ਵਿਅਰਚਾ ਪੂਜਾ ਗਰਵਾਸ ਬੈਕਾਰ ਜੋਗੀ ਸੁਨ ਧਿਆਵਣ ਜੇਤੇ ਅਲਖ ਨਾਮ ਕਰਤਾਰ ਸੁਖ ਮੁਰਤ ਨਾਮ ਰੰਜਨ ਕਾਇਆ ਕਾ ਆਕਾਰ ਸਤੀਆ ਮਨ ਸੰਤੋਖ ਉਪਜੇ ਦੇਣੇ ਕਹਿ ਵਿਚਾਰ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾਂ ਜਾ ਰਾਤੈ ਕੁੜਿਆਰਾਂ ਖਰਾਬਾਂ ਵੇਕਾਰ ਇੱਕ ਹੁੰਦਾ ਖਾਏ ਚਲੇ ਥਾਂ ਤਿਨਾ ਪੇਕਾਈ ਕਾ ਜਲ ਤਲ ਜੀਆਂ ਪੁਰੀਆਂ ਲੋਹਾਂ ਕਾਰਾਂ ਕਾਰ ਉਹ ਜੇ ਆਖੇ ਚ ਤੂੰ ਜਾਣੈ ਤਿਨਾ ਪੇ ਤੇਰੀ ਸਾਰ ਨਾਨਕ ਭਗਤਾ ਪੁੱਖ ਸਲਾਹਣ ਸਚ ਨਾਮ ਅਧਾਰ ਸਦਾ ਆਨੰਦ ਰਹਿ ਨਰਾਤੀ ਗੁਣਵੰਤਿਆਂ ਗੁਣਵੰਤਿਆਂ ਪਾਛਾਰ ਮੰਗਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇੜ ਹੈ ਪਈ ਘੁਮਿਆਰ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਝੜ ਝੜ ਪਵੇ ਗਿਆਰ ਨਾਨਕ ਜਿਨ ਕਰਤਾ ਕਾਰਨ ਕੀ ਆ ਸੋ

0: ਚਮੂਆ ਹਉਂ ਦਿੱਤਾ ਹਉਂ ਵਿੱਚ ਲਿਆ ਹਉਂ ਚ ਖੱਟਿਆ ਹਉਂ ਚ ਗਿਆ ਹਉਂ ਸੁਚਿਆਰ ਕੁੜਿਆਰ ਪਾਪ ਪੁੰਨ ਵਿਚਾਰ ਹਉਂ ਚ ਨਰਕ ਸੁਰਗ ਅਵਤਾਰ ਹਉਂ ਚ ਅਸੇ ਹਉਂ ਚ ਰੋਵੇ ਹਉਂ ਚ ਭਰੀਏ ਹਉਂ ਚ ਧੋਵੈ ਹਉਂ ਚ ਜਾਤੀ ਜਿਨਸੀ ਖੋਵੈ ਹਉਂ ਚ ਮੂਰਖ ਹਉਂ ਸਿਆਣਾ ਮੋਕ ਮੁਕਤ ਕੀ ਸਾਰ ਨਾ ਜਾਣਾ ਹਉਂ ਚ ਮਾਇਆ ਹਉਂ ਵਿਛਾਇਆ ਹਉਂ ਮੈਂ ਕਰ ਕਰ ਜੰਤੂ ਪਾਇਆ ਹਉਂ ਮੈਂ ਬੁਝੇ ਤਾਂ ਦਰ ਸੁਜੈ ਗਿਆਨ ਮੂਹਣਾ ਕਥ ਕਥ ਦੂਜੈ ਨਾਨਕ ਹੁਕਮੀ ਲਿਖੀਏ ਲੇਖ ਜਿਹਾ ਵੇਖ ਹੈ ਇਹਾ ਵੇਖ ਮਹੱਲਾ ਦੂਜਾ
1: ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਏ ਹਉਮੈ ਇਹ ਬੰਦਨਾ ਫਿਰ ਫਿਰ ਜੋ ਨੀ ਪਾਏ ਹਉਮੈ ਕਿੱਥੋਂ ਉਪਜਾ ਕਿਸ ਸੰਜਮੇ ਜਾਏ ਹਉਮੈ ਇਹ ਹੁਕਮ ਹੈ ਪਿਆ ਕਿਸ ਫਰਾਏ ਹਉਮੈ ਦੀਰਘ ਰੋਗ ਹੈ ਦਾਰੂ ਪੀਸ ਵਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ।

ਸਜਾਇਆ ਉਹਨੇ ਮੰਦਾ ਭੈ ਨਾ ਰੱਖਿਓ ਕਰ ਸੁਖ ਧਰਮ ਕਮਾਇਆ ਉਹਨੇ ਦੁਨੀਆਂ ਤੋੜਿਆ ਬੰਦਰਾਂ ਨੂੰ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲਾ ਨੇ ਵਿਚੜਾ ਸਵਾਇਆ।

0: ਸਲੋਕ ਮੰਗਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤੱਤਾਂ ਮੇਗਾ ਖੇਤਾਂ ਦੀਪਾ ਲੋਹਾਂ ਮੰਡਲਾ ਖੰਡਾਵਰ ਭੰਡਹਾ ਅੰਡ ਜਿਰ ਉਤਪਜਾ ਖਾਣੀ ਸੇਤ ਜਾ ਸੋਮਿਤ ਜਾਣੇ ਨਾਨਕਾ ਸਦਾ ਮੇਰਾ ਜਨਤਾ ਨਾਨਕ ਜੰਤੂ ਪਾਏ ਕੈ ਸੁਮਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗ ਤਿਸ ਜੁਹਾਰੀ ਸਵਸਤਿ ਤਿਸ ਦੁਆਨ ਪਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤੱਕ ਮਹੱਲਾ ਪਹਿਲਾ
1: ਲੱਖ ਨਿੱਕੀਆਂ ਚੰਗੀਆਂ ਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਯੁਗ ਵਿਵਾਨ ਲੱਖ ਸੁਰਤ ਸੰਗਰਾਮ ਰਣ ਮਿਸ਼ਨ ਪ੍ਰਾਣ ਲੱਖ ਸੁਰਤਿ ਲੱਖ ਗਿਆਨ ਧਿਆਨ ਪੜ੍ਹੀਐ ਪਾਠ ਪੁਰਾਣ ਜਿਨ ਕਰਤਾ ਕਰਨਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿੱਥਿਆ ਕਰਮ ਸੱਚਾ ਨੇ।

ਬਤਾਇਆ ਜਿਸ ਤੂੰ ਦੇ ਤਿਸ ਮਿਲਿਆ ਸੱਚ ਥਾ ਤਿੰਨੀ ਸੱਚ ਕਮਾਇਆ ਸਤਿਗੁਰੂ ਮਿਲਿਆ ਸੱਚ ਪਾਇਆ ਤਿੰਨ ਕਹਿ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨ ਮੁਕੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਦੁਨੀਆਂ ਕਾਹੇ

0: ਵਾਹਿਗੁਰੂ।
1: ਸਲੋਕ ਮਹਲਾ ਪਹਿਲਾ, ਪੜ ਪੜ ਗੱਡੀ ਲੱਦੀ ਐ, ਪੜ ਪੜ ਪਰੀਏ ਸਾਥ, ਪੜ ਪੜ ਬੇੜੀ ਪਾਈ ਐ, ਪੜ ਪੜ ਗੱਡੀਏ ਖਾਤ, ਪੜ ਪੜ ਬੇੜੀ ਪਾਈਏ, ਪੜ ਪੜ ਬੱਡੀਏ ਗੱਡੀਏ ਖਾਤ, ਪੜੀਏ ਜਿੱਤੇ ਬਰਸ ਬਰਸ, ਪੜੀਏ ਜਿੱਤੇ ਮਾਸ, ਪੜੀ ਜਿੱਤੇ ਆਰ ਜਾ, ਪੜੀ ਜਿੱਤੇ ਸਾਸ। ਨਾਨਕ ਲਿਖੇ ਇੱਕ ਗੱਲ, ਹੋਰ ਹੋ ਮੈਂ ਚੱਕਣਾ ਚਾਕ ਮਹੱਲਾ ਪਹਿਲਾ।
0: ਪੜਿਆ ਤੇ ਤਾਕੜਿਆ, ਬਹੁਤੀ ਸੁਪਵਿਆ ਤੇ ਤੁਲਵਿਆ, ਬਹੁ ਭੇਖੀਆ ਦੇਹੀ ਦੁਖਦੀ ਆ, ਸੋ ਬੀਜੀ ਆਪਣਾ ਕੀ ਆ। ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਪਾਇਆ ਦੂਜਾ ਪਾਇਆ, ਬਸਤਰ ਨਾ ਪਹਿਰੈ ਐਨਸ ਕਹਿ ਰੈ, ਮੋਨ ਬਗੂਤਾ ਕਿਉਂ ਜਾਗਿਆ ਗੁਰਬਿਨ ਸੂਤਾ। ਪਾਗੋ ਪਿਤਾਣਾ ਆਪਣਾ ਕੀ ਆ ਕਮਾਣਾ, ਅਲਮਲ ਖਾਈ ਸਿਰਸ਼ਾਈ ਪਾਈ, ਮੂਰਖ ਅੰਦਰ ਪਤ ਗੁਆਈ, ਵਿਣ ਨਾ ਪਾਕਿਸਤਾਨ ਨਾ ਪਾਈ, ਰਹਿ ਬੇਬਾਣੀ ਮਣੀ ਮਸਾਣੀ, ਅੰਧ ਨਾ ਜਾਣਾ ਫਿਰ ਪਿਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਵਸਾਏ, ਨਾਨਕ ਨਦਰ ਕਰੇ ਸੁ ਪਾਏ, ਆਸ ਅੰਦੇ ਸੇ ਤੇ ਨਿਹ ਕੇਵਲ, ਆਉ ਮੈਂ ਸ਼ਬਦ ਜਲਾਏ ਪੜ

ਭਗਤ ਰੇ ਮਨ ਪਾਉਂਦੇ ਦਰ ਸੁਣ ਕੀਰਤ ਗਾਉਂਦੇ ਨਾਨਕਰਮਾ ਬਾਹਰੇ ਦਾ ਢੋਲ ਲੈਣੀ ਤਾਣਦੇ ਇੱਕ ਮੋਲਾ ਬੁੱਝਣਾ ਆਪਣਾ ਅਣਹੁੰਦਾ ਆਪ ਗਣਾਏਂਦੇ ਓ ਢਾਡੀ ਕਾ ਨੀਚ ਜਾਤ ਹੋਰ ਤੁੰਜਾ ਸਦਾਏਂਦੇ ਤਿੰਨ ਮੰਗਾ ਜੇ ਤੁਰੇ ਧਿਆਏਂਦੇ ਤਿੰਨ ਮੰਗਾ ਜੇ ਤੁਰੇ ਧਿਆਏਂਦੇ।

0: ਵਾਹਿਗੁਰੂ
1: ਸਲੋਕ ਮੰਗਲਾ ਪਹਿਲਾ ਕੁੜ ਰਾਜਾ ਕੁੜ ਪ੍ਰਜਾ ਕੁੜ ਸਭ ਸੰਸਾਰ ਕੁੜ ਮੰਡਪ ਕੁੜ ਮਾੜੀ ਕੁੜ ਬੈਸਨਹਾਰ ਕੁੜ ਸੋਇਨਾ ਕੁੜ ਰੂਪਾ ਕੁੜ ਪਹਿਨਣਹਾਰ ਕੁੜ ਕਾਇਆ ਕੁੜ ਕੱਪੜ ਕੁੜ ਰੂਪ ਪਾਰ ਕੁੜ ਮੀਆਂ ਕੁੜ ਬੀਬੀ ਖਪ ਹੋਏ ਖਾਰ ਕੁੜ ਕੁਰੇ ਨੇਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਹਾਰ ਕੁੜ ਮਿੱਟਾ ਕੁੜ ਮਾਖਿਓ ਕੁੜ ਡੁਬੈ ਫੂਰ ਨਾਨਕ ਵਿਖਾਣੇ ਬੇਨਤੀ ਤੁਧ ਬਾਰ ਕੁੜੋ ਕੁੜ ਮਹੱਲਾ ਪਹਿਲਾ।

ਮਕਾਨ ਮੇਂਡਤ ਲਿਖਾ ਜੇ ਮਿਲੇ ਤਾਂ ਮਸਤ ਕੇ ਲਾਈਏ ਕੂੜਾ ਲਾਲ ਛੱਡੀਏ ਹੋ ਇੱਕ ਮਨ ਲੱਗ ਕੇ ਆਈਏ ਪਾਲ ਤੇ ਵੇ ਹੋ ਪਾਈਏ ਜੇ ਵੇ ਹੀ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੋਤੀਆਂ ਦੀ ਪਾਈਏ ਮਤ ਥੋੜੇ ਸੇ ਗਵਾਈਏ।

0: ਕੁੜਵੱਤਿਆਂ ਕਲ ਕਲ ਬੇਤਾਲ ਬੀਓ ਬੀਜ ਪੱਤ ਲੈ ਗਏ ਅਬ ਕਿਉਂ ਉਗਵੈ ਦਾਲ ਜੇ ਕੋਈ ਤਾਂ ਉਗਵੈ ਰੁਤੀ ਹੋਰਤ ਹੋਏ ਨਾਨਕ ਪਾਹੇ ਬਾਰਾ ਕੋਰੇ ਰੰਗ ਨਾ ਸੋਏ ਪੈ ਵਿੱਚ ਕੁੰਭ ਚੜਾਈ ਐ ਛਰਮ ਪਾਉ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਈ ਮਹਲਾ ਪਹਿਲਾ
1: ਲਵ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਕਾਮ ਨੇ ਸਰ ਪੁੱਛੀਏ ਬਹਿ ਬਹਿ ਕਰੇ ਵਿਚਾਰ

ਵਿਹੋਣੀ ਭਾਏ ਭਰੇ ਮਰਦਾਰ ਗਿਆਨੀ ਨੱਚੇ ਮਾਜੇ ਵਾਵੇਂ ਰੂਪ ਰੂਪ ਕਰੈ ਸਿੰਗਾਰ ਉੱਚੇ ਕੂਕੇ ਵਾਦਾਂ ਗਾਵੇਂ ਜੋਧਾਂ ਕਾ ਵਿਚਾਰ ਮੂਰਖ ਪੰਡਤ ਹਿਕਮਤ ਹੁਜੇ ਸੰਜਿਆ ਕਰੇ ਪਿਆਰ ਧਰਮੀ ਧਰਮ ਕਰੰਗ ਵਾਵੇਂ ਮੰਗੇ ਮੁਖ ਦੁਆਰ ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬਹਿ ਕਰਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਧੋਲਿਆ ਜਾਪੇ ਮਹੱਲਾ ਪਹਿਲਾ ਵਧੀ ਸੋ

0: ਇਹਨਾਂ ਜਨਤਾ ਕੇ ਵਸ ਕਿਛ ਗੁਰੂ ਦੇ ਕਿਜਕ ਤੂੰ ਪਾਇਆ ਇਕਨਾਂ ਨੂੰ ਤੂੰ ਮੇਲੇ ਕਾ ਪੁੱਤ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ ਤਹਿ ਜੇ ਸਤ ਮਾਇਆ ਤਹਿ ਜੇ ਸਤ ਮਾਇਆ
1: ਜੋ ਭਾਵੇ ਤਿਉ ਰੱਖ ਲੈ ਹਮ ਸਰਣ ਪ੍ਰਭ ਆ

0: ਦਾ ਸਾਹਿਬ ਸਤਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ
1: ਜੋਗ ਸ਼ਬਦੰ ਗਿਆਨ ਸ਼ਬਦੰ ਬੇਸ਼ਬਦ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰਸ਼ਨ ਪ੍ਰਾਕਿਰਤ ਹੈ ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੈ ਪਿਓ ਨਾਨਕ ਧਾਕਾ ਦਾਸ ਹੈ ਸੋਈ ਨਿਰੰਜਨ ਦੇਵ ਮਹੱਲਾ ਦੂਜਾ
0: ਇੱਕ ਕੰਸਰ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਬਾਸ ਦਿਵ ਜੇ ਕੋ ਜਾਣੇ ਪਿਓ ਨਾਨਕ ਧਾਕਾ ਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਪਹਿਲਾ
2: ਕੁੰਬੇ ਬੱਦਾ ਜਲ ਰਹੇ ਜਲ ਬ੍ਰਿਗਮ ਨਾ ਹੋਏ ਗਿਆਨ ਕਾ ਬੱਦਾ

ਸਾਧਾਂ ਦੀ ਸਾਧ ਨ ਮਾਰੀਐ ਜੇ ਹਾ ਕੱਲ ਕਲਣਾ ਤੇ ਵੇਹੋ ਨਾ ਉਪਚਾਰੀਐ ਐਸੀ ਕਲਾ ਨਾ ਖੇਡੀਐ ਜਿਤ ਦਰਗਹਿ ਗਿਆ ਹਾਰੀਐ ਬੜਿਆ ਤਿਉਂ ਮੈਂ ਵਿਚਾਰ ਕੇ ਵਿਚਾਰੀਐ ਮੁੱਚ ਲੈ ਸੁੱਕੇ ਮਾਰੀਐ ਮੁੱਚ ਲੈ ਸੁੱਕੇ ਮਾਰੀਐ।

ਸੋਈ ਨਾਮ ਅਸ਼ਾਲੇ ਭਗਤ ਹੈ ਭਾਵ ਤਾਰਨ ਅਮਰਦਾਸ ਗੁਰ ਕਾ।

ਭਗਤੈ ਭਾਵ ਤਾਰਨ ਅਮਰਦਾਸ ਗੁਰ ਕਾ।

ਤਿਤ ਨਾਮ ਲਾਗ ਤੇ ਤੀਸ ਤੇ ਆਵੇ ਜਤੀਤ ਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਤਾਮੈ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤਕਰ ਸੰਗਤ ਉਦਰਿਆ ਸੋਈ ਨਾਮ ਅਛਲ ਭਗਤੇ ਪਵ ਤਾਰਨ ਅਮਰਦਾਸ ਗੁਰ ਕੋ ਫੁਰਿਆ।

0: ਸੰਸਾਰ ਕਿਰ ਰਬ ਸੁਰਤਰ ਸਾਖੇ ਉੱਤਰ ਦੱਖਣ ਪੁੱਬ ਦੇਸ਼ ਪਛਮ ਜਸ ਭਾਖੇ ਜਨਮ ਤਾਂ ਏਸਕ ਅਥ ਜਿਤ ਨਾਮ ਹਰ ਹਿਰਦੇ ਨਿਵਾਸੇ ਸੁਰ ਨਰ ਗਣ ਗੰਧਰਵ ਛੇ ਦਰਸ਼ਨ ਅਸਾਸੇ ਭਲੋ ਪ੍ਰਸਿੱਧ ਤੇ ਜੋ ਤਨੋ ਕਲ ਜੋੜ ਕਰ ਧਿਆਇਓ ਸੋਈ ਨਾਮ ਭਗਤ ਭਵ ਜਲ ਹਰਨ ਗੁਰ ਅਮਰਦਾਸ ਤੈ ਪਾਇਓ ਨਾਮ ਧਿਆਵੇ ਦੇਵ ਤੇ ਤੀਸ ਅਰ ਸਾਧਕ ਸਿੱਧ ਨਰ ਨਾਮ ਖੰਡ ਬ੍ਰਹਿਮੰਡ ਤਾਰੇ ਜੇ ਨਾਮ ਸੁਮਾ ਦਿਓ ਹਰਖ ਸੋਗ ਸਮ ਕਰ ਸਹਾਰੇ ਨਾਮ ਸਰੋਮਨ ਸਰਬ ਮੇ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾ
1: ਨਾਮ ਤਿਹਾਵੇਂ ਦੇਵ ਤੇਤੀਸ ਅਰ ਸਾਧਕ ਸਿੱਧ ਨਾਰ ਨਾਮ ਖੰਡ ਬ੍ਰਹਿਮੰਡ ਤਾਰੇ ਜਿਹ ਨਾਮ ਸਮਾ ਦਿਓ ਹਰਖ ਸੋਗ ਸਮ ਕਰ ਸਹਾਰੇ ਨਾਮ ਸਿਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ ਨਾਮ ਸਿਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ
2: ਸਤ ਸੂਰੋ ਸ਼ੀਲ ਬਲਵੰਤ ਸਤ ਭਾਏ ਸੰਗਤ ਸਗਣ ਗੁਰੂ ਮਤ ਨਿਰਵੈਰ ਲੀਨਾ ਜਿਸ ਧੀਰਜ ਤੁਰ ਤੋ ਤੁਜਾ ਸੇਤ ਬੈਕੁੰਠ ਬੀਨਾ ਪਰਸੇ ਸੰਤ ਪਿਆਰ ਜਿਹ ਕਰਤਾਰੇ ਸੰਜੋਗ ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀਤੋ ਜੋਗ ਨਾਮ ਨਾਵਣ ਨਾਮ ਰਸ ਖਾਨ ਅਰ ਭੋਜਨ ਨਾਮ ਰਸ ਸਦਾ ਚਾਹੇ ਮੁਖ ਮਿਸ਼ਟ ਬਾਣੀ ਧੰਨ ਸਤਿਗੁਰੂ ਸੇਵਿਓ ਜਿਸ ਪਸਹਿਗਤ ਗਮ ਜਾਣੀ ਕੁੱਲ ਸਮੂਹ ਸਮੁੰਦਰ ਪਾਇਓ ਨਾਮ ਨਿਵਾਸ ਸਕਿਆਥ ਜਨਮ ਕਾ ਲੁਚਰੈ ਗੁਰ ਪਰਸਿਓ ਅਮਰ ਪ੍ਰਗਾਸ ਸਕਿਆਥ ਜਨਮ ਕਾ ਲੁਚਰੈ ਗੁਰ ਪਰਸਿਓ ਅਮਰ ਪ੍ਰਗਾਸ
3: ਬਾਰਜ ਕਰ ਦਹਨੇ ਸਿੱਧ ਸਨਮੁਖ ਮੁਖ ਜੋਵੈ ਰਿੱਧ ਬਸੇ ਬਾਵਾਂ ਜੋ ਤੀਨ ਲੋਕਾਂਤਰ ਮੋਹੈ ਹਿਰਦੈ ਬਸੇ ਅਕਹੀਓ ਸੋਇ ਰਸ ਤਿਨਹੀ ਜਾਤੋ ਮੁਖੋ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤੋ ਮਸਤਕ ਨਿਸ਼ਾਨ ਸੱਚੋ ਕਰਮ ਕਲ ਚੋਰ ਕਰ ਧਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇਛ ਤਿਨ ਪਾਇਓ
4: ਚਰਨ ਤਾਂ ਪਰ ਸਕੇ ਅੱਥ ਚਰਨ ਗੁਰ ਅਮਰ ਪਵਲ ਰਹਿ ਹੱਥ ਤਾਂ ਪਰ ਸਕੇ ਅੱਥ ਹੱਥ ਲੱਗੇ ਗੁਰ ਅਮਰ ਪੈ

ਨਾਇਣ ਗੁਰ ਅਮਰ ਪਖਿਜੈ ਸ਼ਰਵਣ ਤਾਂ ਪਰ ਸਕੇ ਅੱਥ ਸ਼ਰਵਣ ਗੁਰ ਅਮਰ ਸੁਣਜੈ ਸਕੇ ਅੱਥ ਸੋਹੀ ਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕੇ ਅੱਥ ਸੋ ਸਿਰ ਜਲ ਪਪਣੈ ਜੋ ਸਿਰ ਨਿਵੈ।

बिरथि आस न जाई रहौ कृपा करे जिस प्राण पत दाता सोई